ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਤੱਕ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦੇ ਵਿੱਚ ਆਪਾਂ ਗੁਰਬਾਣੀ 'ਤੇ ਵਿਚਾਰ ਕਰਦੇ ਹਾਂ, ਗੁਰਮਤਿ ਫਲਸਫੇ 'ਤੇ ਵਿਚਾਰ ਕਰਦੇ ਹਾਂ। ਕਰੰਟ ਕੋਈ ਸਿੱਖੀ ਦੇ ਮਸਲੇ ਹੋਣ, ਸਮੱਸਿਆਵਾਂ ਹੋਣ, ਉਹਨਾਂ 'ਤੇ ਵੀ ਵਿਚਾਰ ਕਰਦੇ ਹਾਂ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਰਿਓ ਬੈਂਕਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਆਪਾਂ ਸ਼ਬਦ ਸਰਵਣ ਕਰ ਰਹੇ ਸਾਂ, ਮੈਂ ਪ੍ਰਭ ਮਿਲਣੇ ਕੋ ਚਾਉ। ਮਨੁੱਖ ਦੀ ਤਾਂ ਅੱਜ ਵੀ ਆਪਾਂ ਸੁਭਾਵਿਕ ਗੱਲਬਾਤ ਚ ਕਹਿੰਦੇ ਹਾਂ ਕਿ ਰੱਬ ਦੇ ਦੀਦਾਰ, ਰੱਬ ਨੂੰ ਮਿਲਣਾ, ਅਕਾਲ ਪੁਰਖ ਨੂੰ ਮਿਲਣਾ, ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਅਕਸਰ ਅਸੀਂ ਜਦੋਂ ਵਰਤਦੇ ਹਾਂ ਉਸ ਸ਼ਬਦਾਵਲੀ ਦੇ ਆਧਾਰ ਤੇ ਜਦੋਂ ਜ਼ਿਕਰ ਕਰਦੇ ਹਾਂ ਕਿ ਅਕਾਲ ਪੁਰਖ ਕੌਣ ਹੈ, ਕਿੱਥੇ ਹੈ, ਅਕਾਲ ਪੁਰਖ ਨੂੰ ਕਿਸ ਨੇ ਪੈਦਾ ਕੀਤਾ ਤੇ ਉਹ ਸੰਸਾਰ ਦਾ ਕਾਰ ਵਿਹਾਰ ਕਿਵੇਂ ਚਲਾਉਂਦਾ ਹੈ, ਇਹ ਪ੍ਰਸ਼ਨ ਅੱਜ ਹਰ ਮਨੁੱਖ ਦੇ ਜ਼ਿਹਨ ਚ ਹੁੰਦੇ ਨੇ। ਇਹ ਸਵਾਲ ਉਸਨੂੰ ਕਿਸਨੇ ਪੈਦਾ ਕੀਤਾ, ਕਿਉਂਕਿ ਜਦੋਂ ਅਕਾਲ ਪੁਰਖ ਦੀ ਹੋਂਦ ਦਾ ਜ਼ਿਕਰ, ਹੋਂਦ ਦਾ ਉਹ ਕੰਸੈਪਟ ਜਿਹੜਾ ਐਸਟੈਬਲਿਸ਼ ਹੋ ਚੁੱਕਾ ਹੈ, ਤਾਂ ਹੀ ਅਸੀਂ ਕਹਿੰਦੇ ਹਾਂ ਬਈ ਸ੍ਰਿਸ਼ਟੀ ਦਾ ਕਾਰ ਵਿਹਾਰ ਚਲਾਉਣ ਵਾਲਾ ਕੌਣ ਹੈ, ਅਕਾਲ ਪੁਰਖ ਹੈ, ਕਿਸ ਨੇ ਬਣਾਇਆ, ਅਕਾਲ ਪੁਰਖ ਨੇ ਬਣਾਇਆ, ਕਦੋਂ ਬਣੀ, ਜਦੋਂ ਉਹਦਾ ਜੀ ਕੀਤਾ, ਹਰ ਸਵਾਲ ਦਾ ਜਿਹੜਾ ਸਾਡਾ ਉਧਾਰ ਹੁੰਦਾ ਹਰ ਸਵਾਲ ਨੂੰ ਜਿਹੜਾ ਹੈ ਉਹ ਜੋੜਿਆ ਇਸੇ ਨਾਲ ਜਾਂਦਾ ਹੈ, ਭਾਵੇਂ ਉਹ ਗੁਰਮਤ ਵਿੱਚ ਹੋਵੇ, ਸਿੱਖ ਧਰਮ 'ਚ ਹੋਵੇ ਜਾਂ ਦੁਨੀਆਂ ਦੇ ਹੋਰ ਧਰਮਾਂ ਦੇ ਵਿੱਚ ਹੋਵੇ। ਜਿੱਥੇ ਵੀ ਅਕਾਲ ਪੁਰਖ ਦੀ, ਰੱਬ ਦੀ, ਬ੍ਰਹਮ ਦੀ, ਬੀਠਲ ਦੀ, ਰਾਮ ਦੀ, ਵਾਹਿਗੁਰੂ ਦੀ ਗੱਲ ਚੱਲਦੀ ਹੈ, ਉੱਥੇ ਇਹ ਸਵਾਲ ਜਿਹੜਾ ਹੈ ਆਪਣੇ ਆਪ ਹੀ ਉਤਪੰਨ ਹੁੰਦਾ ਹੈ। ਜਿਸ ਆਧਾਰ ਤੇ ਅਕਾਲ ਪੁਰਖ ਦਾ ਕਨਸੈਪਟ ਜਿਹੜਾ ਹੈ ਇਹ ਸਮੁੱਚੀ ਵਰਲਡ ਦੇ ਵਿੱਚ ਦੁਨੀਆਂ ਦੇ ਭਿੰਨ ਭਿੰਨ ਧਰਮਾਂ ਨੇ, ਧਰਮ ਦਰਸ਼ਨਾਂ ਨੇ, ਫਿਲਾਸਫੀਜ਼ ਨੇ, ਵਿਚਾਰਧਾਰਾਵਾਂ ਨੇ ਅਪਣਾਇਆ, ਵਿਚਾਰਿਆ, ਉਸਦੀ ਜਿਹੜੀ ਪਰਿਭਾਸ਼ਾ ਹੈ, ਉਸਦੀ ਜਿਹੜੀ ਵਿਆਖਿਆ ਹੈ, ਉਹ ਹਰ ਫਲਸਫੇ ਦੇ ਵਿੱਚ, ਹਰ ਸਭਿਅਤਾ ਦੇ ਵਿੱਚ, ਹਰ ਧਰਮ ਦੇ ਵਿੱਚ ਵੱਖਰੀ ਹੈ। ਤੇ ਅੱਜ ਜੋ ਆਪਾਂ ਵਿਚਾਰ ਕਰਨਾ ਚਾਹਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਤੇ ਰੱਬ ਦਾ ਸੰਕਲਪ, ਰੱਬ ਦਾ ਸਿਧਾਂਤ, ਕਨਸੈਪਟ ਆਫ ਗੋਡ ਐਂਡ ਗੁਰੂ ਨਾਨਕ, ਇਸ ਵਿਸ਼ੇ ਤੇ ਜਦੋਂ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਹੈ ਕਿ ਜੇ ਮਨੁੱਖ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਭਿਅਕ ਹੀ ਨਹੀਂ ਸੀ, ਉਹਦੇ ਕੋਲ ਬੋਲੀ ਨਹੀਂ ਸੀ, ਉਹਦੇ ਕੋਲ ਸੋਚ ਨਹੀਂ ਸੀ, ਤਾਂ ਫਿਰ ਕਿਸ ਨੇ ਕਦੋਂ ਇਸ ਕਨਸੈਪਟ ਦਾ ਜ਼ਿਕਰ, ਰੱਬ ਦੀ ਹੋਂਦ ਦਾ ਜ਼ਿਕਰ ਇਨਸਾਨ ਦੇ ਸਾਹਮਣੇ ਆ ਕੇ ਕੀਤਾ? ਸਵਾਲ ਪੈਦਾ ਹੁੰਦਾ ਹੈ ਕਿ ਕੀ ਰੱਬ ਨੇ ਆਪ ਇਨਸਾਨ ਨੂੰ ਆ ਕੇ ਕਿਹਾ ਕਿ ਮੈਂ ਦੁਨੀਆਂ ਦਾ ਕ੍ਰੀਏਟਰ ਹਾਂ ਤੇ ਮੇਰਾ ਨਾਂ ਰੱਬ ਹੈ? ਕਿਉਂਕਿ ਹਰ ਸਭਿਅਤਾ ਦੇ ਵਿੱਚ ਇਸ ਨੂੰ ਵੱਖਰੇ ਵੱਖਰੇ ਨਾਂ ਦਿੱਤੇ ਗਏ ਤੇ ਵੱਖਰੇ ਵੱਖਰੇ ਢੰਗ ਦੀ ਸਮਰੱਥਾ ਦਾ, ਵੱਖਰੇ ਵੱਖਰੇ ਢੰਗ ਦੇ ਕਰਮ ਦਾ ਜਿਹੜਾ ਸਿਧਾਂਤ ਸਾਹਮਣੇ ਆਇਆ। ਆਪਾਂ ਦੇਖਣਾ ਚਾਹੁੰਦੇ ਹਾਂ ਕਿ ਰੋਮਨ ਸਿਵਿਲਾਈਜੇਸ਼ਨ ਜਿਹੜੀ, ਉਸ ਦੇ ਵਿੱਚ ਸੋਚ ਦਾ ਜਿਹੜਾ ਮਾਦਾ ਹੈ ਕਦੋਂ ਆਇਆ? ਆਮ ਤੌਰ ਤੇ ਇਹ ਗੱਲ ਵਿਗਿਆਨ ਦੇ ਪੱਧਰ ਤੇ ਵੀ ਤੇ ਆਮ ਲੋਕਾਂ ਦੇ ਵਿੱਚ ਵੀ ਪ੍ਰਚਲਿਤ ਹੋ ਚੁੱਕੀ ਹੈ ਕਿ ਗੁਰੂ ਨਾਨਕ ਕੇ ਜਿਹੜਾ ਅਕਾਲ ਪੁਰਖ ਦਾ, ਰੱਬ ਦਾ ਜਾਂ ਜਿਹੜਾ ਇਨਸਾਨ ਹੈ, ਉਸ ਦਾ 70-75 ਹਜ਼ਾਰ ਸਾਲ ਪਹਿਲਾਂ ਉਹਦੇ ਵਿੱਚ ਇਮੈਜੀਨੇਸ਼ਨ, ਕਲਪਨਾ ਦੀ ਯਾਨੀ ਕਿ ਜਿਹੜੀ ਕ੍ਰਾਂਤੀ ਆਈ ਮਨੁੱਖਤਾ ਦੇ ਇਤਿਹਾਸ ਦੇ ਵਿੱਚ, ਜਾਂ ਪੂਰੇ ਸੰਸਾਰ ਦੇ ਇਤਿਹਾਸ ਦੇ ਵਿੱਚ, ਜਾਂ ਪੂਰੇ ਬ੍ਰਹਿਮੰਡ ਦੇ ਇਤਿਹਾਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਇਵੈਂਟਸ ਹੋਏ ਨੇ ਜਿਹਨਾਂ ਤੋਂ ਵੱਡੀ ਤਬਦੀਲੀ ਹੋਈ। ਸੋ ਇੱਕ ਤਬਦੀਲੀ ਜਿਹੜੀ ਮਨੁੱਖਤਾ ਦੇ ਵਿੱਚ ਹੈ ਉਹ ਅਕਾਲ ਪੁਰਖ ਦੇ ਸੰਬੰਧ ਦੇ ਵਿੱਚ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਪਹਿਲਾਂ ਆਪਾਂ ਇਨਸਾਨ ਦੀ ਗੱਲ ਕਰਾਂਗੇ ਕਿ ਉਹ ਤਬਦੀਲੀ ਜਿਹੜੀ ਆਈ ਉਹ ਇਨਸਾਨ ਦੇ ਵਿੱਚ ਸੋਚਣਾ, ਕਲਪਨਾ ਕਰਨਾ। ਇਸ ਦਾ ਮਤਲਬ ਆ ਕਿ 70-75 ਹਜ਼ਾਰ ਸਾਲ ਤੋਂ ਪਹਿਲਾਂ ਇਨਸਾਨ ਜਿਹੜਾ ਸੀ, ਕਿਉਂਕਿ ਉਹ ਤਾਂ ਲਗਭਗ ਪਿਛਲੇ 13 ਹਜ਼ਾਰ ਸਾਲ ਤੱਕ ਜੰਗਲੀ ਜਾਨਵਰਾਂ ਵਾਂਗੂੰ ਹੀ ਆਪਣਾ ਜੀਵਨ ਗੁਜ਼ਾਰ ਰਿਹਾ ਸੀ, ਭਾਵੇਂ ਉਹ ਅਲੱਗ ਅਲੱਗ ਝੁੰਡਾਂ ਦੇ ਰੂਪ ਦੇ ਵਿੱਚ, ਜਿਸਨੂੰ ਆਪਾਂ ਕਬੀਲੇ ਕਹਿ ਸਕਦੇ ਹਾਂ, ਟ੍ਰਾਈਬ ਕਹਿ ਸਕਦੇ ਹਾਂ, ਜਾਂ ਕੱਲ ਮਕੱਲਾ ਪਰ ਵਿਚਰ ਰਿਹਾ ਸੀ ਉਹ ਬਾਕੀ ਜਾਨਵਰਾਂ ਦੇ ਵਾਂਗ ਹੀ। ਉਸਦੀਆਂ ਸਾਰੀਆਂ ਹੀ ਉਹੀ ਸਮੱਸਿਆਵਾਂ ਸਨ, ਉਹੀ ਸਰਵਾਈਵਲ ਦਾ ਜਿਉਂਦੇ ਰਹਿਣ ਦੀ ਸਟਰਗਲ ਸੀ, ਉਹੀ ਆਪਣੇ ਭਵਿੱਖ ਨੂੰ, ਆਪਣੀ ਸੰਤਾਨ ਨੂੰ ਅੱਗੇ ਪੈਦਾ ਕਰਨ ਦੀ ਸਮੱਸਿਆ ਸੀ, ਤੇ ਉਹੀ ਪੇਟ ਪਾਲਣ, ਪੇਟ ਨੂੰ ਆਪਣੀ ਭੁੱਖ ਮਿਟਾਉਣ ਦੀ ਸਮੱਸਿਆ ਸੀ, ਤੇ ਆਪਣੇ ਪ੍ਰੀਡੈਸਟਰਸ ਤੋਂ ਆਪਣੇ ਸ਼ਿਕਾਰ ਕਰਨ ਵਾਲਿਆਂ ਤੋਂ ਬਚ ਕੇ ਰਹਿਣ ਦੀ ਸਮੱਸਿਆ ਸੀ। ਜਿਸ ਤਰ੍ਹਾਂ ਜਿਹੋ ਜਿਹੀ ਸਟਰਗਲ ਜੰਗਲ ਦੇ ਵਿੱਚ ਹੁੰਦੀ ਹੈ, ਜੰਗਲ ਰਾਜ ਦੇ ਵਿੱਚ ਹੁੰਦੀ ਹੈ, ਤਾਂ ਫਿਰ ਉਸ ਨੂੰ ਇਹ ਰੱਬ ਦਾ ਸਿਧਾਂਤ ਉਹਦੇ ਕੋਲ ਕਿਵੇਂ ਆਇਆ? ਕੀ ਕਿਸੇ ਨੇ ਆ ਕੇ, ਕੀ ਰੱਬ ਨੇ ਆਪ ਆ ਕੇ ਮਨੁੱਖ ਨੂੰ ਇਹ ਕਿਹਾ ਕਿ ਮੈਂ ਤੇਰਾ ਰੱਬ ਹਾਂ, ਮੈਂ ਤੈਨੂੰ ਪੈਦਾ ਕੀਤਾ ਹੈ? ਬੇਸ਼ੱਕ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਹ ਗੱਲ ਆਉਂਦੀ ਹੈ ਕਿ ਮੈਂ ਤੈਨੂੰ ਪੈਦਾ ਕੀਤਾ, ਮੈਂ ਤੈਨੂੰ, ਆਪਾਂ ਕਿਸੇ ਦਾ ਇੱਕ ਦਾ ਵੱਖਰੇ ਦਾ ਨਾਂ ਨਹੀਂ ਲੈਣਾ। ਲੇਕਿਨ ਜਦੋਂ ਤੱਕ ਆਪਾਂ ਦੇਖ ਰਹੇ ਹਾਂ ਕਿ ਵੀ ਇਹ ਕੰਸੈਪਟ ਹਿਊਮੈਨਿਟੀ ਦੇ ਵਿੱਚ ਕਿਵੇਂ ਆਇਆ, ਇਸ ਕੰਸੈਪਟ ਨੂੰ ਹੋ ਸਕਦਾ ਹੈ ਕਿ ਕਿਸੇ ਸੁਪਰ ਪਾਵਰ ਦਾ ਕੰਸੈਪਟ ਜਿਹੜਾ ਹੈ ਦੁਨੀਆਂ ਦੇ ਹੋਰ ਵੀ ਜਿਹੜੇ ਸੋਸ਼ਲ ਸਪੀਸੀਜ਼ ਨੇ ਉਹਨਾਂ ਵਿੱਚ ਹੋਵੇ, ਪਰ ਅਸੀਂ ਉਹਨਾਂ ਦੇ ਬਾਰੇ ਕੁਛ ਕਹਿ ਨਹੀਂ ਸਕਦੇ ਕਿਉਂਕਿ ਨਾ ਤਾਂ ਸਾਨੂੰ ਉਹਨਾਂ ਦੀ ਭਾਸ਼ਾ, ਨਾ ਅਸੀਂ ਉਹਨਾਂ ਦੀ ਸੋਚ ਨੂੰ ਅੰਡਰਸਟੈਂਡ ਕਰ ਸਕਦੇ ਹਾਂ। ਸਾਨੂੰ ਉਂਝ ਹੀ ਲੱਗਦਾ ਹੈ ਕਿ ਬਈ ਉਹ ਵੀ ਆਪਣੀ ਹੋਂਦ ਦੀ ਸਟਰਗਲ ਦੇ ਵਿੱਚ ਨੇ, ਭਾਵੇਂ ਉਹ ਕੀੜੀ ਏ ਤੇ ਭਾਵੇਂ ਉਹ ਵੇਲ ਫਿਸ਼ ਏ, ਭਾਵੇਂ ਉਹ ਹਾਥੀ ਏ, ਜਿਹੜੇ ਵੱਡੇ ਤੋਂ ਲੈ ਕੇ ਛੋਟੇ ਤੱਕ ਜਿੰਨੇ ਵੀ ਸਪੀਸੀਜ਼ ਨੇ, ਹੋ ਸਕਦਾ ਉਹਨਾਂ ਦੇ ਵਿੱਚ ਕੋਈ ਕੰਸੈਪਟ ਹੋਵੇ ਜਾਂ ਸੋਚਣੀ ਹੋਵੇ, ਪਰ ਕਿਉਂਕਿ ਬਹੁਤਿਆਂ ਦੀ ਜਿਹੜੀ ਇਮੈਜੀਨੇਸ਼ਨ ਦੀ ਜਿਹੜੀ ਸੋਚਣ ਦੀ ਜਿਹੜੀ ਪ੍ਰਕਿਰਿਆ ਉਹ ਅਜੇ ਡਿਵੈਲਪ ਹੀ ਨਹੀਂ ਹੋਈ, ਜਾਂ ਜਿਹੜੇ ਸੋਸ਼ਲ ਗਰੁੱਪਸ ਹੈਗੇ ਉਹਨਾਂ ਦੇ ਵਿੱਚ ਕੁਛ ਕੁ, ਕਿਉਂਕਿ ਉਹਨਾਂ ਦੀ ਭਾਸ਼ਾ ਹੈਗੀ ਉਹ ਆਪਣੇ ਢੰਗ ਦੀ ਹੈ। ਗੁਰਬਾਣੀ ਜ਼ਿਕਰ ਵੀ ਆਉਂਦਾ ਨਾ, ਕੇਤੀ ਆ ਖਾਣੀ, ਕੇਤੀ ਆ ਬਾਣੀ, ਕੇਤੇ ਪਾਤ ਕਰਨ, ਸੋ ਉਹਨਾਂ ਦੀ ਆਪਣੀ ਆਪਣੀ ਇੱਕ। ਸੋ ਇਸੇ ਤਰ੍ਹਾਂ ਜਦੋਂ ਆਪਾਂ ਇਤਿਹਾਸ ਨੂੰ ਪਿੱਛੇ ਨਜ਼ਰ ਮਾਰਦੇ ਹਾਂ, ਜਿਸ ਵਕਤ ਇਨਸਾਨ ਨੇ ਹੋਸ਼ ਸੰਭਾਲੀ, ਜਦੋਂ ਇਨਸਾਨ ਨੇ ਭਾਸ਼ਾ ਬਣਾ ਲਈ, ਕਹਾਣੀਆਂ ਬਿਆਨ ਕਰਨੀਆਂ ਸ਼ੁਰੂ ਕੀਤੀਆਂ, ਇਮੈਜਿਨ ਕਰਨਾ ਸ਼ੁਰੂ ਕੀਤਾ, ਤਾਂ ਉਹਨਾਂ ਦੇ ਵਿੱਚ ਕਿਉਂਕਿ ਜਿੰਨਾ ਦਿਮਾਗ ਵਿਕਸਿਤ ਹੁੰਦਾ ਗਿਆ, ਇੰਨਾ ਉਹਨਾਂ ਦੇ ਵਿੱਚ ਜਿਹੜੀਆਂ ਪ੍ਰਾਕਿਰਤਿਕ ਆਫਤਾਵਾਂ ਨੇ, ਇਹਨਾਂ ਨੂੰ ਦੇਖ ਕੇ ਇਹਨਾਂ ਪ੍ਰਤੀ ਸਹਿਮ ਵੀ ਬਣਿਆ, ਇਹਨਾਂ ਪ੍ਰਤੀ ਸ਼ਰਧਾ ਵੀ ਬਣੀ। ਕਿਉਂਕਿ ਆਪਾਂ ਬਰੀਫ 'ਚ ਗੱਲ ਕਰਾਂਗੇ, ਜੇ ਬਿਜਲੀ ਦੀ ਚਮਕ ਅਸਮਾਨ ਦੇ ਵਿੱਚ ਪੈਦਾ ਹੋਈ ਜਾਂ ਇਨਸਾਨ ਦੇ ਸਾਹਮਣੇ ਸਾਹਮਣੇ ਬਿਜਲੀ ਕਿਸੇ ਦਰਖਤ 'ਤੇ ਗਿਰੀ, ਉਸ ਦਰਖਤ ਦਾ ਸਰਨਾਸ਼ ਹੋ ਗਿਆ, ਇਨਸਾਨ ਨੇ ਇਸ ਪਾਵਰ ਨੂੰ ਦੇਖਿਆ ਉਹਦੇ ਸਾਹਮਣੇ, ਜਾਂ ਹੋਰ ਜਾਨਵਰ ਵੀ ਜੇ ਸਾਨੂੰ ਦੇਖਦੇ ਨੇ, ਇੱਕ ਬਹੁਤ ਵੱਡੀ ਪਾਵਰਫੁਲ ਚੀਜ਼ ਸੀ ਜਿਸ ਦਾ ਮੁਕਾਬਲਾ ਕੋਈ ਨਹੀਂ ਸੀ ਕਰ ਸਕਦਾ, ਇਨਸਾਨ ਨੇ ਉਸ ਵਕਤ ਉਹਨੂੰ ਹੀ ਸਰਵ ਸ਼ਕਤੀਮਾਨ ਸਮਝਿਆ। ਜੇ ਬਹੁਤ ਜ਼ਿਆਦਾ ਵਰਖਾ ਹੋਈ, ਵਰਖਾ ਕਿੱਥੋਂ ਆ ਰਹੀ ਹੈ, ਕਿਉਂਕਿ ਸਿੱਧਾ ਧਰਤੀ ਦੇ ਉਸ ਹਿਸਾਬ ਦੇ ਨਾਲ ਇੱਦਾਂ ਲੱਗਦਾ ਸੀ ਕਿ ਜਿਵੇਂ ਕੋਈ ਉੱਪਰ ਛੱਤ ਹੈ, ਉਸ ਛੱਤ ਤੋਂ ਉੱਪਰੋਂ ਆ ਰਹੀ ਹੈ, ਆਕਾਸ਼ ਤੋਂ ਗਿਰ ਰਹੀ ਹੈ, ਨਿਗਾਹ ਦੇ ਵਿੱਚ ਇਹੀ ਸੀ, ਤੇ ਕੋਈ ਉੱਪਰੋਂ ਭੇਜ ਰਿਹਾ, ਕੋਈ ਉੱਪਰੋਂ ਇਸਨੂੰ ਵਰਸਾ ਰਿਹਾ, ਕੋਈ ਸ਼ਕਤੀ ਹੈਗੀ ਆ, ਉਸਦਾ ਨਾਂ ਕਲਪਨਾ ਕਲਪਿਤ ਕੀਤਾ ਗਿਆ, ਉਸ ਨੂੰ ਵੀ ਇੱਕ ਦੇਵਤਾ ਬਣਾ ਲਿਆ ਗਿਆ, ਉਸ ਦੀ ਪੂਜਾ ਹੋ ਗਈ, ਉਸ ਅੱਗੇ ਅਰਦਾਸ ਕਰਨੀ ਸ਼ੁਰੂ ਹੋ ਗਈ, ਬਿਜਲੀ ਅੱਗੇ ਅਰਦਾਸ ਕਰਨੀ ਸ਼ੁਰੂ ਹੋ ਗਈ, ਸੂਰਜ ਚੜ੍ਹਦਾ, ਪਤਾ ਲੱਗ ਗਿਆ, ਅਹਿਸਾਸ ਹੋ ਗਿਆ ਕਿ ਸੂਰਜ ਦੀ ਰੋਸ਼ਨੀ ਦੇ ਕਰਕੇ ਹੀ ਸਾਡੀਆਂ ਫਸਲਾਂ ਪੱਕ ਰਹੀਆਂ ਨੇ। ਜਦੋਂ ਐਗਰੇਰੀਅਨ ਰੈਵੋਲੂਸ਼ਨ ਆ ਗਿਆ ਤਾਂ ਇਸ ਨੂੰ ਵੀ ਇੱਕ ਐਨਰਜੀ ਦਾ ਸੋਰਸ ਮੰਨਿਆ ਗਿਆ, ਇਸ ਨੂੰ ਵੀ ਇੱਕ ਦੇਵਤਾ ਕਲਪਿਤ ਕੀਤਾ ਗਿਆ। ਇਸ ਤਰ੍ਹਾਂ ਅਣਗਿਣਤ ਦੇਵਤਿਆਂ ਦਾ ਦੀ ਕਲਪਨਾ, ਕਿਉਂਕਿ ਆਪਾਂ ਜਿਤਨੀਆਂ ਵੀ ਪੁਰਾਣੀਆਂ ਸਭਿਅਤਾਵਾਂ ਦੇਖਦੇ ਹਾਂ, ਭਾਵੇਂ ਉਹ ਬੇਬੀਲੋਨੀਅਨਸ ਨੇ, ਭਾਵੇਂ ਉਹ ਮਾਇਆ ਸਭਿਅਤਾ ਹੈ, ਭਾਵੇਂ ਉਹ ਮਿਸਰ ਦੀ ਸਭਿਅਤਾ ਹੈ, ਚਾਈਨਾ ਦੀ ਸਭਿਅਤਾ ਹੈ, ਭਾਰਤ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਹੜੱਪਾ ਤੇ ਮੰਜੋਦਾੜਾ ਵਾਲੀ ਜਿਹੜੀ ਇੰਡਸ ਵੈਲੀ ਸਿਵਿਲਾਈਜੇਸ਼ਨ ਸਿੰਧ ਸਭਿਅਤਾ ਹੈ, ਜਾਂ ਹੋਰ ਕਈ ਥਾਵਾਂ ਤੇ ਜਿੱਥੇ ਵੀ ਪੁਰਾਤਨ ਅਵਸ਼ੇਸ਼ ਪ੍ਰਾਪਤ ਹੋਏ, ਜਿੱਥੇ ਪੁਰਾਤਨ ਮਤਲਬ ਖੰਡਰਾਤ ਸਾਨੂੰ ਮਿਲੇ, ਉਹਨਾਂ ਦੇ ਆਧਾਰ ਤੇ ਜਦੋਂ ਉਹਨਾਂ ਦੀ ਸਟੱਡੀ ਕੀਤੀ ਗਈ ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਸਨ ਸਮੂਹਕ ਤੌਰ ਤੇ ਮੰਦਰ ਧਾਰਮਿਕ ਕਨਸੈਪਟ ਆਪਣੇ ਆਪਣੇ ਦੇਵੀ ਦੇਵਤਿਆਂ ਦਾ ਕਨਸੈਪਟ ਇਹ ਜਿਹੜਾ ਮੌਜੂਦ ਸੀ ਲਿਖਤੀ ਦਸਤਾਵੇਜ਼ ਦੇ ਆਧਾਰ ਤੇ ਆਪਾਂ ਜਦੋਂ ਯੂਨਾਨ ਜਿਹੜੀਆਂ ਕਿ ਗ੍ਰੀਕ ਸਿਟੀ ਸਟੇਟਸ ਦੀ ਗੱਲ ਕਰਦੇ ਹਾਂ ਜਿੱਥੇ ਬਹੁਤ ਕੁਛ ਲਿਖਤਾਂ ਮਿਲਦੇ ਆ ਉੱਥੇ ਵੀ ਹਰ ਸਟੇਟ ਦਾ ਆਪਣਾ ਇੱਕ ਦੇਵਤਾ ਹੁੰਦਾ ਸੀ ਜਿਸ ਤਰ੍ਹਾਂ ਆਪਾਂ ਪਿੰਨ ਪਿੰਨ ਸਟੇਟਾਂ ਦਾ ਜ਼ਿਕਰ ਕਰਦੇ ਹਾਂ ਅਲੈਗਜ਼ੈਂਡਰਾ ਦੀ ਗ੍ਰੇਟ ਉਹ ਜਿਸ ਸਟੇਟ ਚੋਂ ਸਨ ਇਸੇ ਤਰ੍ਹਾਂ ਬਾਕੀ ਜਿਹੜੀਆਂ ਐਥੇਨਸ ਸਨ ਦੂਸਰੀਆਂ ਜਿੱਥੋਂ ਵੱਡੇ ਵੱਡੇ ਫਿਲਾਸਫਰ ਹੋਏ ਉਹਨਾਂ ਦੀਆਂ ਜਿਹੜੀਆਂ ਅੱਜ ਲਿਖਤਾਂ ਸਾਡੇ ਤੱਕ ਪ੍ਰਾਪਤ ਹੋਈਆਂ ਨੇ ਕਿਸੇ ਵੀ ਸ਼ੇਪ ਦੇ ਵਿੱਚ ਉਹਦੇ ਵਿੱਚ ਵੀ ਜੋ ਆਪਾਂ ਦੇਖਦੇ ਹਾਂ ਅਲੱਗ ਅਲੱਗ ਕਨਸੈਪਟ ਸੀ ਤੇ ਹੁਣ ਜਦੋਂ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਇੱਕ ਪਾਸੇ ਭਾਰਤੀ ਪਰੰਪਰਾ ਦੇ ਵਿੱਚ ਬ੍ਰਹਮ ਦਾ ਕਨਸੈਪਟ ਆਉਂਦਾ ਹੈ ਪਰ ਉੱਥੇ ਵੀ ਜਿਹੜੇ ਉਸ ਬ੍ਰਹਮ ਦੇ ਜਿਹੜੇ ਕਨਸੈਪਟ ਨੇ ਜਿਸ ਦੇਵਤੇ ਦਾ ਵੀ ਜ਼ਿਕਰ ਆਉਂਦਾ ਹੈ ਜਿਸ ਦੇਵਤੇ ਨੂੰ ਮਨਾਉਣ ਦਾ ਜ਼ਿਕਰ ਆਉਂਦਾ ਵੇਦਾਂ ਦੇ ਵਿੱਚ ਉੱਥੇ ਇਹ ਕਨਸੈਪਟ ਜਿਹੜਾ ਸੀ ਉਹ ਇਹੀ ਸੀ ਕਿ ਜਿਸ ਦਾ ਵੀ ਜ਼ਿਕਰ ਆ ਗਿਆ ਉਸਨੂੰ ਸਰਵ ਸ਼ਕਤੀਮਾਨ ਹੀ ਕਿਹਾ ਗਿਆ ਇੰਦਰ ਦੀ ਗੱਲ ਆਈ ਸਰ ਕਿਉਂਕਿ ਉਸਨੂੰ ਪਾਣੀ ਦਾ ਦੇਵਤਾ ਯਾਨੀ ਕਿ ਉਸਨੂੰ ਵਰਖਾ ਦਾ ਦੇਵਤਾ ਵਰਖਾਣ ਵਾਲਾ ਸੂਰਜ ਦੇਵਤੇ ਦੀ ਗੱਲ ਆ ਗਈ ਤੇ ਉਸਨੂੰ ਵੀ ਸਰਵ ਸ਼ਕਤੀਮਾਨ ਬਿਆਨ ਕੀਤਾ ਗਿਆ ਇਸ ਤਰ੍ਹਾਂ ਦੇ ਜਿਹੜੇ ਕਨਸੈਪਟ ਸਨ ਹੌਲੀ ਹੌਲੀ ਵੈਸਟ ਦੇ ਵਿੱਚ ਵੀ ਤੇ ਈਸਟ ਦੇ ਵਿੱਚ ਵੀ ਈਸਟ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਆਪ ਜਿਸ ਵੇਲੇ ਲਿਖਤੀ ਦਸਤਾਵੇਜ਼ ਦੇ ਆਧਾਰ ਤੇ ਜਦੋਂ ਈਸਵੀ ਸਦੀ ਦੇ 1400-1500 ਸਾਲ ਪਹਿਲਾਂ ਜਦੋਂ ਦਾਰਸ਼ਨਿਕਤਾ ਜਿਸ ਨੂੰ ਆਪਾਂ ਅਦਵੈਤਵਾਦ ਦਵੈਤਵਾਦ ਇਹੋ ਜਿਹੜੇ ਕਨਸੈਪਟ ਆਏ ਪੁਰਸ਼ ਤੇ ਪ੍ਰਾਕਿਰਤੀ ਦਾ ਕਨਸੈਪਟ ਆਇਆ ਇਸੇ ਤਰ੍ਹਾਂ ਵਸਤ ਦੇ ਵਿੱਚ ਵੀ ਜਦੋਂ ਆਪਾਂ ਬਹੁਤ ਸਾਰਾ ਦੇਖਦੇ ਹਾਂ ਕਿ ਪੱਛਮੀ ਧਰਮਾਂ ਦੇ ਵਿੱਚ ਸੱਤ ਤਖਤ ਤੇ ਸੱਤ ਅਸਮਾਨਾਂ ਦਾ ਜ਼ਿਕਰ ਆਉਂਦਾ ਹੈ ਇਹ ਕਨਸੈਪਟ ਜਿਹੜੀ ਮੇਰੀ ਸਟੱਡੀ ਹੈ ਆਪਣੀ ਉਸ ਦੇ ਮੁਤਾਬਕ ਜਾਂ ਇਸ ਦੇ ਨਾਲ ਮਿਲਦੇ ਜੁਲਦੇ ਬਹੁਤ ਸਾਰੇ ਥਾਟ ਵੀ ਹੈਗੇ ਆ ਮੰਨਣ ਵਾਲੀ ਕੁਛ ਲੋਕਾਂ ਨੇ ਕੁਛ ਵਿਦਵਾਨਾਂ ਨੇ ਅੱਜ ਵੀ ਇਸ ਚੀਜ਼ ਨੂੰ ਮੰਨਿਆ ਵੀ ਲਿਆ ਹੈ ਪਰ ਮੇਰੀ ਜਿਹੜੀ ਆਪਣੀ ਓਬਜ਼ਰਵੇਸ਼ਨ ਵੀ ਹੈਗੀ ਆ ਇੱਕ ਸਟੂਡੈਂਟ ਆਫ ਜਿਸ ਨੂੰ ਆਪਾਂ ਕਹਿੰਦੇ ਕਹਿੰਦੇ ਹਾਂ ਕਿ ਬਈ ਜਿਹੜਾ ਤਾਰਾ ਵਿਗਿਆਨ ਦਾ ਜਾਂ ਸ੍ਰਿਸ਼ਟੀ ਦੀ ਕ੍ਰੀਏਸ਼ਨ ਦਾ ਕਾਸਮੋਗਾਨੀ ਦਾ ਕਾਸਮੋਲੋਜੀ ਦੇ ਸਟੂਡੈਂਟ ਦੀ ਹੈਸੀਅਤ ਦੇ ਵਿੱਚ ਇਤਿਹਾਸ ਦੇ ਸਟੂਡੈਂਟ ਦੀ ਹੈਸੀਅਤ ਦੇ ਵਿੱਚ ਕਿ ਇਹ ਕਨਸੈਪਟ ਪਹਿਲਾਂ ਧਰਤੀ ਨੂੰ ਚਪਟਾ ਸਮਝਿਆ ਜਾਂਦਾ ਸੀ ਆਪਾਂ ਇਸੇ ਕਰਕੇ ਜਦੋਂ ਬੇਬੀਲੋਨੀਅਨਸ ਦਾ ਚਾਈਨੀਜ਼ ਦਾ ਦੇਖਦੇ ਹਾਂ ਉਹ ਇਸਨੂੰ ਇੱਕ ਫਲੈਟ ਮਾਡਲ ਦਿੰਦੇ ਨੇ ਕੋਈ ਟੇਬਲ ਦਾ ਮਾਡਲ ਦਿੰਦਾ ਹੈ ਕੋਈ ਇਹ ਕਹਿੰਦਾ ਹੈ ਕਿ ਇਸਦੇ ਚਾਰ ਕੋਨੇ ਉੱਤੇ ਸਵਰਗ ਹੈ ਕੋਈ ਕਹਿੰਦਾ ਹੈ ਭਾਰਤੀ ਦਰਸ਼ਨ ਦੇ ਵਿੱਚ ਇਹ ਇੱਕ ਪਾਸੇ ਮੇਹਰ ਪਰਬਤ ਹੈ ਦੂਜੇ ਪਾਸੇ ਸਮੁੰਦਰ ਹੈ ਇਹ ਉਹਦੇ ਵਿੱਚ ਸਮੁੰਦਰ ਦੇ ਉੱਪਰ ਤੈਰਤੀ ਹੋਈ ਇੱਕ ਤਸ਼ਤਰੀ ਹੈ ਇਸ ਤਰ੍ਹਾਂ ਦਾ ਜਿਹੜਾ ਕਨਸੈਪਟ ਸੀ ਚਪਟੇ ਹੋਣ ਦਾ ਇੱਕ ਕਨਸੈਪਟ ਸੀ ਪਰ ਹੌਲੀ ਹੌਲੀ ਕਿਉਂਕਿ ਜਦੋਂ ਲੋਕਾਂ ਦਾ ਢਿੱਡ ਭਰਿਆ ਗਿਆ ਲੋਕਾਂ ਦੇ ਕੋਲ ਆਮ ਰਾਸ਼ਨ ਮਿਲ ਗਿਆ ਖਾਣ ਪੀਣ ਵਾਸਤੇ ਮਿਲ ਗਿਆ ਤੇ ਉਹਨਾਂ ਦੇ ਕੋਲ ਫੁਰਸਤ ਸੀ ਜਿਸ ਵਿੱਚ ਉਹਨਾਂ ਨੇ ਦਾਰਸ਼ਨਿਕਤਾ ਦੇ ਤਹਿਤ ਸਭ ਤੋਂ ਪਹਿਲਾਂ ਇਹੀ ਸਵਾਲ ਕਿ ਭਾਈ ਉਹਨਾਂ ਨੇ ਖੋਜ ਕਰਕੇ ਅੰਦਾਜ਼ੇ ਲਾ ਕੇ ਕਿਉਂਕਿ ਸਭ ਤੋਂ ਪਹਿਲਾਂ ਤਾਰਿਆਂ ਦੇ ਤਾਰਾ ਵਿਗਿਆਨ ਦੇ ਦਾ ਜ਼ਿਕਰ ਆਉਂਦਾ ਕਿਉਂਕਿ ਦਿਨ ਦੇ ਸਮੇਂ ਤਾਂ ਸੂਰਜ ਦੀ ਡਾਇਰੈਕਸ਼ਨ ਦੇਖ ਕੇ ਚੱਲਿਆ ਜਾਂਦਾ ਸੀ ਪਰ ਰਾਤ ਦੇ ਸਮੇਂ ਮਨੁੱਖ ਜਿਹੜਾ ਸੀ ਜਿਹੜੇ ਸਫ਼ਰ ਕਰਦੇ ਸਨ ਉਹ ਤਾਰਿਆਂ ਦੀ ਸੇਧ ਤੋਂ ਹੀ ਜਿਹੜਾ ਸੀ ਉਹ ਦਿਸ਼ਾ ਆਪਣੀ ਦੇਖਦੇ ਸਨ ਆਪਣੇ ਰਸਤੇ ਨੂੰ ਜਿਹੜਾ ਸੀ ਉਹਨਾਂ ਦਾ ਉਹ ਦਿਸ਼ਾ ਨਿਰਦੇਸ਼ ਅੱਜ ਕੱਲ੍ਹ ਦੇ ਵਾਂਗੂ ਜਿਹੜੇ ਸੀ ਆਪਾਂ ਆਪਣੇ ਵਾਲੇ ਕੰਪਾਸ ਨਹੀਂ ਸਨ ਸੋ ਇਸੇ ਤਰ੍ਹਾਂ ਉਸ ਸਮੇਂ ਉਹਨਾਂ ਦੇ ਜਿਹੜੇ ਨਜ਼ਦੀਕੀ ਅੱਖ ਦੇ ਨਾਲ ਜਿਹੜੇ ਦੇਖਣ ਵਾਲੇ ਤਾਰੇ ਸਨ ਇਸ ਦੇ ਆਧਾਰ ਤੇ ਜਦੋਂ ਤਾਰਿਆਂ ਨੂੰ ਗੋਲ ਦੇਖਿਆ ਚੰਨ ਨੂੰ ਗੋਲ ਦੇਖਿਆ ਸੂਰਜ ਨੂੰ ਗੋਲ ਦੇਖਿਆ ਤਾਂ ਉਹਨਾਂ ਦੀ ਕਲਪਨਾ ਧਰਤੀ ਦੇ ਬਾਰੇ ਵੀ ਗੋਲ ਹੋ ਗਈ ਕਿਉਂਕਿ ਅੱਜ ਤੋਂ 2600 ਸਾਲ ਪਹਿਲਾਂ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਆਮ ਜਿਹੜੇ ਜਿਓਮੈਟਰੀ ਤੇ ਇਤਿਹਾਸ ਦਾ ਦਾ ਜਿਹੜਾ ਮਤਲਬ ਜ਼ਿਕਰ ਆਉਂਦਾ ਹੈ ਜੇ ਜੇ ਆਪਾਂ ਮੈਥਮੈਟਿਕਸ ਨੂੰ ਦੇਖਦੇ ਹਾਂ ਤੇ ਅਰਥ ਸ਼ਾਸਤਰ ਦੇ ਵਿੱਚ ਸਭ ਤੋਂ ਪਹਿਲਾਂ ਜੇ ਅੱਜ ਇੱਕ ਇੱਕ ਫਾਰਮੂਲਾ ਅੱਜ ਵੀ ਚੱਲਦਾ ਹੈ ਪਾਏ, ਇਸ ਫਾਰਮੂਲੇ ਦਾ ਜਿਹੜਾ ਸੰਚਾਲਕ ਸੀ, ਇਸ ਨੂੰ ਜਿਹੜਾ ਜਿਹੜਾ ਐਕਸਪਲੋਰਰ ਸੀ ਪਾਇਥਾਗੋਰਸ, ਉਸ ਦੀਆਂ ਲਿਖਤਾਂ ਸਭ ਤੋਂ ਪਹਿਲਾਂ ਧਰਤੀ ਦੇ ਗੋਲ ਹੋਣ ਦੇ ਉਸਨੇ ਸਬੂਤ ਵੀ ਦਿੱਤੇ। ਉਸਦਾ ਸਭ ਤੋਂ ਪਹਿਲਾਂ ਸਬੂਤ ਜਿਹੜਾ ਸੀ ਧਰੂ ਤਾਰਾ, ਕਿ ਜਿੰਨਾ ਅਸੀਂ ਨਾਰਥ ਵੱਲ ਜਾਂਦੇ ਹਾਂ ਧਰੂ ਤਾਰਾ ਜਿਹੜਾ ਹੈ ਉਚਾਈ ਵੱਲ ਉੱਚਾ ਹੁੰਦਾ ਜਾਂਦਾ ਹੈ, ਜਿੰਨਾ ਅਸੀਂ ਸਾਊਥ ਵੱਲ ਜਾਂਦੇ ਹਾਂ ਉਹ ਨੀਵਾਂ ਨੀਵਾਂ ਹੁੰਦਾ ਜਾਂਦਾ, ਕਿਉਂਕਿ ਇਕਵੀਟੋਰੀਅਲ ਰੀਜਨ ਤੇ ਉਸਦੀ 0 degree ਦਾ ਇਹ ਬਣ ਸਕਦਾ ਹੈ। ਸੋ ਇਸ ਉਹ ਉਹਨੇ ਗੋਲ ਹੋਣ ਦਾ ਸਬੂਤ ਦਿੱਤਾ। ਉਸ ਤੋਂ ਬਾਅਦ ਹੌਲੀ ਹੌਲੀ ਧਰਤੀ ਨੂੰ ਗੋਲ ਹੋਣਾ ਜਿਹੜਾ ਸੀ ਉਹ ਅਰਿਸਟਾਟਲ ਤੱਕ ਲਗਭਗ ਅਸਟੈਬਲਿਸ਼ ਹੋ ਚੁੱਕਾ ਸੀ, ਤੇ ਇੱਕ ਅਦੇ ਗ੍ਰੀਕ ਜਿਹੜਾ ਫਿਲੋਸਫਰ ਸੀ, ਉਸ ਵਕਤ ਸਾਇੰਟਿਸਟ ਆਪਾਂ ਨਹੀਂ ਕਹਿ ਸਕਦੇ, ਸਾਰੇ ਫਿਲੋਸਫੀ ਦੇ ਹੀ ਦੀ ਡੈਫੀਨੇਸ਼ਨ ਦੇ ਤਹਿਤ ਸਨ, ਉਸਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਧਰਤੀ ਘੁੰਮਦੀ ਹੈ, ਪਰ ਉਸਦੀ ਗੱਲ ਨੂੰ ਕਿਸੇ ਨੇ ਨਹੀਂ ਮੰਨਿਆ। ਤੇ ਅਰਿਸਟਾਟਲ ਨੇ ਜਦੋਂ ਧਰਤੀ ਦਾ ਜ਼ਿਕਰ ਕੀਤਾ ਉਸਨੇ ਕਿਹਾ ਅਰਥ ਇਜ਼ ਸੈਂਟਰ ਆਫ ਯੂਨੀਵਰਸ, ਉਹਨਾਂ ਦੀ ਕਾਇਨਾਤ ਉਤਨੀ ਸੀ ਜਿੰਨੀ ਨੇਕੜ ਅੱਖ ਨੂੰ, ਜਿੰਨੀ ਨੰਗੀ ਅੱਖ ਨਾਲ ਅਸੀਂ ਦੇਖ ਸਕਦੇ ਹਾਂ, ਜਿੱਥੇ ਤੱਕ ਸਾਡੀ ਨਿਗਾਹ ਜਾ ਸਕਦੀ ਹੈ। ਤੇ ਉਹਨਾਂ ਨੇ ਇਹੀ ਕਿਹਾ ਕਿ ਧਰਤੀ ਜਿਹੜੀ ਆ ਉਹ ਕਾਇਨਾਤ ਦਾ, ਬ੍ਰਹਿਮੰਡ ਦਾ, ਯੂਨੀਵਰਸ ਦਾ ਕੇਂਦਰ ਹੈ, ਤੇ ਇਸ ਨੂੰ ਹੌਲੀ ਹੌਲੀ ਉਸਨੇ ਜਦੋਂ ਇਸਦਾ ਜ਼ਿਕਰ ਕੀਤਾ ਉਸਨੇ ਕਿਹਾ ਧਰਤੀ ਹਰ ਚੀਜ਼ ਜਿਹੜੀ ਆ, ਅਗਰ ਪੱਥਰ ਅਸਮਾਨ ਤੇ ਸੁੱਟਦੇ ਆ ਉਹ ਜ਼ਮੀਨ ਵੱਲ ਆਉਂਦਾ ਹੈ, ਕੋਈ ਚੀਜ਼ ਜ਼ਮੀਨ ਵੱਲ ਆਉਂਦੀ ਹੈ, ਇਸ ਦਾ ਮਤਲਬ ਆ ਕਿ ਜ਼ਮੀਨ ਜਿਹੜਾ ਉਹਦੀ ਮਾਂ ਹੈ, ਤੇ ਹਰ ਬੱਚਾ ਜਿਹੜਾ ਪੱਥਰ ਜਿਹੜਾ ਉਹ ਬੱਚਾ ਹੈ ਉਹ ਆਪਣੀ ਮਾਂ ਵੱਲ ਹੀ ਆਉਂਦਾ। ਇਸੇ ਕਰਕੇ ਉਸ ਕੰਸੈਪਟ ਨੂੰ ਉਸਨੇ ਕਿਹਾ ਕਿ ਇਸ ਦੇ ਇਰਦ ਗਿਰਦ ਜਿਹੜੇ ਜਿੰਨੇ ਵੀ ਪਲੈਨਟ ਨੇ, ਸੂਰਜ ਨੇ, ਇਹ ਸਾਰੇ ਘੁੰਮਦੇ ਆ, ਤੇ ਉਹ ਇਸ ਦੇ ਇਰਦ ਗਿਰਦ ਜਿਹੜੇ ਆ, ਪਲੈਟੋ ਦਾ ਇਹ ਕੰਸੈਪਟ ਸੀ ਕਿ ਇਹ ਅਲੱਗ ਅਲੱਗ ਟਰਾਂਸਪੈਰੈਂਟ ਫਰਸ਼ਾਂ ਦੇ ਉੱਪਰ ਚੱਲ ਰਹੇ ਨੇ, ਜਿਵੇਂ ਸੂਰਜ ਹੈ ਉਹ ਇੱਕ ਟਰਾਂਸਪੈਰੈਂਟ ਫਰਸ਼ ਤੇ ਚੱਲ ਰਿਹਾ ਹੈ, ਜਿਵੇਂ ਮੂਨ ਹੈ ਯਾਨੀ ਕਿ ਚੰਦਰਮਾ ਹੈ ਇਹ ਚੱਲ ਰਿਹਾ ਹੈ, ਜਿਹੜਾ ਸ਼ੁਕਰ ਗ੍ਰਹਿ ਇਹ ਚੱਲ ਰਿਹਾ ਹੈ, ਸ਼ਨੀ ਗ੍ਰਹਿ ਇਹ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ, ਸੈਟਰਨ ਇਸੇ ਤਰ੍ਹਾਂ ਚੱਲ ਰਿਹਾ ਹੈ, ਯਾਨੀ ਕਿ ਉਹਨਾਂ ਗ੍ਰਹਿਆਂ ਦਾ ਜਿਹੜੇ ਕਿ 5 grah ਤੇ ਚੰਦਰਮਾ ਤੇ ਸੂਰਜ ਜਿਨ੍ਹਾਂ ਦੀ ਇਹ ਨੇਕੜ ਅੱਖ ਦੇਖ ਸਕਦੀ ਸੀ, ਉਹਨਾਂ ਦੇ ਉਹ 7 ਫਰਸ਼ਾਂ ਦਾ ਜ਼ਿਕਰ ਕਰਕੇ, ਤੇ ਇਹ ਵੀ ਕਿਹਾ ਕਿ ਵੀ 7ਵੇਂ ਆਕਾਸ਼ ਅਸਮਾਨ ਤੋਂ ਬਾਹਰ ਜਿਹੜਾ ਹੈ ਜਾਂ 7ਵੇਂ ਆਕਾਸ਼ ਤੇ ਰੱਬ ਬੈਠ ਕੇ ਇਸ ਨੂੰ ਚਲਾ ਰਿਹਾ ਹੈ, ਇਹ ਸਾਰਾ ਕੁਝ ਇਸ ਦੇ ਅੰਦਰ ਚੱਲਦਾ ਹੈ। ਇਸੇ ਨੂੰ ਤਾਲਮੀ ਨੇ ਇੱਕ ਸਿਧਾਂਤ ਦੇ ਵਿੱਚ ਲਿਖ ਦਿੱਤਾ, ਜਿਹੜਾ ਕਿ 1800 ਤੱਕ ਉਹ ਕੰਸੈਪਟ ਜਿਹੜਾ ਉਹ ਚੱਲਦਾ ਰਿਹਾ, ਤੇ ਇਹ ਮੰਨ ਲਿਆ ਗਿਆ ਕਿ ਧਰਤੀ ਜਿਹੜੀ ਆ ਇਸੇ ਨੂੰ ਹੀ ਧਾਰਮਿਕ ਖੇਤਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਾਲਪਨਿਕ ਤੌਰ ਤੇ ਅਕਾਲ ਪੁਰਖ ਤੇ ਉਸ ਦੇ 7 ਅਸਮਾਨਾਂ ਦਾ ਜ਼ਿਕਰ ਜਿਹੜਾ ਹੈ, ਜਿਹੜਾ ਕਿ ਬਾਅਦ ਦੇ ਵਿੱਚ ਸ਼ਾਮੀ ਧਰਮਾਂ ਦੇ ਵਿੱਚ, ਜਿਸ ਨੂੰ ਆਪਾਂ ਕਹਿੰਦੇ ਹਾਂ ਅਬਰਾਹਿਮਿਕ ਧਰਮਾਂ ਦੇ ਵਿੱਚ, ਅਲੱਗ ਅਲੱਗ ਪੁਸਤਕਾਂ ਦੇ ਵਿੱਚ ਵੀ, ਅਲੱਗ ਅਲੱਗ ਧਾਰਮਿਕ ਗ੍ਰੰਥਾਂ ਦੇ ਵਿੱਚ ਉਹਦਾ ਜ਼ਿਕਰ ਆਉਂਦਾ ਹੈ, ਤੇ ਉਹੀ ਕੰਸੈਪਟ ਜਿਹੜਾ ਸੀ ਇਸੇ ਕਰਕੇ ਬਾਈਬਲ ਦਾ ਵਿਰੋਧ ਸਮਝਿਆ ਗਿਆ, ਜਦੋਂ ਕੋਪਰਨਿਕਸ ਨੇ ਪਹਿਲੀ ਵਾਰ ਮੈਥਮੈਟੀਕਲ ਕੈਲਕੂਲੇਸ਼ਨ ਕਰਕੇ ਇਹ ਗੱਲ ਕਹੀ ਕਿ ਨਹੀਂ, ਜਿਹੜੀ ਯੂਨੀਵਰਸ ਹੈ ਇਹ ਜੀਓਸੈਂਟ੍ਰਿਕ ਨਹੀਂ ਆ, ਇਹ ਪ੍ਰਿਥਵੀ ਕੇਂਦਰਿਤ ਨਹੀਂ ਆ, ਇਹ ਹੀਲੀਓਸੈਂਟ੍ਰਿਕ ਹੈ, ਭਾਵ ਸੂਰਜ ਕੇਂਦਰਿਤ ਹੈ, ਸੂਰਜ ਸਨ ਇਜ਼ ਦਾ ਸੈਂਟਰ ਆਫ ਯੂਨੀਵਰਸ, ਤੇ ਸਾਰੇ ਧਰਤੀ ਦੇ ਸਮੇਤ ਸਾਰੇ ਹੀ ਜਿਹੜੇ ਤਾਰੇ ਨੇ ਉਹਨਾਂ ਦੇ ਕੋਲ ਵੀ ਕੰਸੈਪਟ ਉਹੀ ਸੀ, ਉਹ ਇਸ ਦੇ ਇਰਦ ਗਿਰਦ ਘੁੰਮਦੇ ਆ। ਫਿਰ ਬਾਅਦ ਦੇ ਵਿੱਚ ਗਲੈਲੀਓ ਨੇ ਟੈਲੀਸਕੋਪ ਇਜਾਦ ਕਰਕੇ, ਮੇਰਾ ਇਹ ਮਤਲਬ ਹੈ ਕਹਿਣ ਦਾ ਕਿ ਜਿਹੜਾ ਉਹ ਕੰਸੈਪਟ ਸੀ ਧਰਮ ਦੇ ਵਿੱਚ ਇੱਕ ਰੱਬ ਦਾ, ਉਹ ਗ੍ਰੀਕ ਤੋਂ ਬਾਅਦ ਹੀ ਆਸਤਾ ਆਸਤਾ ਅਰਿਸਟਾਟਲ ਤੱਕ ਪਹੁੰਚਣ ਦੇ ਕਰਕੇ ਜਿਹੜਾ ਲਿਖਤੀ ਦਸਤਾਵੇਜ਼ ਹੈ, ਹੋ ਸਕਦਾ ਹੈ ਹੋਰ ਸਭਿਅਤਾਵਾਂ ਦੇ ਵਿੱਚ ਵੀ ਇੱਕ ਰੱਬ ਦੀ ਗੱਲ, ਜਿਸ ਤਰ੍ਹਾਂ ਭਾਰਤ ਦੇ ਵਿੱਚ ਜਦੋਂ ਅਦਵੈਤਵਾਦ ਅਦਵੈਤਵਾਦ ਇਹ ਜਦੋਂ ਚੱਲਿਆ, ਤੇ ਇਹ ਵੀ ਭਿੰਨ ਭਿੰਨ ਦੇਵਤਿਆਂ ਤੋਂ ਹੀ ਕੰਸੈਪਟ, ਕਿਉਂਕਿ ਜਦੋਂ ਜ਼ਿਕਰ ਆਇਆ ਬ੍ਰਹਮਾ ਵਿਸ਼ਨੂੰ ਮਹੇਸ਼ ਦਾ, अज भी वह ताकत अलग अलग ने क्योंकि जिस ब्रह्म का जिक्र भारती सोच के भारती जो आप कहे सभ्यता के जिक्र सी उन्होंने भिन्न भिन्न दर्शनों के उसनों करता पुरख लैके नहीं पुरुष से प्राकृति का कॉन्सैप्ट सी गुरु नानक पातशाह आप जिस पर विचार करांगे कल के प्रोग्राम या परसों के प्रोग्राम के कि जिस कॉन्सैप्ट गुरु नानक पातशाह ने दूसरी तरह दृढ़ किया वो यही सी कि वो जिहड़ा कॉन्सैप्ट सी उस पहली बार गुरु नानक पातशाह ने उसनू करता के सो भारती दर्शन दे विच गुरु नानक पातशाह पहले ओरिजिनल धार्मिक जेड़े कि मतलब परिभाषा करने वाले महापुरुष होए ने गुरु होए ने जिन्हां ने ओरिजिनल थिंकर होए ने जिन्हां ने पहली वार उस करते नू हालांकि इस जेड़े

0: ਕਨਸੈਪਟ ਦੇ ਵਿੱਚ ਬਰੀਫ ਦੇ ਵਿੱਚ ਜਿਹੜਾ ਕਿ ਇਸ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਕੁਛ ਸੰਖੇਪ ਦੇ ਵਿੱਚ ਆਪਾਂ ਇਹਨੂੰ ਬਿਆਨ ਕਰ ਸਕਾਂ। ਉਸ ਤੋਂ ਪਹਿਲਾਂ ਭਾਵੇਂ ਆਪਾਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਗ੍ਰੀਕ ਤੋਂ ਲੈ ਕੇ ਸਾਮੀ ਧਰਮਾਂ ਤੱਕ ਅਕਾਲ ਪੁਰਖ ਦੇ ਜਿਸ ਕਨਸੈਪਟ ਨੂੰ, ਜਿਸ ਸੰਕਲਪ ਨੂੰ ਬਿਆਨ ਕੀਤਾ ਗਿਆ, ਉੱਥੇ ਉਸ ਨੂੰ ਸੱਤਵੇਂ ਅਸਮਾਨ ਤੇ ਬੈਠਾ ਹੋਇਆ ਸ੍ਰਿਸ਼ਟੀ ਤੋਂ ਬਾਹਰ ਦੀ ਕਿਸੇ ਵਸਤੂ, ਸ੍ਰਿਸ਼ਟੀ ਤੋਂ ਬਾਹਰ ਦੇ ਕਿਸੇ ਸ਼ਕਤੀ ਜਾਂ ਕਿਸੇ ਹਸਤੀ ਦਾ ਜ਼ਿਕਰ ਹੈ, ਪਰਸਨ ਦਾ ਜ਼ਿਕਰ ਹੈ, ਸੁਪਰ ਬੀਂਗ ਉੱਥੇ ਬੈਠਾ ਹੋਇਆ ਸ੍ਰਿਸ਼ਟੀ ਦਾ ਕੰਮ ਚਲਾ ਰਿਹਾ। ਜਿਸ ਤਰ੍ਹਾਂ ਅੱਜ ਕੱਲ੍ਹ ਦੇ ਹਿਸਾਬ ਨਾਲ ਆਪਾਂ ਕਹਿੰਦੇ ਹਾਂ ਵੀ ਕੰਪਿਊਟਰ ਡਿਸੈਮੀਨੇਸ਼ਨ ਨੂੰ ਕੋਈ ਬਾਹਰੋਂ ਇਹ ਕਰ ਰਿਹਾ ਹੈ, ਤੇ ਸਾਰੀ ਸ੍ਰਿਸ਼ਟੀ ਜਿਹੜੀ ਆ ਉਹ ਉਸ ਤਰ੍ਹਾਂ ਦਾ ਕੰਸੈਪਟ ਸੀ, ਬਾਹਰ ਦਾ ਕੰਸੈਪਟ ਸੀ। ਭਗਤੀ ਮੂਵਮੈਂਟ ਵਿੱਚ ਆਪਾਂ ਕਹਿ ਲਈਏ ਗੁਰੂ ਨਾਨਕ ਪਾਤਸ਼ਾਹ ਤੱਕ ਆਉਂਦਿਆਂ ਆਉਂਦਿਆਂ ਇਹ ਥਾਟ ਜਿਹੜਾ ਹੈ ਪਹਿਲੀ ਵਾਰ ਜਿਹੜਾ ਹੈ ਇਸ ਥਾਟ ਨੂੰ ਬਾਹਰ ਨਹੀਂ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ, ਯਾਨੀ ਕਿ ਜੇ ਮਨੁੱਖਤਾ ਦੀ ਗੱਲ ਹੈ ਤੇ ਮਨੁੱਖਤਾ ਦੇ ਬਾਹਰ ਨਹੀਂ, ਮਨੁੱਖਤਾ ਦੇ ਅੰਦਰ ਹਿਰਦੇ ਵਿੱਚ ਉਸ ਦੀ, ਕਿਉਂਕਿ ਉਸ ਨੂੰ ਅਕਾਲ ਪੁਰਖ ਨੂੰ ਗੁਣਾ ਕਰਕੇ ਅਕਾਲ ਪੁਰਖ ਕਿਹਾ ਗਿਆ। ਆਪਾਂ ਕਥਾ ਸਰਵਣ ਕਰ ਰਹੇ ਸੀ ਇਸ ਤੋਂ ਪਹਿਲੇ ਹਿੱਸੇ ਦੇ ਵਿੱਚ ਕਿ ਉੱਥੇ ਜਿਸ ਮੂਲ ਮੰਤਰ ਦਾ, ਜਿਸ ਮੰਗਲਾਚਰਨ ਦਾ ਜ਼ਿਕਰ ਹੈ, ਇੱਕ ਓਂਕਾਰ ਆਰੰਭ ਹੁੰਦਾ ਹੈ। ਇੱਥੇ ਉਸਨੂੰ ਕੋਈ ਨਾਂ ਨਹੀਂ ਦਿੱਤਾ ਗਿਆ, ਪਰ ਜਿਸ ਕੰਸੈਪਟ ਨੂੰ, ਜਿਸ ਬ੍ਰਹਮ ਦਾ ਜ਼ਿਕਰ ਹੈ, ਉਸਨੂੰ ਏਕਾ ਲਾ ਕੇ ਇੱਕ ਕਿਹਾ ਗਿਆ। ਉਹ ਵੀ ਸਾਰੀ ਸ੍ਰਿਸ਼ਟੀ ਦਾ ਸਤ ਨਾਮ ਹੋਣ ਵਾਲਾ ਹੈ। ਤੇ ਕਰਤਾ ਦਾ ਆਪਾਂ ਹੁਣੇ ਜ਼ਿਕਰ ਕੀਤਾ, ਕਰਤਾ ਪੁਰਖ ਤੀਜੇ ਨੰਬਰ ਤੇ। ਫਿਰ ਜਦੋਂ ਕਰਤਾ ਹੈ ਫਿਰ ਉਹ ਨਿਰਭਉ ਵੀ ਹੈ, ਨਿਰਵੈਰ ਵੀ ਹੈ। ਇਸ ਕੰਸੈਪਟ ਨੂੰ ਆਪਾਂ ਅੱਗੇ ਵਿਚਾਰਾਂਗੇ, ਪਹਿਲੀ ਵਾਰ ਬਾਹਰ ਤੋਂ ਅੰਤਰ ਤੱਕ ਦਾ ਜਿਹੜਾ ਸਫ਼ਰ ਹੈ, ਅੰਦਰ ਪਹਿਚਾਨਣ ਦੀ ਜਿਹੜੀ ਇਹ ਆ, ਇਸਨੂੰ ਅੱਜ ਇੱਥੇ ਹੀ ਵਿਚਾਰਾਂਗੇ। ਇਸ ਦੇ ਦੂਜੇ ਭਾਗ ਵਿੱਚ, ਭਾਗ ਦੇ ਵਿੱਚ ਫਿਰ ਤੁਹਾਡੇ ਨਾਲ ਵਿਚਾਰ ਕਰਾਂਗੇ। ਇੱਥੇ ਹੀ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅੱਜ ਜਿਹੜੇ ਸ਼ਬਦ ਦੀ

0: 8143-768-1681। इना दा पता नोट करो, यूनिट नंबर 1120-4150-109th Avenue, नॉर्थ ईस्ट कैलगरी।
1: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम वैनिटी, क्लाजेट अते कमर्शियल मिल वर्क बारे कोई भी जानकारी लेने लई तुसी पॉल सेखों जी नू 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11-2316 नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: विचार आपां करांगे, पंजवें पातशाह दा शब्द है रामकली महला पंजवां। इहनूं चंगी तरह समझण वास्ते संपूर्ण शब्द दी विचार अज नहीं होवेगी, इहनूं आपां दो भागां विच वंडांगे। अज दी विचार केवल इस शब्द दे रहाउ दे बंद तक करांगे, बाकी जो शब्द है वह अगले हफ्ते आपां नाल लड़ी तोर लांगे। इस शब्द दे विच गुरु पातशाह जी फरमान कर रहे हन, कर कर ताल पखावज नैनह माथै वजहै रबाबा, करन हो मद बांसुरी बाजै जिहवा तुन आगाजा, निरत करे कर मनुआ नाचै आणे घुंगरू साजा, राम को निरतकारी पेखै पेखन हार दयाला, जेता साज शिंगारी रहाओ। सो इस शब्द नू लै के जां एहो जे होर कई शब्द हन उहनां दी व्याख्या जो है गुरमत दे दायरे तो बाहर निकल के गुरमत दे प्लेटफॉर्म दे उत्तों गुरुद्वारां दीआं स्टेजां दे उत्तों कीती जांदी है अते संगत नू गुमराह कीता जांदा। अज आपां इस दी डूंघाई दे विच उतरांगे। पहलां तुहानू इक क्लिप सुणाउने आ कि इस शब्द की व्याख्या किवें आम ही चल रही आ ते बड़े जोरां शोरां दे नाल चल रही आ, उस तों बाद विच आपां विचार आरंभ करदे आ।
3: ਕਹਿੰਦਾ ਦਰਵਾਜੇ ਆ ਨੌ ਦਰਵਾਜੇ ਬੰਦ ਹੋ ਗਏ ਜੀ ਤੇ ਉੱਥੇ ਫਿਰ ਕਹਿੰਦੇ ਆ ਕਰ ਕਰ ਤਾਲ ਪਖਾਵਜ ਨੈਣੋ, ਕਹਿੰਦੇ ਨੈਣ ਐ ਵੱਜਣ ਲੱਗੇ ਜਿਵੇਂ ਪਖਾਵਜ ਵੱਜਦਾ ਹੈ ਟੁਲਕੇ ਹੁੰਦੇ ਨਾ।
4: ਅੱਛਾ ਜੀ।
3: ਤੇ ਮਾਥੇ ਵੱਜੇ ਰਬਾਬਾ,
4: ਕਈ ਪ੍ਰਚਾਰਕ ਇਹਨਾਂ ਦਾ ਹੋਰ ਤਰ੍ਹਾਂ ਦੇ ਨਾਲ ਵਿਖਿਆਨ ਕਰ ਦਿੰਦੇ ਨੇ, ਇਹ ਜਿਸ ਤਰ੍ਹਾਂ ਜੋ ਸ਼ਬਦ ਜਿਵੇਂ ਲਿਖੇ ਹੋਏ ਉਸੇ ਤਰ੍ਹਾਂ ਅਨੁਭਵ ਹੁੰਦਾ ਜੀ?
3: ਅਨੁਭਵ ਹੁੰਦਾ ਜੀ,
4: ਉਸੇ ਤਰ੍ਹਾਂ
3: ਹੁੰਦਾ। ਕਰਨੋ ਮਤ ਬਾਂਸਰੀ ਵਾਜੇ ਜੀਵਾ ਤੁਨ ਅਗਾਜਾ, ਨਿਰਤ ਕਰੇ ਕਰ ਮਨਵਾਨਾ ਚੇ ਅਣਗੁੰਗਾ ਸਜਾ। ਹੁਣ ਦੂਸਰੇ ਸ਼ਬਦ ਦੇਖੋ, ਜੇ ਇਹਨੂੰ ਕਹਿੰਦੇ ਜੇ ਬਾਹਰਲੇ ਕੀਰਤਨ ਨੂੰ ਕਿਹਾ ਜਾਂ ਗਿਆਨ ਨੂੰ ਕਿਹਾ ਜਿਵੇਂ, ਕਹਿੰਦੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੇ। ਇਹ ਪੰਜਾਂ ਦੀ ਆਵਾਜ਼ ਅਨਹਦ ਸ਼ਬਦ ਦੇ ਰੂਪ ਵਿੱਚ ਅੰਦਰ ਚੱਲਦੀ ਹੈ। ਕਹਿੰਦੇ ਮਸਤਕ ਪਦਮ ਦੁਆਲੇ ਮਣੀ, ਮੱਥੇ ਦਾ ਜਿੱਥੇ ਪਦਮ ਆਇਆ ਝੁਕਾ ਨੂੰ ਪਦਮ ਕਹਿੰਦੇ ਆ। ਮਾਹੇ ਨਿਰੰਜਨ ਤ੍ਰੈ ਭਵਨ ਧਣੀ, ਪੰਜ ਸ਼ਬਦ ਨਿਰਮਾਇਲ ਬਾਜੇ ਢੁਲਕੇ ਚਵਰ ਸੰਖ ਘਾਣ ਗਾਜੇ। ਫਿਰ ਇਹ ਤੇ ਪੰਜ ਸ਼ਬਦਾਂ ਦੀ ਆਵਾਜ਼ ਦੱਸੀ ਹੈ, ਠੀਕ ਹੈ ਨਾ ਜੀ। ਤਾਂ ਮਹਾਰਾਜ ਕਹਿ ਵੀ ਰਹੇ ਆ ਨਾਮ ਜਿਹਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਤਾਂ ਉਹ ਜਿਹਦਾ ਪ੍ਰੈਕਟੀਕਲ ਨਹੀਂ ਹੈ, ਦੇਖੋ ਪ੍ਰਚਾਰਕ ਦੋ ਪ੍ਰਕਾਰ ਦੇ ਹੈ, ਇੱਕ ਪ੍ਰੈਕਟੀਕਲ ਵੀ ਕਰਦਾ ਤੇ ਨਾਲ ਪ੍ਰਚਾਰ ਕਰਦਾ, ਇੱਕ ਪ੍ਰੈਕਟੀਕਲ ਤੋਂ ਬਿਨਾਂ ਵੀ ਪ੍ਰਚਾਰ ਹੁੰਦਾ, ਤਾਂ ਸੋਭਾ ਹਰ ਇੱਕ ਨੂੰ ਮਿਲੀ ਹੁੰਦੀ ਹੈ ਜੀ।
2: ਸੋ ਇਹ ਆਪ ਜੀ ਨੇ ਵਿਚਾਰ ਸੁਣ ਲਈ ਹੈ। ਇਹਨਾਂ ਦੇ ਕਹਿਣ ਤੋਂ ਭਾਵ ਹੈ ਕਿ ਜਦੋਂ ਮਨੁੱਖ ਰੱਬ ਦੇ ਨੇੜੇ ਜਾਂਦਾ ਆ, ਜਦੋਂ ਉਹਦੀ ਸੁਰਤ ਉੱਚੀ ਉੱਠਦੀ ਆ, ਜਾਂ ਜਿਹੜਾ ਦਸਮ ਦੁਆਰ ਦਾ ਨਾਮ ਲੈਂਦੀ ਆ, ਜਦੋਂ ਉੱਥੇ ਸੁਰਤ ਪਹੁੰਚਦੀ ਆ, ਰੱਬ ਨੂੰ ਵੇਖਣ ਲੱਗ ਪੈਂਦੀ ਆ ਤੇ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਸੁਣਨ ਲੱਗ ਪੈਂਦੀਆਂ ਨੇ। ਕਰ ਕਰ ਤਾਲ ਪਖਾਵਜ, ਇਸ ਤਰ੍ਹਾਂ ਪਖਾਵਜ ਜੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਦਿਸ ਰਿਹਾ, ਇਹਨੂੰ ਪਖਾਵਜ ਕਹਿੰਦੇ ਨੇ। ਇੱਕ ਤਰ੍ਹਾਂ ਦਾ ਢੋਲ ਹੀ ਹੈ ਜੋ ਦੋਨੇ ਪਾਸਿਆਂ ਤੋਂ ਵਜਾਇਆ ਜਾਂਦਾ ਹੈ। ਇਸ ਤੋਂ ਬਾਅਦ ਵਿੱਚ ਕਹਿੰਦੇ ਹਨ ਤਬਲਾ ਜੋ ਹੈ ਉਹ ਹੋਂਦ ਵਿੱਚ ਆਇਆ ਸੀਗਾ, ਫਿਰ ਉਹਨੂੰ ਵੱਖ ਕਰਕੇ ਦੋ ਸਿੱਧਾ ਥੱਲੇ ਰੱਖ ਕੇ ਵਜਾਉਂਦੇ ਨੇ। ਸੋ ਇਸ ਤਰ੍ਹਾਂ ਪਖਾਵਜ ਦੀਆਂ ਆਵਾਜ਼ਾਂ, ਰਬਾਬ ਦੀਆਂ ਆਵਾਜ਼ਾਂ, ਬਾਂਸਰੀ ਦੀਆਂ ਆਵਾਜ਼ਾਂ ਕਹਿੰਦੇ ਤੁਹਾਨੂੰ ਸੁਣਨ ਲੱਗ ਪੈਂਦੀਆਂ ਨੇ। ਜਦੋਂ ਤੁਹਾਨੂੰ ਸੁਣਨ ਲੱਗ ਪੈਣ ਤਾਂ ਸਮਝਿਓ ਤੁਸੀਂ ਸਿੱਖ ਬਣ ਗਏ ਹੋ, ਤੁਸੀਂ ਹੁਣ ਬਸ ਸੱਚਖੰਡ ਪਹੁੰਚਣ ਵਾਲੇ ਹੋ। ਆਓ ਇਸ ਸ਼ਬਦ ਦੀ ਡੂੰਘਾਈ ਦੇ ਵਿੱਚ ਉਤਰਦੇ ਹਾਂ। ਇਹਨੂੰ ਸਮਝਣ ਤੋਂ ਪਹਿਲਾਂ ਇੱਕ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਪਾਂ ਵਿਚਾਰ ਲਈਏ। ਗੁਰੂ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਆਪਾਂ ਉਸ ਸ਼ਬਦ ਦੇ ਪਹਿਲੇ ਦੋ ਬੰਦ ਵਿਚਾਰਾਂਗੇ ਤਾਂ ਕਿ ਅੱਜ ਦਾ ਜਿਹੜਾ ਕਨਸੈਪਟ ਆ ਉਹਨੂੰ ਚੰਗੀ ਤਰ੍ਹਾਂ ਸਮਝ ਲਈਏ। ਗੁਰੂ ਨਾਨਕ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚ ਗੁਰਬਾਣੀ 'ਚ ਫਰਮਾਨ ਕਰਦੇ ਹਨ, ਕਹਿੰਦੇ ਵਾਜਾ ਮਤ ਪਖਾਵਜ ਭਾਓ। ਇੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ। ਵਾਜਾ ਕੀ ਹੈ? ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਦੱਸ ਦਿੱਤਾ ਜਿਹੜੀਆਂ ਵਾਜਾ ਤੋਂ ਭਾਵ ਹੈ, ਜਿਹੜੇ ਤਰ੍ਹਾਂ ਤਰ੍ਹਾਂ ਦੇ ਇਹ ਵਾਜੇ ਦੱਸਦੇ ਨੇ, ਸਾਜ ਵੱਜਦੇ ਨੇ, ਕੋਈ ਬਾਂਸਰੀ ਵੱਜਦੀ ਆ, ਕੋਈ ਰਬਾਬ ਵੱਜਦਾ ਆ, ਕੋਈ ਪਖਾਵਜ ਵੱਜਦਾ ਆ। ਅਸਲ ਦੇ ਵਿੱਚ ਗੁਰਮਤ ਵਿੱਚ ਇਹ ਵਾਜੇ ਕਿਹੜੇ ਨੇ? ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਸਾ ਮਹਿਲਾ ਪਹਿਲਾ ਵਾਜਾ ਮਤ। ਗੁਰਸਿੱਖ ਨੇ ਜੋ ਯੋਗ ਮਤ ਦੇ ਵਾਜੇ ਨੇ ਜਾਂ ਹੋਰ ਜੋ ਅੱਜ ਵਾਜੇ ਸਾਨੂੰ ਸੁਣਾਏ ਜਾ ਰਹੇ ਨੇ, ਪ੍ਰਚਾਰੇ ਜਾ ਰਹੇ ਨੇ, ਉਹ ਨਹੀਂ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਸਾਡੀ ਮਤ ਜੋ ਹੈ ਨਾ, ਇਹਨੂੰ ਗੁਰਸਿੱਖਾਂ ਤੋਂ ਵਾਜਾ ਬਣਾ। ਤੇਰੀ ਮੱਤ ਤੇਰੀ ਬੁੱਧੀ ਵਾਜਾ ਬਣਨੀ ਚਾਹੀਦੀ ਆ। ਤੇਰੀ ਮੱਤ ਦੇ ਵਿੱਚੋਂ ਤੇਰੀ ਬੁੱਧੀ ਦੇ ਵਿੱਚੋਂ ਫਿਰ ਇਹੋ ਜਿਹੀਆਂ ਸੁਰਾਂ ਨਿਕਲਣ, ਇਹੋ ਜਿਹੇ ਮਿੱਠੇ ਬੋਲ ਨਿਕਲਣ, ਇਹੋ ਜਿਹੀ ਸ਼ੁੱਭ ਸੰਗੀਤਮਈ ਆਨੰਦਮਈ ਵਿਚਾਰਧਾਰਾ ਨਿਕਲੇ ਕਿ ਤੇਰੇ ਆਸੇ ਪਾਸੇ ਦੇ ਲੋਕਾਂ ਨੂੰ ਵੀ ਉਹ ਆਨੰਦਮਈ ਕਰ ਦੇਵੇ। ਵਾਜਾ ਮੱਤ ਤੇ ਪਖਾਵਜ, ਪਖਾਵਜ ਕੀ ਹੈ? ਜਿਹੜਾ ਢੋਲ ਤੂੰ ਬਣਾਉਣਾ ਆ ਉਹਨੂੰ ਭਾਓ ਬਣਾ, ਜਿਹੜਾ ਪ੍ਰੇਮ ਆ ਇਹ ਤੇਰਾ ਪਖਾਵਜ ਹੋਵੇ, ਇਹ ਤੇਰਾ ਢੋਲ ਹੋਵੇ। ਜਿਹੜੀ ਇਹ ਸਾਰੀ ਇੱਕ ਸੀਨ ਆਉਂਦਾ ਆ, ਇਹ ਗੁਰੂ ਪਾਤਸ਼ਾਹ ਨੇ ਜਿਹੜੀ ਉਥਾਨਕਾ ਹੈ ਸ਼ਬਦ ਦੀ, ਜਾਂ ਇਹਨਾਂ ਦੇ ਨਾਲ ਰਲਦੇ ਮਿਲਦੇ ਸ਼ਬਦਾਂ ਦੀ, ਜਿਵੇਂ ਰਾਸਲੀਲਾ ਕੀਤੀ ਜਾਂਦੀ ਸੀ ਕ੍ਰਿਸ਼ਨ ਦੇ ਨਾਮ ਦੇ ਉੱਤੇ, ਉਹਦੇ ਵਿੱਚ ਰੱਬ ਨੂੰ ਖੁਸ਼ ਕਰਨ ਵਾਸਤੇ ਨਾਚ ਕੀਤਾ ਜਾਂਦਾ ਸੀ, ਤਰ੍ਹਾਂ ਤਰ੍ਹਾਂ ਦੇ ਸਾਜ਼ ਵਜਾਏ ਜਾਂਦੇ ਸੀ, ਪਖਾਵਜ ਵੱਜਦਾ ਸੀ, ਬਾਂਸਰੀ ਵੱਜਦੀ ਆ, ਹੋਰ ਸਾਜ਼ ਵੱਜਦੇ ਆ। ਉਸ ਚੀਜ਼ ਨੂੰ ਲੈ ਕੇ ਗੁਰੂ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਭਾਈ ਅਸੀਂ ਗੁਰੂ ਕੇ ਸਿੱਖ ਜੋ ਹਾਂ, ਅਸੀਂ ਇਸੇ ਤਰ੍ਹਾਂ ਰਾਸਲੀਲਾ ਨਹੀਂ ਕਰਦੇ, ਨੱਚਦੇ ਟੱਪਦੇ ਨਹੀਂ, ਇਸ ਤਰੀਕੇ ਨਾਲ ਸਾਜ਼ ਵਜਾ ਕੇ ਭਗਤੀ ਨਹੀਂ ਕਰਦੇ ਜਿਵੇਂ ਰਾਸਲੀਲਾ ਲੋਕੀ ਕਰਦੇ ਨੇ। ਆਹ ਤੁਹਾਨੂੰ ਦੱਸੀਏ ਸਾਡਾ ਵਾਜਾ ਕੀ ਆ, ਸਾਡਾ ਪਖਾਵਜ ਕੀ ਆ, ਅਤੇ ਸਾਡੀ ਬਾਂਸਰੀ ਕੀ ਆ। ਪਹਿਲੀ ਲਾਈਨ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੇ ਸਾਨੂੰ ਡੈਫੀਨੇਸ਼ਨ ਦੇ ਦਿੱਤੀ ਕਿ ਇਹ ਗੁਰੂ ਕਿਆ ਸਿੱਖਿਆ, ਸਿੱਖਾ ਤੇਰੇ ਵਾਸਤੇ ਵਾਜਾ ਹੈ, ਮੱਤ ਤੂੰ ਇਹਨੂੰ ਵਜਾਉਣਾ ਆ, ਪਖਾਵਜ ਭਾਓ ਅਤੇ ਅੰਦਰ ਪ੍ਰੇਮ ਹੋਵੇ ਗੁਰੂ ਪ੍ਰਤੀ। ਸੋ ਮੱਤ ਦੇ ਵਿੱਚੋਂ ਕਿਹੋ ਜਿਹੀਆਂ ਚੀਜ਼ਾਂ ਵਜਾ ਕੇ ਕਿਹੋ ਜਿਹੀਆਂ ਸੁਰਾਂ ਬਾਹਰ ਕੱਢਣੀਆਂ ਨੇ, ਕਿਉਂਕਿ ਇਸ ਮੱਤ ਦੇ ਅੰਦਰ, ਇਸ ਵਾਜੇ ਦੇ ਅੰਦਰ ਬਹੁਤ ਸੋਹਣੇ ਸੋਹਣੇ ਕੀਮਤੀ ਹੀਰੇ ਅਤੇ ਜਵਾਹਰਤ ਪਏ ਨੇ। ਮੱਤ ਵਿੱਚ ਰਤਨ ਜਵਾਹਰ ਮਾਣਕ, ਇਹਨਾਂ ਨੂੰ ਕੱਢਣਾ ਕਿਵੇਂ ਆ ਬਾਹਰ? ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕ ਸਿੱਖ ਗੁਰੂ ਦੀ ਸੁਣ ਲਾ, ਤੂੰ ਇੱਕ ਸਿੱਖ ਹੀ ਗੁਰੂ ਦੀ ਸੁਣ ਕੇ ਉਹ 'ਤੇ ਅਮਲ ਕਰ ਲਾ, ਤੇਰੀ ਸੁਰਤ ਦੇ ਵਿੱਚ ਜੋ ਪਏ ਹੀਰੇ ਆ ਜਵਾਹਰਤ ਆ ਉਹ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ। ਹੁਣ ਇੱਥੇ ਹੀ ਆਪਾਂ ਇਸ ਸ਼ਬਦ ਨੂੰ ਜੇ ਵੇਖੀਏ, ਜਿਵੇਂ ਤੁਸੀਂ ਸੁਣਿਆ ਕਿ ਜੇ ਨਹੀਂ ਜੀ ਇਹ ਜਿਵੇਂ ਲਿਖਿਆ ਉਵੇਂ ਹੀ ਅੱਖਰੀ ਅਰਥੀ ਹੁੰਦੇ ਆ, ਭਾਵ ਨਹੀਂ ਹੁੰਦੇ, ਤੇ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਪ੍ਰੈਕਟੀਕਲ ਦਾ ਨਾਮ ਦਿੱਤਾ ਜਾਂਦਾ ਆ। ਇੱਥੇ ਹੁਣ ਜੇ ਦੇਖੀਏ ਕਿ ਸੱਚੀ ਮੱਤ ਦੇ ਵਿੱਚੋਂ ਰਤਨ ਜਵਾਹਰ ਮਾਣਕ, ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿੱਚ ਤਾਂ ਲਿਖਿਆ ਕਿ ਭਾਈ ਹੀਰੇ ਜਵਾਹਰ ਮਾਣਕ ਇਹ ਮੱਤ ਦੇ ਵਿੱਚ ਪਏ ਨੇ। ਹੁਣ ਜੇ ਸਿੱਧਾ ਆਪਾਂ ਆਖਰੀ ਅਰਥ ਕਰੀਏ ਤਾਂ ਕਿਸੇ ਨੇ ਆਪਣੇ ਦਿਮਾਗ ਦੇ ਵਿੱਚੋਂ ਹੀਰੇ ਕੱਢੇ ਨੇ, ਕਦੇ ਕਿਸੇ ਨੇ ਕੱਢ ਕੇ ਦਿੱਤਾ ਵੀ ਆਹ ਲਓ ਜੀ ਉਹ ਮੈਂ ਡਾਇਮੰਡ ਦਾ ਹੀਰਾ ਕੱਢ ਕੇ ਰੱਖਦਾ ਆਪਣੀ ਮੱਤ ਦੇ ਵਿੱਚੋਂ। ਆਮ ਆਪਾਂ ਇਹੋ ਜਿਹੇ ਬੋਲੀ ਬੋਲਦੇ ਹਾਂ ਪਰ ਆਪਾਂ ਨੂੰ ਸਮਝ ਆਉਂਦੀ ਹੈ, ਪਰ ਪਤਾ ਨਹੀਂ ਜਦੋਂ ਗੁਰਬਾਣੀ ਦੇ ਵਿੱਚ ਆਉਂਦਾ ਅਸੀਂ ਕਾਹਤੋਂ ਇੰਨੇ ਅਗਿਆਨਤਾ ਵਿੱਚ ਫਸ ਕੇ ਕਿਸੇ ਦੇ ਵੀ ਮਗਰ ਲੱਗ ਜਾਂਦੇ ਹਾਂ। ਮੱਤ ਵਿੱਚ ਰਤਨ ਜਵਾਹਰ ਮਾਣਕ, ਆਪਾਂ ਨੂੰ ਸਾਰਿਆਂ ਨੂੰ ਪਤਾ ਇਹਦਾ ਅਰਥ ਲਿਟਰਲ ਇਹ ਨਹੀਂ ਹੈਗਾ ਕਿ ਸਾਡੀ ਮੱਤ ਦੇ ਵਿੱਚੋਂ ਹੀਰੇ ਨਿਕਲ ਆਉਣੇ ਆ, ਜਵਾਹਰਤ ਨਿਕਲ ਆਉਣੇ ਆ। ਉੱਥੇ ਗੁਣਾਂ ਨੂੰ ਹੀਰੇ ਜਵਾਹਰਤ ਰਤਨ ਆਖਿਆ ਹੈ। ਰੱਬ ਦੇ ਸ਼ੁੱਭ ਗੁਣ ਸਾਡੀ ਮੱਤ ਵਿੱਚ ਪਏ ਨੇ, ਇਹੀ ਸਾਡੇ ਵਾਸਤੇ ਰਤਨ ਨੇ, ਇਹੀ ਸਾਡੇ ਵਾਸਤੇ ਜਵਾਹਰ ਮਾਣਕ ਨੇ। ਨਿਕਲਣੇ ਕਿੱਦਾਂ ਆ? ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਨੂੰ ਸੁਣੇਗਾ ਤਾਂ ਤੈਨੂੰ ਗੁਰੂ ਇਹਨਾਂ ਨੂੰ ਕੱਢਣ ਦੀ ਜਾਂਚ ਸਿਖਾ ਦੇਗਾ। ਮੱਤ ਜਿਹੜੀ ਹੈ ਤੁਹਾਡਾ ਵਾਜਾ ਆ, ਗੁਰੂ ਨੇ ਵਜਾਉਣਾ ਸਿਖਾਉਣਾ ਆ, ਇਸ ਵਾਜੇ ਦੇ ਵਿੱਚੋਂ ਸੋਹਣੀਆਂ ਧੁਨਾਂ ਕਿਵੇਂ ਕੱਢਣੀਆਂ, ਇਸ ਮੱਤ ਦੇ ਵਿੱਚੋਂ ਸੋਹਣੇ ਹੀਰੇ ਜਵਾਹਰਤ ਕਿਵੇਂ ਕੱਢਣੇ ਆ, ਜਿਹੜੇ ਫਿਰ ਲੋਕਾਂ ਨੂੰ ਵੀ ਖੁਸ਼ੀ ਦੇਣਗੇ। ਸੋ ਅਗੈਨ, ਜੋ ਵਾਜਾ ਗੁਰਮਤ ਸਾਨੂੰ ਵਜਾਉਣ ਲਈ ਕਹਿੰਦੀ ਹੈ ਨਾ, ਉਹ ਵਾਜਾ ਮੱਤ ਹੈ, ਤੇ ਵਜਾਉਣਾ ਅਸੀਂ ਗੁਰੂ ਦੀ ਮੱਤ ਨਾਲ ਹੈ, ਆਪਣੀ ਮੱਤ ਨਾਲ ਨਹੀਂ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਵਾਜਾ ਮੱਤ ਪਖਾਵਜ ਭਾਓ, ਕਿਉਂਕਿ ਪ੍ਰੇਮ ਤੋਂ ਬਿਨਾਂ ਗੱਲ ਨਹੀਂ ਬਣੇਗੀ। ਪ੍ਰੇਮ ਤੋਂ ਬਿਨਾਂ ਗਿਆਨ ਖਾਲੀ ਸੁੱਕਾ ਹੀ ਰਹਿ ਜਾਂਦਾ ਆ, ਉਹਨੂੰ ਫਲ ਨਹੀਂ ਲੱਗਦਾ। ਪ੍ਰੇਮ, ਗੁਰੂ ਤੇ ਗੁਰੂ ਪ੍ਰਤੀ ਪਿਆਰ, ਗੁਰੂ ਪ੍ਰਤੀ ਸ਼ਰਧਾ, ਗੁਰੂ ਦੇ ਬਚਨ ਦੇ ਉੱਤੇ ਪਹਿਰਾ ਦੇਣਾ, ਅੰਦਰ ਚਾਹ ਹੋਵੇ ਗੁਰਬਾਣੀ ਨਾਲ ਜੁੜਨ ਦਾ, ਕਹਿੰਦੇ ਜਦੋਂ ਇਹ ਦੋਨੇ ਚੀਜ਼ਾਂ ਹੋਣਗੀਆਂ ਨਾ, ਮੱਤ ਨੂੰ ਵਾਜਾ ਬਣਾ ਲਾ, ਗੁਰੂ ਤੋਂ ਜਾਚ ਸਿੱਖ ਲਾ ਇਹ ਵਾਜਾ ਵਜਾਉਣਾ ਕਿਵੇਂ ਆ, ਤੇ ਅੰਦਰ ਪ੍ਰੇਮ ਦਾ ਪਖਾਵਜ ਇਹ ਢੋਲਕੀ ਵਜਾਇਆ ਕਰ, ਹੋਏ ਆਨੰਦ ਸਦਾ ਮਨ ਚਾਓ, ਫਿਰ ਤੇਰੇ ਮਨ ਦੇ ਅੰਦਰ ਆਨੰਦ ਦੀ ਅਵਸਥਾ ਬਣੇਗੀ ਤੇ ਹਮੇਸ਼ਾ ਹੀ ਚਾਓ ਦੇ ਵਿੱਚ ਰਹੇਗਾ, ਗੁਰੂ ਦੇ ਚਾਹ ਦੇ ਵਿੱਚ ਜੀਏਗਾ। ਸੋ ਜਦੋਂ ਮੱਤ ਦਾ ਅਤੇ ਪ੍ਰੇਮ ਦਾ ਇੱਕ ਸੁਮੇਲ ਹੁੰਦਾ ਆ, ਤਾਂ ਮਨ ਵਿੱਚ ਇੱਕ ਅਜਿਹਾ ਆਨੰਦ ਪੈਦਾ ਹੁੰਦਾ ਜੋ ਖਤਮ ਨਹੀਂ ਹੁੰਦਾ, ਇੱਕ ਸਰੂਰ ਜਿਹਾ ਬੰਦੇ ਨੂੰ ਚੜ ਜਾਂਦਾ ਹੈ। ਸਰੂਰ ਤੋਂ ਪਾ ਫਿਰ ਬੰਦਾ ਕਹਿੰਦਾ ਕਿ ਨਹੀਂ, ਮੈਂ ਆਪਣੇ ਗੁਰੂ ਦੇ ਕਹੇ ਅਨੁਸਾਰ ਹੀ ਜੀਵਨ ਜਿਉਣਾ ਹੈ। ਸੋ ਉਤਸ਼ਾਹ ਬਣਿਆ ਰਹਿੰਦਾ ਆ ਸਿੱਖ ਬਣਨ ਦਾ, ਗੁਰੂ ਦਾ ਸਿੱਖ ਹੋਣ ਦਾ, ਸਿੱਖੀ ਨੂੰ ਕਮਾਉਣ ਦਾ, ਗੁਰਬਾਣੀ ਦੇ ਕਹੇ ਤੇ ਚੱਲਣ ਦਾ। ਸੋ ਜਿਹੜਾ ਇਹ ਉਤਸ਼ਾਹ ਸਾਡੇ ਅੰਦਰ ਕਿਵੇਂ ਆਵੇ, ਠੀਕ ਹੈ ਨਾ, ਇੱਕ ਚਾਓ ਇਕੱਲਿਆ ਜਾਂ ਦੁਨੀਆਂ ਦੇ ਮੇਲਿਆਂ ਦੇ ਵਿੱਚੋਂ ਨਹੀਂ ਮਿਲਦਾ, ਜਿਹੜਾ ਇਹ ਚਾਓ ਹੈਗਾ, ਚਾਅ ਜਿਹੜਾ ਅੰਦਰ ਆਪਾਂ ਉਤਸ਼ਾਹ ਪੈਦਾ ਕਰਨਾ ਆ, ਇਹ ਕਿਵੇਂ ਮਿਲਦਾ ਆ, ਅੰਦਰ ਚਾਅ ਕਿੱਦਾਂ ਪ੍ਰਗਟ ਹੁੰਦਾ ਆ? ਕਹਿੰਦੇ ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜਿਆ ਚਾਓ ਸਾਧ ਕੈ ਸੰਗ। ਜਿਹੜਾ ਸਾਡੇ ਅੰਦਰ ਸੱਚਾ ਚਾਹ ਪੈਦਾ ਹੋਣਾ ਆ ਗੁਰਬਾਣੀ ਨਾਲ ਜੁੜਨ ਦਾ, ਰੱਬ ਦੇ ਸੱਚੇ ਮਾਰਗ ਤੇ ਚੱਲਣ ਦਾ, ਗੁਰੂ ਦੀ ਬਾਣੀ ਨੂੰ ਸਮਝਣ ਦਾ, ਉਹ ਕਹਿੰਦੇ ਉਹ ਪੈਦਾ ਹੋਏਗਾ ਜਦੋਂ ਜਿਉਂ ਜਿਉਂ ਤੁਸੀਂ ਸਾਧ ਦੀ ਸੰਗਤ ਕਰੋਗੇ। ਹੁਣ ਸਾਧ ਇੱਥੇ ਗੁਰੂ ਨੂੰ ਆਖਿਆ, ਕਿਸੇ ਮਨੁੱਖ ਨੂੰ ਨਹੀਂ ਆਖਿਆ, ਉਪਜਿਆ ਚਾਉ ਸਾਧ ਕੈ ਸੰਗ। ਹੁਣ ਆਪਾਂ ਇੱਥੇ ਬੈਠ ਕੇ ਸਾਧ ਦਾ ਸੰਗ ਕਰ ਰਹੇ ਹਾਂ, ਗੁਰੂ ਦੀ ਸੰਗਤ ਕਰ ਰਹੇ ਹਾਂ, ਗੁਰਬਾਣੀ ਦੀ ਸੰਗਤ ਕਰ ਰਹੇ ਹਾਂ। ਜਿਉਂ ਜਿਉਂ ਆਪਾਂ ਇਹ ਸੰਗਤ ਕਰੀ ਜਾਵਾਂਗੇ ਸਾਧ ਦੀ, ਜਿਉਂ ਜਿਉਂ ਆਪਾਂ ਬਾਣੀ ਦੇ ਵਿੱਚ ਹੋਰ ਉੱਦਮ ਕਰਕੇ ਡੂੰਘਾ ਉਤਰਨ ਦੀ ਕੋਸ਼ਿਸ਼ ਕਰਾਂਗੇ, ਇਸ ਬਾਣੀ ਦੀ ਵਿਚਾਰ ਨੇ ਹੀ ਸਾਡੇ ਮਨ ਦੇ ਅੰਦਰ ਚਾਅ ਪੈਦਾ ਕਰ ਦੇਣਾ ਹੈ। ਸਿੱਖੀ ਵਾਲਾ ਚਾਅ, ਉਪਜੈ ਚਾਓ ਸਾਧ ਕੈ ਸੰਗ। ਸੋ ਇਹ ਗੁਰੂ ਦੀ ਸੰਗਤ ਚੋਂ ਪੈਦਾ ਹੁੰਦਾ ਹੈ, ਅਤੇ ਗੁਰੂ ਦੀ ਸੰਗਤ ਕਰਨ ਵਾਸਤੇ ਉੱਦਮ ਕਰਨਾ ਪੈਣਾ ਸਾਨੂੰ। ਹੁਣ ਆਪਾਂ ਥੋੜ੍ਹੇ ਕੁ ਜਾਣੇ ਕਲਾਸ ਲਗਾ ਰਹੇ ਹਾਂ, ਤੁਸੀਂ ਉੱਦਮ ਕੀਤਾ, ਤੁਹਾਨੂੰ ਪਤਾ ਸੀ, ਤੁਸੀਂ ਆਏ ਹਾਂ, ਤਕਰੀਬਨ ਆਪਣੇ ਕੋਲ 40 ਜਾਣੇ ਇਸ ਵੇਲੇ ਕਲਾਸ ਅਟੈਂਡ ਕਰ ਰਹੇ ਨੇ, ਅਤੇ ਇਹ ਮੈਸੇਜ ਘੱਟੋ ਘੱਟ 600-700 ਬੰਦਿਆਂ ਨੂੰ ਗਿਆ ਆ ਕਿ ਅੱਜ ਕਲਾਸ ਲੱਗਣ ਲੱਗੀ ਹੈ। ਤੁਸੀਂ ਉੱਦਮ ਕੀਤਾ ਆ, ਬਾਣੀ ਨਾਲ ਜੁੜੇ ਹਾਂ, ਅੱਜ ਦੀ ਵਿਚਾਰ ਨੇ ਹੋਰ ਤੁਹਾਡੇ ਅੰਦਰ ਥੋੜ੍ਹਾ ਜਿਹਾ ਚਾਅ ਭਰ ਦੇਣਾ ਹੋਰ ਸ਼ਬਦ ਨੂੰ ਸਿੱਖਣ ਦਾ, ਗੁਰਬਾਣੀ ਨਾਲ ਜੁੜਨ ਦਾ। ਸੋ ਫਸਟ ਸਟੈਪ ਸਾਡਾ ਹੁੰਦਾ ਆ, ਉਸ ਤੋਂ ਬਾਅਦ ਵਿੱਚ ਗੁਰਬਾਣੀ ਦੀ ਗੱਲ ਸੁਣਦਿਆਂ ਸੁਣਦਿਆਂ ਗੁਰਬਾਣੀ ਦੀ ਕਲਾ ਵਰਤਦੀ ਆ, ਸਾਡੇ ਅੰਦਰ ਪ੍ਰੇਮ, ਸਾਡੇ ਅੰਦਰ ਉਹ ਚਾਅ ਹੌਲੀ ਹੌਲੀ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਆ। ਸੋ ਵਾਜਾ ਮਤ ਪਖਾਵਜ ਭਾਓ, ਹੋਏ ਆਨੰਦ ਸਦਾ ਮਨ ਚਾਓ, ਇਹਾ ਭਗਤ ਇਹੋ ਤਪਤਾਓ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਲੀਅਰ ਕਰਤਾ ਕਿ ਭਾਈ ਸਾਡੇ ਘਰ ਦੇ ਵਿੱਚ ਆਹੀ ਭਗਤੀ ਆ। ਇਹਾ ਭਗਤ ਕਿਹੜੀ ਭਗਤੀ ਆ? ਅਸੀਂ ਮਤ ਨੂੰ ਵਾਜਾ ਵੀ ਬਣਾਉਂਦੇ ਹਾਂ ਅਤੇ ਗੁਰੂ ਦੇ ਸ਼ਬਦ ਦੇ ਨਾਲ ਪ੍ਰੇਮ ਕਰਦੇ ਹਾਂ, ਜੋ ਗੁਰੂ ਸਾਹਿਬ ਕਹਿੰਦਾ ਉੱਥੇ ਚੱਲਦੇ ਹਾਂ, ਉਹਨੂੰ ਸਮਝਦੇ ਹਾਂ, ਇਹ ਸਾਡਾ ਪਖਾਵਜ ਆ, ਅਤੇ ਮਨ ਦੇ ਅੰਦਰ ਚਾਅ ਰਹਿੰਦਾ ਗੁਰਬਾਣੀ ਨਾਲ ਜੁੜਨ ਦਾ, ਸਿੱਖੀ ਨੂੰ ਕਮਾਉਣ ਦਾ, ਅਤੇ ਅਸੀਂ ਆਨੰਦ ਦੇ ਵਿੱਚ ਰਹਿੰਦੇ ਹਾਂ, ਆਹੀ ਸਾਡੀ ਭਗਤੀ ਆ। ਇਹਾ ਭਗਤ ਇਹੋ ਤਪ ਤਾਓ, ਅਤੇ ਇਹੀ ਸਾਡਾ ਤਪ ਆ। ਅਸੀਂ ਕੋਈ ਦੁਨੀਆਂ ਦੇ ਵਾਂਗੂ ਤਪ ਨਹੀਂ ਕਰਦੇ, ਬੈਠ ਕੇ ਚੌਂਕੜੇ ਮਾਰ ਕੇ ਸਮਾਧੀਆਂ ਲਾ ਲਈਆਂ ਜਾਂ ਹੋਰ ਕੁਛ ਕਰ ਲਿਆ। ਅਤੇ ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਇੱਤ ਰੰਗ ਨਾਚੋ ਰੱਖ ਰੱਖ ਪਾਓ। ਇਸ ਰੰਗ ਦੇ ਵਿੱਚ ਜਦੋਂ ਇਹ ਪਿਆਰ ਦਾ ਰੰਗ ਤੁਹਾਨੂੰ ਚੜ੍ਹ ਜਾਂਦਾ ਆ, ਫਿਰ ਨੱਚੋ, ਪੈਰ ਰੱਖ ਰੱਖ ਕੇ ਤਾਲ ਦੇ ਵਿੱਚ ਨੱਚੋ। ਹੁਣ ਜੇ ਆਪਾਂ ਇਸ ਅਰਥ, ਇਸ ਪੰਕਤੀ ਦਾ ਅਰਥ ਵੀ ਲਿਟਰਲੀ ਕਰਨ ਲੱਗ ਪਈਏ, ਤਾਂ ਫਿਰ ਕਹਿਣਾ ਪਏਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸਾਨੂੰ ਕਹਿ ਰਹੀ ਹੈ ਵੀ ਨੱਚਿਆ ਕਰੋ। ਲਿਖਿਆ ਤਾਂ ਇਹੀ ਆ ਵੀ ਪਿਆਰ ਦੇ ਰੰਗ ਵਿੱਚ ਆ ਕੇ ਨੱਚੋ ਭਾਈ, ਪੈਰ ਰੱਖ ਰੱਖ ਕੇ, ਜਿਵੇਂ ਆਪਾਂ ਦਿਖਾ ਰਹੇ ਹਾਂ, ਫਿਰ ਤਾਂ ਇੱਦਾਂ ਹੀ ਕਰਨ ਨੂੰ ਸਾਨੂੰ ਆਖਿਆ ਨਾ। ਪਰ ਜਿੰਨਾ ਚਿਰ ਭਾਵ ਨਹੀਂ ਸਮਝਾਂਗੇ, ਉਨਾ ਚਿਰ ਗੱਲ ਨਹੀਂ ਬਣੇਗੀ। ਅਸਲ ਦੇ ਵਿੱਚ ਉੱਥੇ ਰਾਸਲੀਲਾ ਦੇ ਵਿੱਚ ਲੋਕੀ ਨੱਚ ਰਹੇ ਨੇ, ਗੁਰੂ ਪਾਤਸ਼ਾਹ ਇੱਕ ਸਾਨੂੰ ਵੱਖਰਾ ਨਜ਼ਰੀਆ ਦੇ ਰਹੇ ਨੇ ਕਿ ਭਾਈ ਆਹ ਭਗਤੀ ਨਹੀਂ ਹੈ, ਇਹਦੇ ਨਾਲ ਨਾ ਕਿਸੇ ਦਾ ਜੀਵਨ ਸਵਰਨਾ ਆ, ਇਸ ਭਗਤੀ ਦੇ ਨਾਲ ਨਾ ਤੁਹਾਡਾ ਮਨ ਸ਼ਾਂਤ ਹੋਣਾ ਆ, ਇਹੋ ਜਿਹੀ ਭਗਤੀ ਦੇ ਨਾਲ ਨਾ ਤੁਹਾਡੇ ਸਮਾਜ ਦੇ ਵਿੱਚ ਸੁਧਾਰ ਆਉਣਾ ਆ, ਇਹੋ ਜਿਹੀ ਭਗਤੀ ਦੇ ਨਾਲ ਤੁਹਾਡੀ ਕੌਮ ਕੋਈ ਤਰੱਕੀ ਨਹੀਂ ਕਰ ਸਕੇਗੀ, ਆਓ ਮੈਂ ਤੁਹਾਨੂੰ ਸੱਚਾ ਨਾਚ ਦੱਸਦਾ ਕਿਵੇਂ ਨੱਚੀਦਾ ਆ। ਸੋ ਇੱਥੇ ਰੰਗ ਤੋਂ ਭਾਵ ਆ ਪ੍ਰੇਮ ਦੀ ਅਵਸਥਾ, ਬਾਣੀ ਨਾਲ ਪ੍ਰੇਮ ਪਾਓ ਤੇ ਬਹੁਤ ਸਾਵਧਾਨੀ ਦੇ ਨਾਲ ਰੱਖ ਰੱਖ ਪਾਓ ਤੋਂ ਭਾਵ ਗੁਰਬਾਣੀ ਨਾਲ ਪ੍ਰੇਮ ਪਾ ਕੇ ਗੁਰਬਾਣੀ ਨੂੰ ਸਮਝੋ, ਗੁਰਬਾਣੀ ਨਾਲ ਜੁੜੋ ਤੇ ਬੜੇ ਧਿਆਨ ਦੇ ਨਾਲ ਪੈਰ ਰੱਖੋ ਆਪਣੀ ਜ਼ਿੰਦਗੀ ਦੇ। ਇੱਥੇ ਫਿਜ਼ੀਕਲ ਲੱਚਣ ਦੀ ਗੱਲ ਨਹੀਂ ਹੋ ਰਹੀ, ਆਪਣੀ ਜ਼ਿੰਦਗੀ ਦੇ ਵਿੱਚ ਪੈਰ ਰੱਖ ਰੱਖ ਕੇ ਚੱਲੋ, ਭਾਵ ਸੰਭਾਲ ਕੇ ਰੱਖੋ, ਸੰਭਾਲ ਕੇ ਚੱਲੋ, ਸੰਭਲ ਕੇ ਚੱਲੋ, ਕਿਤੇ ਔਗਣਾਂ ਦੇ ਵਿੱਚ ਠੇਡੇ ਨਾ ਖਾਂਦੇ ਫਿਰਿਓ, ਧਿਆਨ ਦੇ ਕੇ ਪੈਰ ਰੱਖੋ, ਆਹ ਕੰਮ ਮੇਰੇ ਗੁਰੂ ਨੇ ਕਰਨ ਨੂੰ ਰੋਕਿਆ ਆ, ਇਹ ਮੈਂ ਨਹੀਂ ਕਰਨਾ, ਆਹ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਕਰਨਾ, ਉਹ ਮੈਂ ਕਰਨਾ। ਕਰਮਾਂ ਦੀ ਗੱਲ ਹੋ ਰਹੀ ਆ ਵੀ ਕਾਰਕਮ ਕਿਹੋ ਜਿਹੇ ਕਰਨੇ ਆ, ਇੱਤ ਰੰਗ ਨੱਚੋ, ਭਾਵ ਇਹੋ ਜਿਹੇ ਕੰਮ ਕਰੋ, ਰੱਖ ਰੱਖ ਪਾਓ, ਗੁਰੂ ਤੋਂ ਸੇਧ ਲੈ ਕੇ, ਗੁਰੂ ਦੀ ਮੱਤ ਨੂੰ ਆਪਣੇ ਧਿਆਨ ਦੇ ਵਿੱਚ ਰੱਖ ਰੱਖ ਕੇ। ਸੋ ਇਹ ਆਤਮਕ ਆਨੰਦ ਦੇ ਵਿੱਚ ਟਿਕਣ ਦੀ ਗੱਲ ਹੈ, ਠੀਕ ਆ ਨਾ। ਤੇ ਕਿਉਂਕਿ ਜਿਹੜੀ ਆਪਾਂ ਗੱਲ ਕੀਤੀ ਸੀਗੀ, ਰਾਸਾਂ ਦੇ ਵਿੱਚ ਨਾਚ ਨੱਚ ਕੇ ਭਗਤੀ ਕੀਤੀ ਜਾਂਦੀ ਸੀਗੀ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਅਸੀਂ ਹੋਰ ਭਗਤੀ ਕਰਦੇ ਹਾਂ। ਅੱਗੇ ਗੁਰੂ ਸਾਹਿਬ ਫਰਮਾਉਂਦੇ ਨੇ, ਕਹਿੰਦੇ ਪੂਰੇ ਤਾਲ ਜਾਣੈ ਸਾ ਲਾਹਾ, ਹੋਰ ਨੱਚਣਾ ਖੁਸ਼ੀਆਂ ਮਨ ਮਾਹ ਰਹਾਓ। ਪੂਰਾ ਤਾਲ ਕਦੋਂ ਹੁੰਦਾ ਆ? ਜਦੋਂ ਤੁਹਾਡੀ ਸੁਰਤ ਦੇ ਵਿੱਚ ਸੱਚੀ ਸਿਫਤ ਸਲਾਹ ਵਸ ਜਾਵੇ, ਸੱਚੇ ਗੁਣ ਆ ਵਸ ਜਾਣ, ਆਪਣੇ ਮਨ ਬਚ ਤੇ ਕਰਮ ਦੇ ਨਾਲ ਉਸ ਮਾਲਕ ਦੀ ਸਿਫਤ ਸਲਾਹ ਕਰਨਾ, ਇਹੀ ਪੂਰਾ ਤਾਲ ਹੈ। ਜਾਣੈ ਸਾ ਲਾਹਾ, ਪੂਰਾ ਤਾਲ ਤੂੰ ਸਮਝ ਜਦੋਂ ਤੂੰ ਮਾਲਕ ਦੀ ਸਿਫਤ ਵਿੱਚ ਜੁੜ ਗਿਆ। ਤੇ ਮਾਲਕ ਦੀ ਸਿਫਤ ਕੇਵਲ ਜ਼ੁਬਾਨ ਨਾਲ ਨਹੀਂ, ਮੈਂ ਸ਼ਬਦ ਕੇਵਲ ਵਰਤਿਆ, ਮਾਲਕ ਦੀ ਸਿਫਤ ਮਨ ਬਚ ਕਰਮ ਤਿੰਨਾਂ ਤਰੀਕਿਆਂ ਦੇ ਨਾਲ ਜੇ ਕਰੇਗਾ ਤਾਂ ਗੱਲ ਬਣਨੀ ਆ। ਜਦੋਂ ਇਹ ਤਿੰਨੇ ਚੀਜ਼ਾਂ ਤੇਰੇ ਵਿੱਚ ਆ ਗਈਆਂ, ਮਨ ਦੇ ਅੰਦਰੋਂ ਵੀ, ਬਚਨਾਂ ਦੇ ਨਾਲ ਵੀ ਤੇ ਕਰਮਾਂ ਦੇ ਨਾਲ ਵੀ ਰੱਬ ਦੀ ਸਿਫਤ ਹੁੰਦੀ ਆ, ਜਦੋਂ ਤੇਰੇ ਕਰਮਾਂ ਦੇ ਵਿੱਚ ਵੀ ਉਹ ਗੁਣ ਦਿਸਣ ਲੱਗ ਪਏ, ਤਾਂ ਸਮਝੀ ਤੂੰ ਪੂਰੇ ਤਾਲ ਤੇ ਨੱਚ ਰਿਹਾ ਆ, ਪਰਫੈਕਟ ਬੀਟ ਤੇ ਨੱਚ ਰਿਹਾ ਆ। ਤਾਲ ਬੀਟ ਨੂੰ ਵੀ ਆਖਦੇ ਆ। ਹੋਰ ਨੱਚਣਾ ਖੁਸ਼ੀਆਂ ਮਨ ਮਾਹ, ਬਾਕੀ ਤਾਂ ਸਭ ਮਨ ਦੀਆਂ ਚੰਚਲ ਖੁਸ਼ੀਆਂ ਹਨ, ਮਨ ਨੂੰ ਖੁਸ਼ ਕਰਨਾ ਹੀ ਹੈ, ਇਹ ਕੋਈ ਰੱਬ ਦੀ ਭਗਤੀ ਨਹੀਂ ਹੈ। ਸੋ ਇੱਕ ਸਵਾਲ ਹੈ ਕਿ ਜਦੋਂ ਅਸੀਂ ਕਮਰੇ ਦੇ ਵਿੱਚ ਬਹਿ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਨੂੰ ਅੰਦਰੋਂ ਪਖਾਵਜ ਤੇ ਵਾਜੇ ਸੁਣਨ ਲੱਗ ਪੈਣ, ਇਹ ਰੱਬ ਦੀ ਸਿਫਤ ਹੋ ਰਹੀ ਹੈ? ਇਹਦੇ ਵਿੱਚ ਕੀ ਰੱਬ ਦੀ ਸਿਫਤ ਹੋ ਰਹੀ ਹੈ? ਤੁਸੀਂ ਬੈਠੇ ਆ, ਤੁਹਾਨੂੰ ਕੋਈ ਵਾਜਾਂ ਸੁਣੀ ਜਾ ਰਹੀਆਂ, ਠੀਕ ਆ ਜੀ। ਇੱਕ ਤਾਂ ਕਹਿੰਦੇ ਜਦੋਂ ਪਖਾਵਜ ਵੱਜਦਾ ਕਿ ਸ਼ੁਰੂ ਵਿੱਚ ਤੁਸੀਂ ਸੁਣਿਆ ਸੀ ਕਿ ਅੱਖਾਂ ਐਂ ਪਖਾਵਜ ਵਾਂਗੂ ਇੱਦਾਂ ਫੜਕਣ ਲੱਗ ਪੈਂਦੀਆਂ ਨੇ, ਇਹ ਕੋਈ ਸਹਿਜ ਵਿੱਚ ਟਿਕੇ ਹੋਏ ਮਨੁੱਖ ਦੀ ਨਿਸ਼ਾਨੀ ਹੈ ਕਿ ਅੱਖਾਂ ਜ਼ੋਰ ਦੇ ਨਾਲ ਇੱਦਾਂ ਵੱਜਣ ਲੱਗ ਰਹੇ ਢੋਲ ਦੇ ਨਾਲ? ਮਤਲਬ ਕਿਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਉਹਨਾਂ ਨੂੰ ਸਿਖਾਈਆਂ ਜਾ ਰਹੀਆਂ ਨੇ ਜਿਹਨਾਂ ਦਾ ਗੁਰੂ ਹੀ ਸ਼ਬਦ ਗੁਰੂ ਹੈ, ਜਿਹਨਾਂ ਦਾ ਗੁਰੂ ਇੱਕ ਇਲਾਹੀ ਗਿਆਨ ਗੁਰੂ ਗ੍ਰੰਥ ਸਾਹਿਬ ਬਾਬੇ ਨਾਨਕ ਦੀ ਵਿਚਾਰਧਾਰਾ ਜਿਹਨਾਂ ਕੋਲ ਹੈ, ਅੱਜ ਉਹਨਾਂ ਨੂੰ ਇੰਨੇ ਨੀਵੇਂ ਪੱਧਰ ਤੇ ਲਿਆ ਕੇ ਖੜਾ ਕਰ ਦਿੱਤਾ ਗਿਆ। ਤੁਸੀਂ ਬੈਠੇ ਹੋ, ਤੁਹਾਨੂੰ ਕਦੀ ਛੈਣੇ ਸੁਣ ਰਹੇ ਆ, ਤੁਹਾਨੂੰ ਢੋਲਕੀਆਂ ਸੁਣ ਰਹੀਆਂ, ਉਹਦੇ ਨਾਲ ਕੀ ਲਾਭ ਹੋਏਗਾ? ਸੱਚੇ ਮਨ ਨਾਲ ਦੱਸ ਦਿਓ, ਤੁਹਾਡੇ ਬੱਚਿਆਂ ਦੇ ਅੰਦਰ ਸਿੱਖੀ ਆ ਜਾਏਗੀ ਜਾਂ ਤੁਹਾਨੂੰ ਸੈੜੇ ਛੈਣੇ ਸੁਣਨ ਲੱਗ ਪੈਣਾ, ਤੁਹਾਨੂੰ ਰਬਾਬ ਸੁਣਨ ਲੱਗ ਪਵੇ? ਤੁਹਾਡੇ ਬੱਚੇ ਗੁਰਮਤ ਨਾਲ ਜੁੜ ਜਾਣਗੇ, ਤੁਹਾਡੇ ਘਰ ਦੇ ਅੰਦਰ ਸ਼ਾਂਤੀ ਆ ਜਾਏਗੀ, ਤੁਹਾਡੇ ਮੁਹੱਲੇ ਦੇ ਵਿੱਚ ਸਾਡੇ ਗੁਰਦੁਆਰਿਆਂ ਦੇ ਅੰਦਰ ਸ਼ਾਂਤੀ ਆ ਜਾਏਗੀ, ਉੱਥੇ ਤੱਕ ਕਿ ਹਰ ਰੋਜ਼ ਹੀ ਛੈਣੇ ਘੰਟੀਆਂ ਤਾਜ ਵੱਜਦੇ ਨੇ। ਜਿੱਥੇ ਇਹ ਸਾਜ ਵਜਾਏ ਜਾਂਦੇ ਨੇ, ਗੁਰਬਾਣੀ ਦੀ ਬਾਣੀ ਗੁਰੂ ਦੀ ਬਾਣੀ ਵਿੱਚ ਪਰੋ ਕੇ, ਉੱਥੇ ਹੀ ਸਟੇਜਾਂ ਤੇ ਰੋਜ਼ ਲੜਾਈਆਂ ਦੇਖਣ ਨੂੰ ਮਿਲਦੀਆਂ ਨੇ। ਪੂਰੇ ਤਾਲ ਜਾਣਾ ਸਲਾਹ, ਜਦੋਂ ਸੱਚੇ ਮਨ ਦੇ ਨਾਲ ਰੱਬ ਦੀ ਸਿਫਤ ਸਲਾਹ ਤੇਰੇ ਅੰਦਰ ਵਸੇਗੀ, ਤਾਂ ਤੂੰ ਸਹੀ ਤਾਲ ਤੇ ਨੱਚੇਗਾ ਆਪਣੀ ਜ਼ਿੰਦਗੀ ਦੇ ਵਿੱਚ, ਭਾਵ ਗੁਰੂ ਦੇ ਦੱਸੇ ਅਨੁਸਾਰ ਕਰਮ ਕਰੇਗਾ। ਬਾਕੀ ਨੱਚਣਾ ਤਾਂ ਐਵੇਂ ਹੀ ਹੈ, ਗੁਰੂ ਪਾਤਸ਼ਾਹ ਜੀ ਆਖਦੇ ਨੇ। ਤੇ ਗੁਰੂ ਪਾਤਸ਼ਾਹ ਨੇ ਉਹ ਤਾਲ ਕਿਹੜੇ ਤੇ ਨੱਚਣਾ ਆ, ਇਹ ਵੀ ਬਾਣੀ ਦੇ ਵਿੱਚ ਦੱਸਿਆ। ਕਹਿੰਦੇ ਸੱਤ ਸੰਤੋਖ ਵੱਜੈ ਦੋਏ ਤਾਲ, ਆਹ ਤਾਲ ਵਜਾਉਣਾ ਤੂੰ ਆਪਣੀ ਜ਼ਿੰਦਗੀ ਦੇ ਵਿੱਚ, ਹੋਰ ਕੋਈ ਵਾਜਾਂ ਨਹੀਂ ਸੁਣਨੀ ਆ। ਸੱਤ ਦਾ ਤੇ ਸੰਤੋਖ ਦਾ ਤਾਲ ਵਜਾ, ਇਹ ਦੋਨੇ ਤੇਰੀ ਜ਼ਿੰਦਗੀ ਚ ਵੱਜਣੇ ਚਾਹੀਦੇ ਆ। ਸੱਤ ਸੰਤੋਖ ਵੱਜੈ ਦੋਏ ਤਾਲ, ਤਾਲ ਦਾ ਅਰਥ ਆ ਜੀਵਨ ਦੀ ਲੈਅ ਦੇ ਵਿੱਚ, ਇਨ ਯੂਰ ਰਿਦਮ ਆਫ ਯੂਰ ਲਾਈਫ, ਪੈਰੀ ਵਾਜਾ ਸਦਾ ਨਿਹਾਲ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਪੈਰਾਂ ਦੇ ਵਿੱਚ ਵੀ ਵਾਜਾ ਪਾ। ਵਾਜਾ ਕੀ ਹੁੰਦਾ? ਵਾਜੇ ਤੋਂ ਭਾਵ ਕੋਈ ਵੀ ਇੰਸਟਰੂਮੈਂਟ ਹੋਵੇ ਜਿਹੜੀ ਆਵਾਜ਼ ਕਰਦੀ ਆ, ਆਵਾਜ਼ ਦਿੰਦੀ ਆ, ਸਾਊਂਡ ਕ੍ਰੀਏਟ ਕਰਦੀ ਆ। ਇੱਥੇ ਪੈਰੀ ਵਾਜਾ ਦਾ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤਾ ਘੁੰਗਰੂ, ਕਿਉਂਕਿ ਪੈਰਾਂ ਦੇ ਵਿੱਚ ਤਾਂ ਘੁੰਗਰੂ ਹੀ ਪੈਣੇ ਨਾ, ਪੈਰਾਂ ਦੇ ਵਿੱਚ ਰਬਾਬ ਨਹੀਂ ਪੈਣੀ ਜਾਂ ਕੋਈ ਹੋਰ ਸਾਜ਼ ਨਹੀਂ ਪੈਣਾ, ਪੈਰਾਂ ਦੇ ਵਿੱਚ ਘੁੰਗਰੂ ਪੈਣੇ ਆ। ਇੱਥੇ ਕਹਿੰਦੇ ਪੈਰੀ ਵਾਜਾ, ਜਦੋਂ ਤੂੰ ਪੈਰਾਂ ਦੇ ਵਿੱਚ ਵਾਜਾ ਪਾ ਲਏਗਾ ਤੇ ਸਦਾ ਨਿਹਾਲ ਨਿਹਾਲ ਹੋ ਜਾਏਗਾ। ਹੁਣ ਕਰ ਲਓ ਇਸ ਪੰਕਤੀ ਦੇ ਵੀ ਅੱਖਰੀ ਅਰਥ, ਇਹਦਾ ਮਤਲਬ ਫਿਰ ਸਿੱਖ ਨੂੰ ਤਾਂ ਗੁਰੂ ਸਾਹਿਬ ਕਹਿ ਰਹੇ ਵੇ ਪੈਰਾਂ 'ਚ ਘੁੰਗਰੂ ਪਾ ਕੇ ਤੁਰਿਆ ਕਰ, ਫਿਰ ਅਸੀਂ ਮੰਨਦੇ ਕਿਉਂ ਨਹੀਂ ਗੁਰੂ ਦੀ ਬਾਣੀ, ਫਿਰ ਸਾਰੇ ਜਾਣੇ ਆਪਾਂ ਪੈਰਾਂ 'ਚ ਘੁੰਗਰੂ ਪਾਈਏ। ਪੈਰੀ ਵਾਜਾ ਤੋਂ ਭਾਵ ਕੀ ਹੈ? ਅੱਖਰੀ ਅਰਥ ਜੋ ਹੈ ਉਹ ਆਪਾਂ ਨੂੰ ਪਤਾ, ਪਰ ਗੁਰਬਾਣੀ ਦੇ ਉਦੇਸ਼ ਅਨੁਸਾਰ ਸਾਰਿਆਂ ਨੂੰ ਪੈਰਾਂ ਦੇ ਵਿੱਚ ਘੁੰਗਰੂ ਪਾ ਲੈਣੇ ਚਾਹੀਦੇ ਆ, ਪਰ ਪੈਰੀ ਕੀ ਹੈ? ਸੱਤ ਸੰਤੋਖ ਵੱਜੈ ਦੋਏ ਤਾਲ, ਆਹ ਘੁੰਗਰੂ ਪਾਉਣੇ ਆ ਪੈਰਾਂ ਦੇ ਵਿੱਚ। ਭਾਵ ਪੈਰ ਇਗਜ਼ਾਮਪਲ ਨੇ ਚੱਲਣ ਦੇ, ਤੂੰ ਸੱਤ ਵਾਲੇ ਪਾਸੇ ਚੱਲਣਾ ਆ, ਇਹ ਘੁੰਗਰੂ ਵਜਾਉਣਾ ਆ, ਝੂਠ ਵਾਲੇ ਪਾਸੇ ਨਹੀਂ ਤੁਰਨਾ। ਤੂੰ ਸੰਤੋਖ ਰੱਖਣਾ ਆ, ਆਹ ਦੂਜਾ ਘੁੰਗਰੂ ਤੂੰ ਆਪਣਾ ਪਾ ਕੇ ਰੱਖਣਾ ਆ। ਕਾਹਲੀ ਨਹੀਂ ਕਰਨੀ ਜਾਂ ਅਗਿਆਨਤਾ ਦੇ ਵਿੱਚ ਫਸ ਕੇ, ਲਾਲਚ ਵਿੱਚ ਫਸ ਕੇ ਗੁਰੂ ਤੋਂ ਬੇਮੁਖ ਨਹੀਂ ਹੋਣਾ, ਸੰਤੋਖ ਵਿੱਚ ਰਹਿ, ਸਬਰ ਨਾਲ ਰਹਿ। ਸੋ ਜਦੋਂ ਅਸੀਂ ਤੁਰਦੇ ਹਾਂ ਤਾਂ ਸਾਡਾ ਤੁਰਨਾ ਇੱਕ ਆਨੰਦਮਈ ਸੰਗੀਤ ਪੈਦਾ ਕਰਦਾ ਆ, ਸੱਤ ਸੰਤੋਖ ਵੱਜੇ ਦੋਏ ਤਾਲ, ਤੇ ਸੁਣਨ ਵਾਲੇ ਨੂੰ ਵੀ ਸਕੂਨ ਮਿਲਦਾ ਆ। ਹੁਣ ਆਪਾਂ ਇਹ ਗੱਲ ਕਹਿਤੀ ਕਿ ਜਦੋਂ ਅਸੀਂ ਤੁਰਦੇ ਹਾਂ ਤੇ ਸਾਡਾ ਤੁਰਨਾ ਇੱਕ ਆਨੰਦਮਈ ਸੰਗੀਤ ਪੈਦਾ ਕਰਦਾ ਆ। ਹੁਣ ਇਹ ਬਚਨ ਮੈਂ ਹੀ ਲਿਖਿਆ ਵੈਸੇ ਹੀ, ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਦਾ ਅਰਥ ਕੀ ਆ। ਜੇ ਇਸੇ ਬਚਨ ਦਾ, ਇਸੇ ਸ਼ਬਦ ਦਾ, ਇਸੇ ਸੈਂਟੈਂਸ ਦਾ ਆਪਾਂ ਆਖਰੀ ਅਰਥ ਕਰ ਲਈਏ ਤਾਂ ਫਿਰ ਇਹਦਾ ਆਖਰੀ ਅਰਥ ਇਹੀ ਨਿਕਲੇਗਾ ਵੀ ਜਦੋਂ ਅਜੇਪਾਲ ਸਿੰਘ ਤੁਰਦਾ ਜਾਂ ਕੋਈ ਤੁਰਦਾ ਤਾਂ ਉਹਦੇ ਪੈਰਾਂ ਦੇ ਵਿੱਚੋਂ ਮਿਊਜ਼ਿਕ ਨਿਕਲ ਰਿਹਾ ਆ। ਕੀ ਆ? ਜਦੋਂ ਆਪਾਂ ਤੁਰਦੇ ਹਾਂ ਆਪਣੇ ਪੈਰਾਂ ਦੇ ਵਿੱਚੋਂ ਕੋਈ ਸੋਹਣੀਆਂ ਰਬਾਬਾਂ ਵੱਜਦੀਆਂ ਆ, ਕੋਈ ਛੈਣੇ ਵੱਜਦੇ ਆ? ਇਹ ਆਪਣੀ ਬੋਲੀ ਇਸ ਤਰ੍ਹਾਂ ਦੀ, ਆਪਾਂ ਨੇ ਕਹਿਣ ਦਾ ਤਰੀਕਾ ਹੁੰਦਾ, ਮੈਟਾਫੋਰਸ ਹੁੰਦੇ ਨੇ, ਅਲੰਕਾਰ ਹੁੰਦੇ ਨੇ, ਇਹੀ ਬਾਣੀ ਵਿੱਚ ਵਰਤੇ ਗਏ ਨੇ। ਸਾਡਾ ਤੁਰਨਾ ਲੋਕਾਂ ਦੇ ਅੰਦਰ ਵੀ ਆਨੰਦ ਪੈਦਾ ਕਰੇ, ਉਹਨਾਂ ਨੂੰ ਆਨੰਦਮਈ ਸੰਗੀਤ ਧੁਣ ਸੁਣਨ ਨੂੰ ਮਿਲੇ ਸਾਡੇ ਤੁਰਨ ਤੋਂ, ਭਾਵ ਸਾਡੀ ਜ਼ਿੰਦਗੀ ਦੀ ਚਾਲ ਦੇ ਵਿੱਚੋਂ ਜਦੋਂ ਸਾਡਾ ਮਤ ਦਾ ਵਾਜਾ ਵੱਜੇ, ਸਾਡੇ ਬੋਲ ਲੋਕਾਂ ਨੂੰ ਖੁਸ਼ੀ ਦੇਣ, ਸਾਡੇ ਕਰਮ ਲੋਕਾਂ ਨੂੰ ਖੁਸ਼ੀ ਦੇਣ, ਉਹਨਾਂ ਨੂੰ ਆਨੰਦ ਦੇਣ। ਇਹ ਆ ਕਿ ਆਨੰਦਮਈ ਸੰਗੀਤ ਪੈਦਾ ਕਰਨਾ ਆਪ ਤੁਰ ਕੇ ਉਸ ਰਾਹ ਦੇ ਉੱਤੇ। ਪੈਰੀ ਵਾਜਾ ਸਦਾ ਨਿਹਾਲ, ਰਾਗ ਨਾਦ ਦੂਜਾ ਨਹੀਂ ਦੂਜਾ ਪਾਓ, ਇਹ ਤਰੰਗ ਨਾਚੋ ਰੱਖ ਰੱਖ ਪਾਓ। ਰਾਗ ਨਾਦ, ਸੋ ਗੁਰੂ ਸਾਹਿਬ ਇੱਥੇ ਉਸ ਭਰਮ ਨੂੰ ਤੋੜ ਰਹੇ ਹਨ ਜੋ ਕਿਸੇ ਖਾਸ ਕਿਸਮ ਦੀਆਂ ਆਵਾਜ਼ਾਂ, ਨਾਦ ਸੁਣਨ ਜਾਂ ਰਾਗਾਂ ਦੀਆਂ ਸੁਰਾਂ ਵਿੱਚ ਗੁਆਚ ਜਾਣ ਨੂੰ ਹੀ ਰੱਬ ਦੀ ਪ੍ਰਾਪਤੀ ਮੰਨਦੇ ਹਨ। ਕਹਿੰਦੇ ਜਿਹੜੇ ਰਾਗ ਜਾਂ ਨਾਦ ਸੁਣਨੇ ਜਿਹੜੇ ਚੱਕਰਾਂ ਦੇ ਵਿੱਚ ਲੋਕਾਂ ਨੂੰ ਪਾਇਆ ਹੋਇਆ ਹੈ, ਉਹ ਦੂਜਾ ਭਾਉ ਹੈ, ਉਹ ਗੁਰਮਤ ਦਾ ਭਾਉ ਨਹੀਂ ਹੈ ਪ੍ਰੇਮ, ਉਹ ਦੂਜਾ ਭਾਉ ਹੈ। ਤੇ ਦੂਜੇ ਭਾਉ ਤੋਂ ਹਟ ਕੇ ਸਿੱਖ ਨੇ ਗੁਰੂ ਵਾਲੇ ਭਾਉ ਵਿੱਚ ਆਉਣਾ ਸੀ। ਪੈਰੀ ਵਾਜਾ ਸਦਾ ਨਿਹਾਲ, ਰਾਗ ਨਾਦ ਨਹੀਂ ਦੂਜਾ ਭਾਉ, ਇੱਤ ਰੰਗ ਨਾਚੋ ਰੱਖ ਰੱਖ ਪਾਓ। ਇੱਤ ਰੰਗ ਨਾਚੋ, ਆਹ ਰੰਗ ਚ ਨੱਚਣਾ ਆ ਜਿਹੜਾ ਰੰਗ ਤੁਹਾਨੂੰ ਗੁਰੂ ਨੇ ਆਖਿਆ। ਪੈਰਾਂ ਦੇ ਵਿੱਚ ਕਿਹੜੇ ਘੁੰਗਰੂ ਪਾਉਣ ਨੂੰ ਆਖਿਆ ਆ? ਤੁਹਾਡੇ ਕਰਮਾਂ ਦੀ ਆਵਾਜ਼ ਹੋਰਾਂ ਦੇ ਮਨਾਂ ਵਿੱਚ ਇੱਕ ਮਿੱਠਾ ਉਤਸ਼ਾਹ ਪੈਦਾ ਕਰ ਦੇਵੇ। ਜਿਵੇਂ ਘੁੰਗਰੂ ਦੀ ਆਵਾਜ਼ ਮਨ ਨੂੰ ਮੋਹਦੀ ਹੈ, ਦੂਜੇ ਨੂੰ ਨੱਚਣ ਲਈ ਉਤੇਜਿਤ ਕਰਦੀ ਹੈ, ਤੁਸੀਂ ਵੀ ਇੱਕ ਰੋਲ ਮਾਡਲ ਬਣੋ। ਪੈਰੀ ਵਾਜਾ ਸਦਾ ਨਿਹਾਲ, ਤੁਸੀਂ ਗੁਰੂ ਦੇ ਦੱਸੇ ਹੋਏ ਘੁੰਗਰੂ ਪਾ ਕੇ ਇਹੋ ਜਿਹਾ ਆਪਣਾ ਜੀਵਨ ਦੇ ਵਿੱਚ ਨਾਚ ਨੱਚੋ ਕਿ ਦੂਜੇ ਵੀ ਇਹ ਨਾਚ ਕਰਨ ਲਈ ਉਤਾਵਲੇ ਹੋ ਜਾਣ, ਤੁਹਾਡੇ ਪਿੱਛੇ ਆਉਣ ਲਈ ਕਿ ਅਸੀਂ ਵੀ ਇਹ ਕੰਮ ਕਰਨੇ ਨੇ। ਰੋਲ ਮਾਡਲ ਬਣੋ, ਇਹ ਸਿੱਖਿਆ ਮਿਲ ਰਹੀ ਹੈ। ਪੈਰੀ ਵਾਜਾ ਸਦਾ ਨਿਹਾਲ, ਬਾਕੀ ਜੋ ਨਾਚ ਦੁਨੀਆ ਕਰਦੀ ਹੈ ਜਾਂ ਰਾਗ ਸੁਣਦੀ ਹੈ ਜੀ, ਆ ਛੈਣੇ ਸੁਣਨੇ ਆ, ਫਲਾਨਾ ਸੁਣਨਾ, ਰਾਗ ਨਾਦ ਨਹੀਂ ਦੂਜਾ ਪਾਓ, ਇਹ ਤਾਂ ਭਾਈ ਦੂਜਾ ਪਾਓ ਹੈ। ਇਹ ਤਰੰਗ ਨਾਚੋ ਰੱਖ ਰੱਖ ਪਾਓ, ਗੁਰੂ ਦੇ ਦੱਸੇ ਹੋਏ ਅਨੁਸਾਰ ਨੱਚੋ ਜੇ ਨੱਚਣਾ ਆ। ਤੇ ਇਹ ਨੱਚਣਾ ਕੀ ਆ? ਇਹਦੇ ਵਿੱਚੋਂ ਸੰਗੀਤ ਕਿਹੜਾ ਨਿਕਲਦਾ ਹੈ? ਇਹ ਤੁਹਾਡੇ ਕਿਰਦਾਰ ਦੀ ਗੂੰਜ ਦਾ ਸੰਗੀਤ। ਜਿਵੇਂ ਘੁੰਗਰੂਆਂ ਦੀ ਆਵਾਜ਼ ਦੂਰ ਤੱਕ ਜਾਂਦੀ ਹੈ ਨਾ, ਉਵੇਂ ਜਦੋਂ ਤੁਸੀਂ ਸੱਤ ਸੱਚਾਈ 'ਤੇ ਚੱਲਦੇ ਹੋ, ਸਬਰ ਨਾਲ ਜਿਉਂਦੇ ਹੋ, ਤਾਂ ਤੁਹਾਡੀ ਸ਼ਖਸੀਅਤ ਵਿੱਚੋਂ ਅਜਿਹੀਆਂ ਲਹਿਰਾਂ ਨਿਕਲਦੀਆਂ ਨੇ ਜੋ ਦੂਜਿਆਂ ਦੇ ਦਿਲਾਂ ਨੂੰ ਵੀ ਛੂਹ ਲੈਂਦੀਆਂ ਨੇ, ਸਕੂਨ ਦਿੰਦੀਆਂ ਨੇ। ਇੱਕ ਸ਼ਬਦ ਹੋਰ ਆਪਾਂ ਵਿਚਾਰ ਲਈਏ ਸੰਖੇਪ ਦੇ ਵਿੱਚ। ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਆਸਾ ਮਹਿਲਾ ਪੰਜਵਾਂ, ਉੱਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ। ਗੁਰੂ ਸਾਹਿਬ ਵੀ ਕਹਿੰਦੇ ਵੀ ਨੱਚੋ, ਅੱਗੇ ਜਾ ਕੇ ਤੁਹਾਡੇ ਨਾਲ ਸਲਾਈਡ ਸਾਂਝੀ ਕਰਾਂਗੇ ਵੀ ਸਾਨੂੰ ਤਾਂ ਕਿਹਾ ਜਾ ਰਿਹਾ ਵੀ ਮਨ ਨੂੰ ਸ਼ਾਂਤ ਕਰਨਾ ਆ, ਮਨ ਨੂੰ ਸੁੰਨ ਕਰਨਾ ਹੈ, ਮਨ ਨੂੰ ਖਤਮ ਕਰਨਾ, ਇਹਦੇ ਸਾਰੇ ਫੁਰਨੇ ਡੈੱਡ ਕਰਨੇ ਆ। ਪਰ ਗੁਰੂ ਪਾਤਸ਼ਾਹ ਜੀ ਕਹਿੰਦਾ ਅਸੀਂ ਤਾਂ ਮਨ ਨੂੰ ਨਚਾਉਣਾ ਆ, ਅਸੀਂ ਤਾਂ ਨੱਚਣਾ ਆ। ਪਰ ਸਾਡਾ ਨੱਚਣਾ ਰਾਸਲੀਲਾ ਵਾਲਾ ਨੱਚਣਾ ਨਹੀਂ ਹੈਗਾ, ਸਾਡਾ ਨੱਚਣਾ ਵੱਖਰਾ ਆ। ਅਸੀਂ ਕਿਵੇਂ ਨੱਚਣਾ ਹੈ, ਸਾਨੂੰ ਗੁਰੂ ਨਾਨਕ ਸਿਖਾ ਕੇ ਗਏ ਨੇ ਅਸੀਂ ਕਿਵੇਂ ਨੱਚਣਾ ਹੈ। ਉੱਦਮ ਕਰਤ ਹੋਵੇ ਮਨ ਨਿਰਮਲ, ਸਾਡਾ ਸਭ ਤੋਂ ਪਹਿਲਾਂ ਨੱਚਣਾ ਕੀ ਹੈ, ਉੱਦਮ ਕਰੋ। ਗੁਰਬਾਣੀ ਨੂੰ ਸਮਝਣ ਵਾਸਤੇ ਵੀ ਉੱਦਮ ਕਰਨਾ ਪੈਣਾ ਆ। ਜੇ ਉੱਦਮ ਨਹੀਂ ਹੈ ਤਾਂ ਤੁਸੀਂ ਗੁਰੂ ਦਾ ਨਾਚ ਨਹੀਂ ਨੱਚ ਰਹੇ। ਜਦੋਂ ਉੱਦਮ ਕਰੋਗੇ ਗੁਰਬਾਣੀ ਨਾਲ ਜੁੜਨ ਦਾ, ਉੱਦਮ ਕਰਤ ਹੋਵੇ ਮਨ ਨਿਰਮਲ, ਤਾਂ ਹੀ ਮਨ ਨਿਰਮਲ ਹੋਵੇਗਾ ਨਾ। ਜਦੋਂ ਬਾਣੀ ਦੇ ਨਿਰਮਲ ਵਿਚਾਰਾਂ ਨੂੰ ਲੈਣ ਦੇ ਵਾਸਤੇ ਤੁਸੀਂ ਉੱਦਮ ਕਰੋਗੇ, ਤਾਂ ਆਪੇ ਹੌਲੀ ਹੌਲੀ ਬਾਣੀ ਦੀ ਵਿਚਾਰਧਾਰਾ ਤੁਹਾਡੇ ਮਨ 'ਚ ਵੱਸ ਕੇ ਤੁਹਾਡੇ ਮਨ ਨੂੰ ਨਿਰਮਲ ਕਰ ਦੇਗੀ। ਉੱਦਮ ਕਰਤ ਹੋਵੇ ਮਨ ਨਿਰਮਲ, ਸਾਡਾ ਪਹਿਲਾ ਸਟੈਪ ਨੱਚਣ ਦਾ ਇੱਥੋਂ ਸ਼ੁਰੂ ਹੁੰਦਾ ਆ, ਉੱਦਮ ਕਰੋ। ਸੋ ਗੁਰਮਤ ਨੇ ਭਗਤੀ ਸਿਰਫ ਬੈਠ ਕੇ ਆਵਾਜ਼ਾਂ ਸੁਣਨ ਨੂੰ ਨਹੀਂ ਆਖਿਆ। ਚੰਗੇ ਕੰਮਾਂ ਦੇ ਲਈ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ, ਗੁਰਬਾਣੀ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਤਾਂ ਹੌਲੀ ਹੌਲੀ ਫਿਰ ਸਾਡਾ ਮਨ ਨਿਰਮਲ ਹੋਣਾ ਸ਼ੁਰੂ ਹੁੰਦਾ ਹੈ। ਜਦੋਂ ਜਿਸ ਪਾਸੇ ਜਾਵਾਂਗੇ ਉਸ ਪਾਸੇ ਮਨ ਨਹੀਂ ਲੱਗਣਾ ਨਾ, ਉਹੀ ਥੋਟਸ, ਉਹੀ ਵਿਚਾਰ ਸਾਡੇ ਮਨ ਦੇ ਵਿੱਚ ਫਿਰ ਜ਼ਿਆਦਾ ਵਧਣੇ ਸ਼ੁਰੂ ਹੋ ਜਾਣੇ ਆ, ਅਤੇ ਜਿਸ ਪਾਸੇ ਅਸੀਂ ਘੱਟ ਧਿਆਨ ਦਿੰਦੇ ਹਾਂ ਉਹ ਵਿਚਾਰ ਘਟਣੇ ਸ਼ੁਰੂ ਹੋ ਜਾਣੇ ਆ। ਸੋ ਉੱਦਮ ਹੈ ਸਾਡਾ ਪਹਿਲਾ ਸਟੈਪ ਜੋ ਨੱਚਣ ਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਪੰਜ ਜਨਾਂ ਲਈ ਵਸਗਤ ਰੱਖੈ ਮਨ ਮੈਂ ਏਕੰਕਾਰ ਏ। ਫਿਰ ਅਸੀਂ ਪਤਾ ਕਿਵੇਂ ਨੱਚਦੇ ਹਾਂ, ਅਸੀਂ ਪੰਜਾਂ ਵਿਕਾਰਾਂ ਨੂੰ ਆਪਣੇ ਕਾਬੂ ਵਿੱਚ ਰੱਖਦੇ ਹਾਂ, ਇਹ ਸਾਡਾ ਨੱਚਣਾ ਆ। ਇਹ ਜਿਵੇਂ ਪੰਜ ਨਿਆਣਿਆਂ ਵਾਂਗੂ ਕਦੀ ਇੱਧਰ ਨੂੰ ਧੂੰਦੇ ਆ ਅਤੇ ਕਦੀ ਉੱਧਰ ਨੂੰ ਧੂੰਦੇ ਆ, ਅਸੀਂ ਇਹਨਾਂ ਨੂੰ ਕਾਬੂ ਕਰਦੇ ਹਾਂ। ਪੰਜ ਜਨਾਂ ਲਈ ਵਸਗਤ ਰੱਖੈ, ਇਹ ਸਾਡਾ ਨੱਚਣਾ ਆ। ਰਹਾਓ ਦੀ ਪੰਕਤੀ ਦੇ ਵਿੱਚ, ਸ਼ਬਦ ਦੇ ਵਿੱਚ ਧਿਆਨ ਦੇਣਾ, ਤੇਰਾ ਜਨ ਨਿਰਤ ਕਰੇ ਗੁਣ ਗਾਵੈ। ਗੁਰੂ ਪਾਤਸ਼ਾਹ ਜੀ ਕਹਿੰਦੇ ਤੇਰਾ ਜਨ ਨਿਰਤ ਕਰੇ ਤੋਂ ਭਾਵ ਨੱਚਦਾ ਆ, ਤੇਰਾ ਸੇਵਕ ਤੇਰਾ ਸਿੱਖ ਨੱਚਦਾ ਆ। ਉਹ ਕਿਵੇਂ ਨੱਚਦਾ ਆ, ਗੁਣ ਗਾ ਕੇ ਨੱਚਦਾ ਆ। ਸੋ ਇਹ ਸਰੀਰਕ ਨੱਚਣਾ ਨਹੀਂ ਹੈ, ਗੁਣ ਗਾਉਣਾ ਕੀ ਹੈ, ਮਨ ਬਚ ਕਰਮਾਂ ਦੇ ਨਾਲ ਗੁਣ ਗਾਉਣੇ, ਮਨ ਦੇ ਨਾਲ, ਜ਼ਬਾਨ ਦੇ ਨਾਲ ਗੁਰਬਾਣੀ ਪੜ੍ਹਨੀ, ਮਨ ਵਿੱਚ ਵਸਾਉਣੀ, ਅਤੇ ਫਿਰ ਉਹਨਾਂ ਨੂੰ ਕਰਮਾਂ ਦੇ ਵਿੱਚ ਪ੍ਰੈਕਟੀਕਲੀ ਲੈ ਕੇ ਆਉਣਾ। ਆਹ ਪ੍ਰੈਕਟੀਕਲ ਕਰਨਾ ਅਸੀਂ, ਇਹ ਪਤਾ ਨਹੀਂ ਕਿਹੜਾ ਪ੍ਰੈਕਟੀਕਲ ਕਹਿ ਰਿਹਾ ਕਿ ਜੀ ਆਹ ਪ੍ਰੈਕਟੀਕਲ ਕਰੋਗੇ ਤਾਂ ਇਹ ਤੁਹਾਨੂੰ ਆਵਾਜ਼ਾਂ ਸੁਣਨੀਆਂ। ਗੁਰਮਤ ਤਾਂ ਸਾਨੂੰ ਕੁਝ ਹੋਰ ਪ੍ਰੈਕਟੀਕਲ ਕਰਨ ਨੂੰ ਕਹਿ ਰਹੀ ਹੈ। ਤੇਰਾ ਜਨ ਨਿਰਤ ਕਰੇ ਗੁਣ ਗਾਵੈ, ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਵਜਾਵੈ ਰਹਾਓ। ਆਹ ਸ਼ਬਦ ਵੀ ਉਹਨਾਂ ਨੇ ਕੋਟ ਕੀਤਾ ਸੀਗਾ, ਦੂਸਰਾ ਸ਼ਬਦ, ਕਿ ਤੁਹਾਨੂੰ ਰਬਾਬ ਵੀ ਸੁਣਦੀ ਆ ਜੀ, ਤੁਹਾਨੂੰ ਪਖਾਵਜ ਵੀ ਸੁਣਦਾ ਆ, ਤੁਹਾਨੂੰ ਤਾਲ ਦੇ ਵਿੱਚ ਵੱਜਦੇ ਘੁੰਗਰੂ ਵੀ ਸੁਣਦੇ ਆ, ਅਤੇ ਅਨਹਦ ਸ਼ਬਦ ਵੀ ਸੁਣਾਈ ਦਿੰਦਾ ਆ। ਆ ਚਾਰ ਪੰਜ ਆਵਾਜ਼ਾਂ ਤਾਂ ਇਕੱਠੀਆਂ ਗਿਣਾਤੀਆਂ, ਜੇ ਪੰਜ ਆਵਾਜ਼ਾਂ ਇਕੱਠੀਆਂ, ਇੱਦਾਂ ਕਦੀ ਛੈਣੇ ਸੁਣ, ਕਦੀ ਰਬਾਬ ਸੁਣੇ, ਕਦੀ ਢੋਲ ਸੁਣੇ, ਅਤੇ ਕਦੀ ਘੁੰਗਰੂ ਸੁਣ, ਤਾਂ ਉੱਤੋਂ ਕੋਈ ਹੋਰ ਅਨਹਦ ਸ਼ਬਦ ਸੁਣੇ, ਬੰਦਾ ਤਾਂ ਕਮਲਾ ਹੋ ਜੂ ਇੰਨੀਆਂ ਆਵਾਜ਼ਾਂ ਸੁਣ ਸੁਣ ਕੇ। ਕੋਈ ਗੱਲ ਬਣਦੀ ਆ, ਤੁਸੀਂ ਸਹੀ ਮਹੀਨੇ ਦੇ ਵਿੱਚ, ਜਿਹੜੇ ਮੇਰੇ ਵੀਰ ਇਸ ਚੀਜ਼ ਨੂੰ ਫਾਲੋ ਕਰ ਰਹੇ ਨੇ, ਸਹੀ ਮਹੀਨੇ ਵਿੱਚ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੇ ਸੁਭਾਅ ਦੇ ਵਿੱਚ, ਤੁਹਾਡੇ ਆਲੇ ਦੁਆਲੇ, ਤੁਹਾਡੇ ਪਰਿਵਾਰ ਦੇ ਵਿੱਚ, ਤੁਹਾਡੇ ਬੱਚਿਆਂ ਦੇ ਵਿੱਚ ਕੋਈ ਸਿੱਖੀ ਪ੍ਰਤੀ ਉਤਸ਼ਾਹ ਜਾਗਿਆ, ਕੋਈ ਆਇਆ, ਕੋਈ ਗੱਲ ਬਣੀ ਆ, ਕੋਈ ਗੁਣ ਕਮਾਉਣ ਵਾਲੇ ਪਾਸੇ ਤੁਸੀਂ ਤੁਰੇ ਹੋ, ਕਿਹੜੀ ਸੇਵਾ ਵਿੱਚ ਤੁਸੀਂ ਯਤਨਸ਼ੀਲ ਹੋ ਰਹੇ ਹੋ, ਜਾਂ ਸਿਰਫ ਪਰਸਨਲ ਹੀ ਇਹਨੂੰ ਰੱਖ ਲਿਆ ਵੀ ਜਿਹੜੀ ਭਗਤੀ ਉਹ ਕੇਵਲ ਪਰਸਨਲ ਆ, ਇੱਥੇ ਸੇਵਾ ਦਾ ਕੋਈ ਕੰਸੈਪਟ ਨਹੀਂ, ਬਸ ਮੈਂ ਆਵਾਜ਼ਾਂ ਸੁਣਨੀਆਂ, ਮੈਨੂੰ ਇੱਥੇ ਤੱਕ ਹੀ ਸੀਮਤ ਆ। ਰਬਾਬ ਪਖਾਵਜ ਤਾਲ ਘੁੰਗਰੂ, ਸੋ ਜਿਹੜਾ ਸੱਚਾ ਕਾਲ ਕਲਾਕਾਰ ਹੁੰਦਾ ਨਾ, ਇੱਕ ਕਲਾਕਾਰੀ ਦੀ ਪੇਸ਼ਕਸ਼ ਕੀਤੀ ਗਈ ਹੈ, ਵਧੀਆ ਕਲਾਕਾਰ ਸੋਹਣੀ ਰਬਾਬ ਵੀ ਵਜਾ ਲੈਂਦਾ, ਪਖਾਵਜ ਵੀ ਵਜਾ ਲੈਂਦਾ, ਘੁੰਗਰੂ ਸ਼ਬਦ। ਸੋ ਰੱਬ ਦਾ ਸੱਚਾ ਜੋ ਬੱਚਾ ਹੈ, ਜੋ ਸੇਵਕ ਹੈ, ਉਹ ਹੈ ਜਿਸ ਦੇ ਮੂੰਹੋਂ ਰੱਬ ਦੀ ਵਡਿਆਈ, ਜਿਸ ਦੇ ਜ਼ਿੰਦਗੀ ਦੇ ਵਿੱਚੋਂ ਰੱਬ ਦੀ ਵਡਿਆਈ ਦਿਖਾਈ ਦੇਵੇ। ਇਸ ਪੰਕਤੀ ਨੂੰ ਥੋੜ੍ਹਾ ਜਿਹਾ ਆਪਾਂ ਗਹਿਰ ਨਾਲ ਸਮਝੀਏ, ਕਿ ਹੁਣ ਹੋਰ ਵੀ ਦੋ ਤਿੰਨ ਸ਼ਬਦ ਹੈਗੇ ਨੇ ਜਿੱਥੇ ਇਹ ਚਾਰ ਪੰਜ ਜਿਹੜੇ ਸਾਜ ਨੇ ਇਕੱਠੇ ਵਰਤੇ ਨੇ ਗੁਰੂ ਸਾਹਿਬ ਨੇ, ਰਬਾਬ ਪਖਾਵਜ ਤਾਲ ਘੁੰਗਰੂ, ਇਹ ਚਾਰ ਸ਼ਬਦ ਅਤੇ ਇੱਕ ਅਨਹਦ ਸ਼ਬਦ। ਹੁਣ ਇਹ ਜਿਹੜੀਆਂ ਪੰਜ ਚੀਜ਼ਾਂ ਆ, ਇਹ ਇਕੱਠੀਆਂ ਕਾਹਤੋਂ ਲਿਖੀਆਂ ਨੇ ਸ਼ਬਦ ਦੇ ਵਿੱਚ? ਪੁਰਾਤਨ ਸਮੇਂ ਦੇ ਵਿੱਚ ਜਦੋਂ ਕੋਈ ਵੱਡਾ ਰਾਸ ਜਾਂ ਨਾਚ ਹੁੰਦਾ ਸੀ, ਰਾਸ ਲੀਲਾ ਹੁੰਦੀ ਸੀ ਜਾਂ ਕੋਈ ਹੋਰ ਹੁੰਦਾ ਸੀ, ਤਾਂ ਇਹ ਪੰਜ ਤੱਤ ਜ਼ਰੂਰੀ ਹੁੰਦੇ ਸੀ। ਇੱਕ ਤਾਂ ਢੋਲ ਹੁੰਦਾ ਸੀ ਜਿਹਨੂੰ ਪਖਾਵਜ ਆਖਦੇ ਨੇ, ਅਤੇ ਇੱਕ ਕੋਈ ਨਾ ਕੋਈ ਹਾਰਮੋਨੀਅਮ ਹੋਇਆ, ਵਾਜਾ ਹੋਇਆ, ਸਟ੍ਰਿੰਗ ਇੰਸਟਰੂਮੈਂਟ ਹੋਣੀ, ਰਬਾਬ ਹੋਣੀ, ਠੀਕ ਹੈ ਨਾ। ਫਿਰ ਉਹਨਾਂ ਨੂੰ ਤਾਲ ਦੇ ਵਿੱਚ, ਬੀਟ ਦੇ ਵਿੱਚ, ਟੈਂਪੋ ਦੇ ਵਿੱਚ, ਭਾਵੇਂ ਉਹਨੂੰ ਤੁਸੀਂ ਛੈਣੇ ਕਹਿ ਲਓ ਜਾਂ ਘੁੰਗਰੂ ਕਹਿ ਲਓ, ਉਹ ਵੀ ਵਜਾਉਣੇ, ਠੀਕ ਹੈ ਨਾ। ਅਤੇ ਫਿਰ ਉਹ ਇੱਕ ਰਸ ਸੰਗੀਤ ਜੋ ਇਹਨਾਂ ਦੇ ਮੇਲ ਤੋਂ ਪੈਦਾ ਹੁੰਦਾ ਸੀ, ਉਹਨੂੰ ਗੁਰੂ ਸਾਹਿਬ ਨੇ ਇੱਥੇ ਅਨਹਦ ਸ਼ਬਦ ਵਜਾਵੇ ਆਖਿਆ ਹੈ। ਇੱਕ ਨੁਕਤਾ ਹੋਰ ਇੱਥੇ ਸਮਝਿਓ, ਗੁਰੂ ਸਾਹਿਬ ਨੇ ਇਹਨਾਂ ਪੰਜਾਂ ਦਾ ਨਾਮ ਇਕੱਠ ਲਈ ਲਿਆ ਹੈ, ਕਿਉਂਕਿ ਪੂਰਨਤਾ ਦਾ ਪ੍ਰਤੀਕ ਹੈ। ਜਿਵੇਂ ਇਹਨਾਂ ਪੰਜਾਂ ਤੋਂ ਬਿਨਾਂ ਨਾਚ ਅਧੂਰਾ ਹੈ, ਠੀਕ ਹੈ ਨਾ, ਉਵੇਂ ਹੀ ਸਿਮਰਨ, ਸੇਵਾ, ਪ੍ਰੇਮ, ਸੰਤੋਖ, ਗਿਆਨ ਤੋਂ ਬਿਨਾਂ ਸਾਡੇ ਜੀਵਨ ਦਾ ਨਾਚ ਵੀ ਅਧੂਰਾ ਹੈ। ਸੋ ਹੁਣ ਜਿਹੜੇ ਪ੍ਰਚਾਰਕ ਕਈ ਕਹਿੰਦੇ ਨੇ ਜੀ ਕਿ ਇਹ ਨਾਦ ਸਾਨੂੰ ਸੁਣਾਈ ਦੇਵੇਗਾ, ਆਕਾਸ਼ ਵਿੱਚ ਵੱਜ ਰਿਹਾ ਹੈ ਕਿਤੇ ਆਲਰੇਡੀ। ਜਦੋਂ ਅਸੀਂ ਸ਼ਬਦ ਨੂੰ ਪੂਰੇ ਧਿਆਨ ਨਾਲ ਪੜ੍ਹਦੇ ਹਾਂ ਨਾ, ਗੁਰਬਾਣੀ ਕਹਿੰਦੀ ਅਨਹਦ ਸ਼ਬਦ ਵਜਾਵੈ, ਤੇ ਕੌਣ ਵਜਾਉਂਦਾ ਆ? ਇਹ ਵਜਾਵੈ ਸ਼ਬਦ ਜੋ ਹੈ, ਇਸ ਸ਼ਬਦ ਵਿੱਚ ਪਿਛਲੀ ਪੰਕਤੀ ਦੇ ਵਿੱਚ ਜਨ ਭਗਤ ਵਾਸਤੇ ਵਰਤਿਆ ਗਿਆ ਆ ਕਿ ਜਿਹੜਾ ਜਨ ਹੈ, ਜਿਹੜਾ ਭਗਤ ਹੈ, ਉਹ ਅਨਹਦ ਸ਼ਬਦ ਵਜਾਉਂਦਾ ਆ, ਉਹ ਰਬਾਬ ਵਜਾਉਂਦਾ ਆ, ਉਹੀ ਪਖਾਵਜ ਵਜਾਉਂਦਾ ਤੇ ਉਹੀ ਤਾਲ ਦੇ ਵਿੱਚ ਆ ਕੇ ਘੁੰਗਰੂ ਦੀ ਛੈ ਛੈ ਛਣਕਾਉਂਦਾ ਆ, ਤੇ ਉਹੀ ਗੁਰੂ ਦਾ ਸਿੱਖ, ਰੱਬ ਦਾ ਭਗਤ ਅਨਹਦ ਸ਼ਬਦ ਖੁਦ ਵਜਾਉਂਦਾ ਆ। ਹੁਣ ਇੱਥੇ ਹੀ ਇਹ ਕੰਸੈਪਟ ਗਲਤ ਹੋ ਜਾਂਦਾ। ਗੁਰਬਾਣੀ ਕਹਿੰਦੀ ਅਸੀਂ ਖੁਦ ਵਜਾਉਣੇ ਨੇ, ਇਹ ਕਹਿੰਦੇ ਨੇ ਆਲਰੇਡੀ ਆਕਾਸ਼ 'ਚ ਕਿਤੇ ਵੱਜ ਰਹੇ ਨੇ ਤੇ ਤੁਹਾਨੂੰ ਸੁਣਾਈ ਦੇ ਰਹੇ ਨੇ। ਹੁਣ ਕਿਹਦੀ ਮੰਨੋਗੇ ਤੁਸੀਂ? ਗੁਰੂ ਪਾਤਸ਼ਾਹ ਤਾਂ ਕਹਿੰਦੇ ਤੁਸੀਂ ਵਜਾਉਣੇ ਆ, ਤੇ ਸਾਨੂੰ ਗੁਰੂ ਪਾਤਸ਼ਾਹ ਦੱਸਦੇ ਕਿੱਦਾਂ ਵਜਾਉਣੇ ਆ, ਕਿਵੇਂ ਵਜਾ ਰਹੇ ਆ। ਜਦੋਂ ਕੋਈ ਗੁਰੂ ਦਾ ਸਿੱਖ ਮਿੱਠ ਬੋਲਦਾ ਆ, ਮਿੱਠਾ ਬੋਲਦਾ ਆ, ਗੁਰਬਾਣੀ ਬੋਲਦਾ ਆ, ਸੱਚੀ ਗੱਲ ਬੋਲਦਾ ਆ, ਤਾਂ ਉਹ ਰਬਾਬ ਹੀ ਵੱਜ ਰਹੀ ਹੈ। ਉਹਦਾ ਚਰਿੱਤਰ ਹੀ ਉਸਦਾ ਅਨਹਦ ਸ਼ਬਦ ਹੈ, ਅਨਹਦ ਸ਼ਬਦ ਵਜਾਵੈ। ਉਹਦੀ ਜ਼ਿੰਦਗੀ ਦੇ ਵਿੱਚ ਇੱਕ ਜਿਹੜੀ ਸੰਗੀਤਮਈ ਲੈ, ਇੱਕ ਇਕਾਗਰਤਾ ਬਣੀ ਹੋਈ ਹੈ ਜਿਹੜੀ ਟੁੱਟਦੀ ਨਹੀਂ, ਉਹ ਅਨਹਦ ਸ਼ਬਦ ਆ। ਉਹ ਵਜਾਉਂਦਾ ਕਿਵੇਂ ਆ? ਉਹ ਗੁਰੂ ਦੇ ਦੱਸੇ ਅਨੁਸਾਰ ਰਬਾਬ ਵਜਾਉਂਦਾ, ਪਖਾਵਜ ਵਗਾਉਂਦਾ ਵਜਾਉਂਦਾ। ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਸੀ ਕਿ ਪਖਾਵਜ ਕੀ ਆ ਤੇ ਕਿਵੇਂ ਵਜਾਉਣਾ ਆ, ਤਾਲ ਕੀ ਆ ਤੇ ਸੱਤ ਤੇ ਸੰਤੋਖ ਦਾ ਤਾਲ ਕਿਵੇਂ ਵਜਾਉਣਾ ਆ, ਇਹ ਘੁੰਗਰੂ ਪਾ ਕੇ ਫਿਰ ਉਹ ਸਿੱਖ ਦੀ ਜ਼ਿੰਦਗੀ ਦੇ ਵਿੱਚ ਅਨਹਦ ਸ਼ਬਦ ਵੱਜਦਾ ਆ। ਅਨਹਦ ਸ਼ਬਦ ਕੀ? ਇੱਕ ਰਸ, ਨਿਰੰਤਰਤਾ ਆ ਜਾਂਦੀ ਆ, ਉਹ ਫਿਰ ਗਲਤ ਪਾਸੇ ਨਹੀਂ ਜਾਂਦਾ, ਡੋਲਦਾ ਨਹੀਂ, ਉਹਦਾ ਮਨ ਗੁਰੂ ਦੇ ਪ੍ਰੇਮ ਦੇ ਵਿੱਚ ਟਿਕ ਜਾਂਦਾ ਆ। ਸੋ ਗੁਰਬਾਣੀ ਦੇ ਵਿੱਚ ਅਨਹਦ ਦਾ ਸ਼ਬਦ ਦਾ ਮਤਲਬ ਕੋਈ ਜਾਦੂਈ ਆਵਾਜ਼ ਨਹੀਂ ਹੈ, ਇਹ ਯੋਗੀਆਂ ਦਾ ਕੰਸੈਪਟ ਹੈਗਾ ਆ। ਸਗੋਂ ਰੱਬ ਦੀ ਯਾਦ ਜਿਹੜੀ ਆ, ਗੁਰੂ ਦੀ ਮੱਤ ਦੇ ਉੱਤੇ ਪਹਿਰਾ ਦੇਣ ਵਾਲੀ ਜਿਹੜੀ ਸੁਰਤ ਆ ਸਾਡੀ, ਉਹ ਇੰਨੀ ਪੱਕੀ ਹੋ ਜਾਂਦੀ ਆ ਕਿ ਉਹ ਟੁੱਟਦੀ ਨਹੀਂ, ਉਹ ਖਿੰਡਦੀ ਨਹੀਂ, ਉਹ ਥਿੜਕਦੀ ਨਹੀਂ, ਉਹ ਗਲਤ ਰਾਹ ਜਾਣ ਨਹੀਂ ਦਿੰਦੀ ਸਾਨੂੰ, ਤੇ ਉੱਥੇ ਪਹੁੰਚਣ ਵਾਸਤੇ ਸਾਨੂੰ ਉੱਦਮ ਕਰਨਾ ਪੈਣਾ ਆ। ਆਪ ਉੱਦਮ ਕਰਾਂਗੇ ਤੇ ਗੁਰੂ ਦੀ ਕਿਰਪਾ ਵੀ ਸਾਡੇ ਤੇ ਵਰਤੇਗੀ। ਸੋ ਇਹ ਜੋ ਹੈ ਰਬਾਬ, ਪਖਾਵਜ, ਤਾਲ, ਘੁੰਗਰੂ, ਇਹ ਸੁਣਨ ਦੀ ਪ੍ਰਕਿਰਿਆ ਨਹੀਂ ਹੈ, ਇਹ ਜਿਉਣ ਦੀ ਪ੍ਰਕਿਰਿਆ ਹੈ। ਅਸੀਂ ਵਜਾਉਣੇ ਆਏ ਆਪਣੀ ਜ਼ਿੰਦਗੀ ਦੇ ਵਿੱਚ ਰਬਾਬ, ਪਖਾਵਜ, ਤਾਲ, ਘੁੰਗਰੂ, ਜਿਵੇਂ ਸਾਨੂੰ ਗੁਰਬਾਣੀ ਦੱਸਦੀ ਹੈ ਇੱਦਾਂ ਵਜਾ ਤੂੰ। ਜਿਵੇਂ ਤੁਸੀਂ ਸਕਰੀਨ ਤੇ ਦਿਸ ਰਹੇ ਹੋ ਇੱਦਾਂ ਨਹੀਂ ਅਸੀਂ ਡਾਂਸ ਕਰਨਾ, ਅਸੀਂ ਜ਼ਿੰਦਗੀ ਦੇ ਵਿੱਚ ਕਰਮਾਂ ਦੇ ਵਿੱਚ ਗੁਰੂ ਦੇ ਦੱਸੇ ਅਨੁਸਾਰ ਕਰਮ ਕਰਨੇ ਹੀ ਸਾਡਾ ਡਾਂਸ ਆ, ਇਹੀ ਤੇ ਸਾਡੇ ਸਾਜ ਜਿਹੜੇ ਗੁਰਬਾਣੀ ਨੇ ਸਾਨੂੰ ਦੱਸੇ ਨੇ। ਸੋ ਬੋਲੀ ਦੇ ਭਾਵ ਹੁੰਦੇ ਨੇ। ਹੁਣ ਜਿਵੇਂ ਅਸੀਂ ਕਹਿੰਦੇ ਹਾਂ ਕਿ ਉਹਦੀਆਂ ਅੱਖਾਂ ਗੱਲਾਂ ਕਰਦੀਆਂ ਨੇ, ਜੇ ਤੁਸੀਂ ਲਿਟਰਲੀ ਅਰਥ ਲੈਣੇ, ਅੱਖਾਂ ਗੱਲਾਂ ਕਰਦੀਆਂ ਨੇ ਕਿ ਅੱਖਾਂ ਨੂੰ ਜੀਭ ਲੱਗੀ ਹੈ ਵੀ ਅੱਖਾਂ ਗੱਲਾਂ ਕਰ ਰਹੀਆਂ ਨੇ, ਗੱਲਾਂ ਤਾਂ ਜ਼ਬਾਨ ਨੇ ਕਰਨੀਆਂ ਪਰ ਅੱਖਾਂ ਕਹੇ ਤਾਂ ਫਲਾਣੇ ਦੀਆਂ ਅੱਖਾਂ ਗੱਲਾਂ ਕਰਦੀਆਂ ਨੇ, ਉਹਦਾ ਕਹਿਣ ਦਾ ਮਤਲਬ ਕੀ ਆ? ਇਹ ਸਾਨੂੰ ਵੀ ਪਤਾ ਆ, ਪਰ ਗੁਰਬਾਣੀ ਦੇ ਮਾਮਲੇ ਦੇ ਵਿੱਚ ਅਸੀਂ ਉਸ ਤਰੀਕੇ ਨਾਲ ਸਮਝਣਾ ਨਹੀਂ ਚਾਹੁੰਦੇ। ਅੱਖਾਂ ਗੱਲਾਂ ਕਰ ਰਹੀਆਂ, ਉਹਦਾ ਭਾਵ ਕੁਝ ਹੋਰ ਆ। ਇਸੇ ਤਰ੍ਹਾਂ ਜਦੋਂ ਗੁਰਬਾਣੀ ਇਹੋ ਜਿਹੀ ਸ਼ਬਦਾਵਲੀ ਵਰਤਦੀ ਆ ਤਾਂ
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। प्रोग्राम का यह हिस्सा खालसा कलेक्शन के सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210, 4310, 104 एवेन्यू, नॉर्थ ईस्ट, कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd Street, नॉर्थ ईस्ट, कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
5: एक बार फिर तुहाडी सेवा दे विच हाजिर हाँ। आओ आपां विचारां सरवण कर रहे सी ते अज विचार ते आपां गुरु नानक पातशाह ते अकाल पुरख दे संकल्प दी गल करनी सी, पर क्योंकि दिन दे समय किसे वीर दे नाल गलबात होई तां सवाल उन्हें पुछया नाम की है, ते उसे वीर दे सवाल दा जवाब अपां सोचिया कि उत्थे जिहड़ियां गल्लां कीतियां ने उस नूं सारयां दे वास्ते एक समूह तौर ते अपना जिहड़ी मेरी जिहड़ी अंडरस्टैंडिंग है उस नूं बयान करना है। अज तो कुछ साल पहलां किसी होर प्लेटफॉर्म ते किसी नौजवान ने फोन करके आपां सब रंग रेडियो ते प्रोग्राम देंदे होंदे सी 10-12 साल पहलां दी गल आ। एक नौजवान ने सवाल पूछया फिर जपिए की जपिए, जपना की चाहिए, क्योंकि नाम जपण दी गल सी, नाम तो है पर कड़ा शब्द जपिए। तां दास ने एकदम ख्याल आया, तां दास ने उन्हू कहा कि मेरे कोलों पुछण नालों आओ गुरु पातशाह तो पुछदे हैं जपना की चाहिदा है, विशेष तौर पर गुरु ग्रंथ साहब जी पातशाह कोलों। ते विचार यही हुई कि जपजी साहब दे विच जिहड़ी जप बाणी इहदा नाम भी इसे शब्द तो बनिया, उस तरह किसी विशेष अलग अलग बाणिया दा संग्रह नहीं है, गुरु ग्रंथ साहब एक समूह संग्रह है, पर उसते पहली बाणी जिसनों असी नितनेम दी बाणी कहिंदे आ ते नाल दी नाल गुरु ग्रंथ साहब दे विच जिहड़े पहले शब्द ही अंकित ने मूल मंत्र तो बाद, वह यही आ कि जदों असी तत्करे तो बाद बाणी दा आरंभ हुंदा सब तो पहला मूल मंत्र जिसनों मंगला चरण किया गया और जिहड़ा बार बार 33 बार गुरु ग्रंथ साहब दे विच रिपीट किया गया है, एक ओंकार सतनाम करता पुरख निरपाव निरवैर अकाल मूर्त अजूनी सहपंग गुरप्रसाद। इत्थे तक अकाल पुरख दे सन्मुख जड़ा मंगला चरण है उस नूं ਉਹ ਅਕਾਲ ਪੁਰਖ ਦੇ ਸਰੂਪ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਇਸ ਦਾਇਰੇ ਨੂੰ ਪੈਰਾਮੀਟਰ ਨੂੰ ਬਿਆਨ ਕਰਦੀ ਹੈ ਅਤੇ ਉਸ ਤੋਂ ਬਾਅਦ ਪਹਿਲਾ ਸ਼ਬਦ ਹੀ ਆਉਂਦਾ ਹੈ ਜਪ, ਜਿਸ ਤੋਂ ਆਪਾਂ ਜਿਸ ਨੂੰ ਸਤਿਕਾਰ ਨਾਲ ਅਸੀਂ ਕਿਹਾ ਜੀ ਜਪ ਜੀ। ਅਤੇ ਫਿਰ ਜਦੋਂ ਉਸ ਨੂੰ ਅਲੱਗ ਲਿਖਿਆ ਗਿਆ, ਗੁਟਕਾ ਬਣਾਇਆ ਗਿਆ, ਪੋਥੀ ਬਣਾਈ ਗਈ ਉਸ ਬਾਣੀ ਨੂੰ, ਜਿਸ ਦੀਆਂ 38 ਪੌੜੀਆਂ ਅਤੇ 2 ਸਲੋਕ ਨੇ, ਉਸ ਨੂੰ ਜਪ ਜੀ ਸਾਹਿਬ ਕਰਕੇ ਬਾਣੀ ਦਾ ਨਾਮ ਜਪ ਜੀ ਸਾਹਿਬ ਰੱਖਿਆ ਗਿਆ। ਅਤੇ ਇੱਥੇ ਸ਼ਬਦ ਹੀ ਜਪ ਹੈ, ਜਪ ਦਾ ਭਾਵ ਇਹ ਆ ਕਿ ਜਪਣਾ, ਪਾਓ ਕੀ ਜਪਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਵਿੱਚ ਜੋ ਦਰਜ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਇਹ ਨਾਮ ਹੈ। ਨਾਮ ਦੀ ਥੋੜ੍ਹੀ ਜਿਹੀ ਡੈਫੀਨੇਸ਼ਨ ਲੈ ਲੈਂਦੇ ਹਾਂ। ਗੁਰਬਾਣੀ 'ਚ ਆਉਂਦਾ ਹੈ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਆਕਾਸ਼ ਪਤਾਲ। ਨਾਮ ਦੀ ਜਦੋਂ ਵਿਆਖਿਆ ਹੈ ਤਾਂ ਸਮੁੱਚੇ ਬ੍ਰਹਿਮੰਡ ਦਾ ਜ਼ਿਕਰ ਆਉਂਦਾ ਹੈ, ਭਾਵ ਪੂਰੇ ਬ੍ਰਹਿਮੰਡ ਦਾ ਜ਼ਿਕਰ ਅਗਰ ਉਹਦੇ ਵਿੱਚ ਆ ਗਿਆ। ਇਹ ਸਾਰਾ ਕੁਝ ਨਾਮ ਦੇ ਆਸਰੇ ਚੱਲ ਰਿਹਾ ਹੈ, ਇਹ ਉਸ ਸਿਧਾਂਤ ਦੇ ਆਸਰੇ ਚੱਲ ਰਿਹਾ ਹੈ, ਇੱਕ ਪ੍ਰਿੰਸੀਪਲ ਦੇ ਧਰਮ ਦੇ ਆਸਰੇ ਚੱਲ ਰਿਹਾ ਹੈ। ਨਾਲ ਹੀ ਜਪੋ ਤਾਂ ਏਕੋ ਨਾਮਾ ਔਰ ਨਿਰਾਫਲ ਕਾਮਾ, ਜੇ ਜਪਣਾ ਹੈ ਤਾਂ ਕੇਵਲ ਇੱਕ ਦਾ ਇੱਕੋ ਨਾਮ ਹੀ ਜਪੋ, ਬਾਕੀ ਜਿਹੜੇ ਕਰਮ ਕਾਂਡ ਨੇ, ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁੱਟ ਗਿਆ, ਆਦੇ ਕੌ ਬੁੱਧ ਬਾਧੇ, ਬਾਕੀ ਨਹੀਂ। ਨਾਮ ਹੀ, ਯਾਨੀ ਭਾਵ ਹੋਰ ਜਿੰਨੇ ਵੀ ਕਰਮ ਕਾਂਡ ਨੇ, ਆਸਨ ਲਗਾ ਲੈਣੇ, ਉਂਝ ਗਿਣਤੀਆਂ ਦੇ ਵਿੱਚ ਪਾਠ ਕਰਨੇ, ਇਹ ਸਾਰਾ ਨਿਰਾਫਲ ਹੈ। ਇਹ ਲੋਕਾਂ ਨੂੰ ਦਿਖਾਉਣ ਵਾਸਤੇ, ਲੋਕਾਂ ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮੇ ਆਣਾ। ਪਰ ਜਿਹੜਾ ਹੁਣ ਨਾਮ ਏਕੋ ਨਾਮ ਧਰਮ ਹੈ, ਜਾਂ ਗੁਰਗਿਆਨ ਪਦਾਰਥ ਨਾਮ ਹੈ, ਹਰ ਨਾਮੈ ਦੀਆ ਦ੍ਰਿੜਾਈ। ਅਤੇ ਹੁਣ ਜਦੋਂ ਆਪਾਂ ਬਾਣੀ ਦਾ ਜ਼ਿਕਰ ਕਰਦੇ ਹਾਂ, ਬਾਣੀ ਦੇ ਵਿੱਚ ਜਦੋਂ ਸਾਡੇ ਕੋਲ ਗੱਲ ਨਾਮ ਦੀ ਆਉਂਦੀ ਹੈ, ਤਾਂ ਅਸੀਂ ਕਿਉਂਕਿ ਨਾਮ ਸ਼ਬਦ ਦਾ ਅਸੀਂ ਪ੍ਰਮਾਣ ਵਾਸਤੇ ਵੀ ਬੜਾ ਪ੍ਰਯੋਗ ਕਰਦੇ ਹਾਂ। ਅੱਜ ਕੱਲ੍ਹ ਬਹੁਤਾ ਸੁਖਮਣੀ ਸਾਹਿਬ ਦੇ ਵਿੱਚੋਂ ਇੱਕ ਪੰਗਤੀ ਜਿਹੜੀ ਹੈ, ਜਿਸ ਦਾ ਪ੍ਰਚਾਰ ਕਰਕੇ ਜਿਸ ਨੂੰ ਲੋਕਾਂ ਨੂੰ, ਉਹ ਕਹਿੰਦੇ ਜੀ ਸਰਵ ਰੋਗ ਕਾ ਔਖਦ ਨਾਮ। ਨਾਮ ਤਾਂ ਹੈ ਹਰ ਇੱਕ ਰੋਗ ਦਾ ਔਖਦ, ਖਾਸ ਤੌਰ 'ਤੇ ਮਾਨਸਿਕ ਰੋਗਾਂ ਦਾ, ਪਰ ਪਹਿਲਾਂ ਉਹ ਨਾਮ ਕੀ ਹੈ। ਇੱਕ ਹੋਰ ਥਾਂ 'ਤੇ ਇਹੀ ਗੱਲ ਆਉਂਦੀ ਹੈ, ਉੱਥੇ ਨਾਮ ਵੀ ਸਪਸ਼ਟ ਹੋ ਜਾਂਦਾ ਹੈ। ਪੰਚਮ ਪਾਤਸ਼ਾਹ ਮਾਝ ਰਾਗ ਦੇ ਵਿੱਚ ਫਰਮਾਉਂਦੇ ਨੇ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਹ ਅਕਾਲ ਪੁਰਖ ਜਾਂ ਇਹ ਨਾਮ, ਇਹ ਸ੍ਰਿਸ਼ਟੀ ਦੇ ਸਿਰਜਣਹਾਰ, ਤੇਰਾ ਨਾਮ ਹੀ ਜਿਹੜਾ ਹੈ, ਜੋ ਨਾਮ ਹੈ ਉਹ ਹੀ ਦੁੱਖਾਂ ਨੂੰ ਦੂਰ ਕਰਨ ਵਾਲਾ, ਇੱਕ ਯਾਨੀ ਕਿ ਦੁੱਖਾਂ ਨੂੰ ਦੂਰ ਕਰਨ ਵਾਲਾ ਇੱਕ ਸੰਕਲਪ ਹੈ। ਇੱਕ ਫੋਨ ਆਇਆ, ਆਪਾਂ ਇਹਨਾਂ ਨੂੰ ਵੀ ਲੈ ਲੈਂਦੇ ਹਾਂ। ਹਾਂਜੀ ਵੀਰ ਜੀ।
6: ਵੀਰ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ
5: ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ
6: ਹਾਂਜੀ ਮਹਾਰਾਜ, ਮੈਂ ਇਹ ਤੁਹਾਡਾ ਬੜਾ ਸੋਹਣਾ ਸਬਜੈਕਟ ਹੈ, ਇਹਦੇ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸੀਗਾ।
5: ਠੀਕ ਠੀਕ ਆ, ਆਪਣੀ ਗੱਲ ਤੁਸੀਂ
6: ਕਹੋ। ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਇਹ ਪਹਿਲੀ ਪੌੜੀ ਉਚਾਰੀ ਹੈ
5: ਜੀ,
6: ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਹਾਂਜੀ, ਇਹ ਜਿਹੜੀ ਹੈ ਇੱਕੋ ਪੌੜੀ ਦੇ ਵਿੱਚ ਸਾਰੇ ਦੁਨੀਆਂ ਦੇ ਧਰਮਾਂ ਦਾ ਨਿਚੋੜ ਕੱਢ ਦਿੱਤਾ
5: ਜੀ। ਠੀਕ ਹੈ, ਆਪਾਂ ਇਸ ਤੇ
6: ਵੀ ਬਾਅਦ ਦੇ ਵਿੱਚ ਬਾਕੀ ਜਿੰਨੇ ਗ੍ਰੰਥ ਨੇ ਸਭ ਕੁਛ ਨੇ ਉਹ ਸਿਰਫ ਰੱਬ ਦੀ ਉਸਤਤ ਲਿਖੀ ਹੈ।
5: ਠੀਕ ਹੈ,
6: ਨਾਲੇ ਲਿਖਿਆ ਵੀ ਕੀ ਕੰਮ ਕਰੋ ਤੇ ਰੱਬ ਤੁਹਾਨੂੰ ਮਤਲਬ ਚੰਗੇ ਕੰਮ ਕਰੋ ਤੇ ਰੱਬ ਤੁਹਾਨੂੰ ਉਹਦਾ ਫਲ ਦੇਗਾ। ਮਤਲਬ ਬਾਕੀ ਜਿਹੜੀਆਂ ਗੱਲਾਂ ਜਿੰਨੀਆਂ ਮਰਜ਼ੀ ਇਹਦੇ ਤੋਂ ਹੀ ਹੁੰਦੀਆਂ ਨੇ, ਇਹਦਾ ਇੱਕੋ ਹੀ ਨਿਚੋੜ ਹੈ। ਜਿੱਦਾਂ ਤੁਸੀਂ ਕਾਨਸਨਟ੍ਰੇਟ ਜਿਹੜਾ ਹੈ ਨਾ ਉਹ ਪਹਿਲੀ ਪੌੜੀ
5: ਜੀ, ਮੈਂ ਉਸੇ ਤੇ ਹੀ ਗੱਲ ਕਰ ਰਿਹਾ। ਔਰ ਇਹ ਜਿਹੜਾ ਤੁਸੀਂ ਜਿਹੜਾ ਜਿਹੜਾ ਕਨਸੈਪਟ ਦਿੱਤਾ ਇਸ ਤੇ ਵੀ ਆਪਾਂ ਕਿਸੇ ਦਿਨ ਵਿਚਾਰ ਕਰਦੇ ਹਾਂ। ਹਾਂਜੀ, ਇਸ ਵਕਤ ਆਪਾਂ ਸਿਰਫ ਨਾਮ ਦੀ ਗੱਲ ਕਰ ਰਹੇ ਸੀ ਤੇ ਮੇਰੇ ਖਿਆਲ 'ਚ ਇਸ ਨੂੰ ਆਪਾਂ ਜੇ ਤੁਸੀਂ ਨਾਮ ਬਾਰੇ ਕੁਛ ਕਹਿਣਾ ਠੀਕ ਆ, ਨਹੀਂ ਤੇ ਫਿਰ ਆਪਾਂ ਇਸ ਨੂੰ ਵਿਚਾਰਦੇ ਹਾਂ, ਫਿਰ ਆਪਾਂ ਕਿਸੇ ਦਿਨ ਤੁਹਾਡੇ ਨਾਲ ਵੀ ਗੱਲ ਕਰਾਂਗੇ।
6: ਓਕੇ ਜੀ,
5: ਥੈਂਕ ਯੂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਜਪਜੀ ਸਾਹਿਬ ਦੀ ਗੱਲ ਕਰ ਰਹੇ ਸੀ, ਜਿਹੜਾ ਪਹਿਲਾ ਮੂਲ ਮੰਤਰ ਜਿਸਨੂੰ ਕਹਿੰਦੇ ਆ, ਮੰਗਲਾ ਚਰਨ ਜਿਸਨੂੰ ਕਹਿੰਦੇ ਆ, ਉਸ ਦੀ ਗੱਲ ਕਰ ਰਹੇ ਸੀ ਕਿਉਂਕਿ ਉਹ ਅਕਾਲ ਪੁਰਖ ਦੀ ਇੱਕ ਪਰਿਭਾਸ਼ਾ ਹੈ। ਪਰ ਆਪਾਂ ਜਿਹੜਾ ਸਬਜੈਕਟ ਉਸ ਵੱਲ ਆਉਂਦੇ ਹਾਂ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਤੇਰਾ ਨਾਮ ਜਿਹੜਾ ਹੈ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ, ਡਿਸਟਰੋਏ ਕਰਨ ਵਾਲਾ ਹੈ। ਅੱਗੇ ਨਾਮ ਕੀ ਹੈ? ਆਠ ਪਹਿਰ ਆਰਾਧਿਆ ਪੂਰਨ ਸਤਿਗੁਰ ਗਿਆਨ। ਉਹ ਇਹ ਨਹੀਂ ਆ ਕਿ ਕਿਸੇ ਸਮੇਂ ਕਿਤੇ ਬੈਠ ਕੇ ਉਹ ਅੱਠੇ ਪਹਿਰ 24 ਘੰਟੇ ਮੁਸਲਸਲ ਆਲ ਦਾ ਟਾਈਮਸ ਉਸ ਨੂੰ ਆਰਾਧਨਾ ਭਾਵ ਆਪਣੇ ਚਿੰਤਨ ਵਿੱਚ ਰੱਖਣਾ, ਉਸ ਨੂੰ ਸਮਰਪਿਤ ਹੋਣਾ। ਕਿਸ ਨੂੰ? ਪੂਰਨ ਸਤਿਗੁਰ ਗਿਆਨ। ਹੁਣ ਨਾਮ ਕੀ ਹੈ? ਗਿਆਨ ਹੈ। ਭਾਵ ਬਾਣੀ ਜਿਹੜੀ ਹੈ, ਬਾਣੀ ਵੀ ਗਿਆਨ ਹੈ। ਇਸੇ ਕਰਕੇ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਤੇ ਇੱਥੋਂ ਤੱਕ ਵੀ ਕਹਿੰਦੇ ਆ ਕਿ ਵੀ ਜਿਸ ਕੱਟ, ਜਿਸ ਹਿਰਦੇ ਦੇ ਵਿੱਚ ਜਿਟ ਕੱਟ ਵਸੈ ਪਾਰਬ੍ਰਹਮ ਸੋਈ ਸੁਹਾਵਾ ਥਾਂ। ਅਸਲ ਜਗ੍ਹਾ ਹੀ ਭਾਵ ਤੁਹਾਡੇ ਹਿਰਦੇ ਦੇ ਅੰਦਰ ਵੀ ਉਹੀ ਸੁਹਾਵੀ, ਉਹੀ ਸੋਹਣੀ ਥਾਂ ਹੈ ਜਿੱਥੇ ਅਕਾਲ ਪੁਰਖ ਦਾ ਵਾਸਾ ਹੈ। ਪਰ ਅਕਾਲ ਪੁਰਖ ਦਾ ਵਾਸਾ ਉੱਥੇ ਹੀ ਹਰ ਥਾਂ 'ਤੇ ਆ, ਪਰ ਮਹਿਸੂਸ ਉੱਥੇ ਹੀ ਹੋਏਗਾ ਜਿੱਥੇ ਗੁਣ ਹੋਣਗੇ। ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਓ, ਕਿਉਂਕਿ ਜਦੋਂ ਤੁਸੀਂ ਹਰੀ ਦੇ ਗੁਣਾਂ ਨੂੰ ਰਸਨਾ ਦੇ ਨਾਲ ਗਾਉਂਦੇ ਰਹੋਗੇ, ਉਚਾਰਦੇ ਰਹੋਗੇ, ਕੰਸਨਟ੍ਰੇਟ ਕਰਦੇ ਰਹੋਗੇ ਤੇ ਕੋਈ ਵੀ ਉਲਝਣ ਜਿਹੜੀ ਆ, ਭਾਵ ਜਮ ਕੰਕਰ ਜਿਹੜਾ ਮੈਸੰਜਰ ਆਫ ਡੈਥ, ਕੋਈ ਭੈ ਆ ਉਹ ਤੁਹਾਡੇ ਨੇੜੇ ਹੀ ਨਹੀਂ ਆ ਸਕਦਾ। ਕੋਈ ਡਰ ਹੈ, ਜਿਹੜਾ ਡਰ ਹੈ ਨਾ, ਬੰਦਾ ਨਿਰਭਉ ਹੋ ਗਿਆ। ਇਸੇ ਤਰ੍ਹਾਂ ਅਗਲੇ ਆਪਾਂ ਜਦੋਂ ਵਿਚਾਰ ਕਰਦੇ ਹਾਂ ਕਿ ਨਾਮ ਦੀ ਦੇ ਬਾਰੇ, ਨਾਮ ਕੀ ਹੈ, ਗੁਰੂ ਸਾਹਿਬ ਇੱਕ ਹੋਰ ਥਾਂ 'ਤੇ ਕਹਿੰਦੇ ਆ, ਕਿਉਂਕਿ ਆਪਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਗੱਲ ਕਰ ਰਹੇ ਸਨ ਨਾ, ਸੋਚਿਆ ਸੋਚਣਾ ਹੋਵੇ ਹੀ ਜੇ ਸੋਚੀ ਲੱਖ ਵਾਰ। ਹੁਣ ਇੱਥੇ ਉੱਥੇ ਵੀ ਤੀਰਥਾਂ ਦੀ ਗੱਲ ਹੈ, ਜੇ ਸੁੱਚਮ ਕਰਨੀ ਹੈ ਜਾ ਕੇ, ਜੇ ਸਰੀਰ ਨੂੰ ਸੁੱਚਾ ਕਰਨਾ ਹੈ ਤੀਰਥਾਂ 'ਤੇ ਇਸ਼ਨਾਨ ਕਰ ਕਰਕੇ ਪਵਿੱਤਰ ਕਰਨਾ, ਉਹ ਪਵਿੱਤਰ ਨਹੀਂ ਹੋ ਸਕਦਾ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਬਾਣੀ ਕਹਿ ਰਹੀ ਹੈ, ਮੈਂ ਨਹੀਂ ਕਹਿੰਦਾ। ਸੋ ਗੁਰੂ ਸਾਹਿਬ ਵੀ ਕਹਿੰਦੇ ਆ, ਤੀਰਥ ਨਹਾਉਣ ਜਾਓ ਤੀਰਥ ਨਾਮ ਹੈ। ਹੁਣ ਜਿਹਨਾਂ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਹਾਂ ਸੁੱਚਾ ਹੋਣ ਵਾਸਤੇ, ਗੁਰੂ ਸਾਹਿਬ ਕਹਿੰਦੇ ਆ ਤੀਰਥ ਜਿਹੜਾ ਹੈ ਅਸਲ 'ਚ ਜਿਹੜਾ ਨਾਮ ਹੈ, ਜਿਹੜਾ ਗਿਆਨ ਹੈ, ਕਿਉਂਕਿ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੇ ਦੀ ਅਦੜਾ ਹੈ, ਜਿਹੜਾ ਉਹ ਗਿਆਨ ਹੈ ਉਹੀ ਤੀਰਥ ਹੈ। ਕਿਸ ਤਰ੍ਹਾਂ ਹੈ? ਜਿੱਥੇ ਨਾਮ ਜਪਣ ਦੀ ਤਾਕੀਦ ਹੈ ਉੱਥੇ ਗਿਆਨ ਨੂੰ ਵੀ ਕਈ ਥਾਂ 'ਤੇ ਜਪਣ ਦੀ ਗੱਲ ਆ ਗਈ। ऐसा ज्ञान जपो मन मेरे, होवो चाकर साचे केरे। ऐ मेरे मन अजिहा नाम जप, ज्ञान ऐसा ज्ञान जपो मन मेरे, अजिहे ज्ञान नु जप पाओ, जपना किया अजिहे ज्ञान नु प्राप्त कर, ता कि उस सच्चे दा, उस अकाल पुरख दा चाकर बन जावे, निजी नौकर बन जावे। तीर्थ नावन जाओ, तीर्थ नाम है, अगे की कहते तीर्थ शब्द विचार। हुण केड़ा तीर्थ कौन है, केड़ी थां है? तीर्थ शब्द विचार अंतर ज्ञान है, जड़ा अंदर हिरदे दे अंदर, इत्थे भी गुरु साहब स्पष्ट करता कि जड़ा हिरदे दे अंदर ज्ञान है, ओही असल दे विच जड़ी शब्द दी विचार है, वो जड़ा ज्ञान है, ओही तीर्थ है, ते वो तीर्थ जड़ा है वो नाम है। पाओ नाम ही ज्ञान है, ज्ञान ही नाम है। गुर ज्ञान साचा थान तीर्थ, दस पूर्व सदा दसा रहा, हौ नाम हर का सदा जाचो, दे प्रभ तरणी पर। इसे करके गुरु साहब कहते हैं संसार रोगी नाम दारू, मैल लागे सच बिना। गुरवाक निर्मल सदा चानन, नित साच तीर्थ मंजना। वो जड़ा तीर्थां दा इशनान है, वो सच नाल भी कीता जगता, जड़ा तीर्थ नाम है, क्योंकि बाणी च गुरु साहब जिक्र करते हैं भरिया हाथ पैर तम दे, पानी धोता है उतरस के, जपची साहब दे विच मूत पलीती कपड़ होए, दे साबुन लई उतो, हत्थां पैरां नूं शरीर नूं मैल लग जांदी है, पानी दे नाल धो लैंदे आ, वो मैल उतर जांदी है, उस तो वध मैल कपड़े नूं अगर लग जांदी है, कोई जिहड़ी चिकनाई वाली है। भरिया हाथ पैर तंदे, पानी धोता है उतरस के, मूत पलीती कपड़ होए, दे साबुन लईओ धोए। कोई गलाजत वाला, कोई चिकनाई वाला जेड़ा जेड़ा कपड़ा है, जिसनू पानी नाल सीधा नहीं धोतिया जा सकता, उसनू साबुन दे नाल साफ किया जाता है। पर अगे गुरु साहब कहिंदे भरिया मत पापा के संग, जे किसे दी सोच ही मलीन हो गई, पाप गंदी सोच नू कहिंदे आ, भरिया मत पापा के संग, जे किसे दी सोच ही मलीन हो गई, ओ तो पैनावे करां, उस नू फिर नाम दे रंग नाल, क्योंकि तीर्थ नावन जाइए, तीर्थ नाम है, तीर्थ नावन जाओ, तीर्थ नाम है, तीर्थ शब्द विचार अंतर ज्ञान है। इसे ज्ञान दे, इसे नाम दे नाल रंग विच रंगिया, जड़ी माड़े विचारां वाली मत सोचे, उसनू शुद्ध किया जा सकता है। हुण अगे आपां होर विचार करदे हां, अपन ज्ञान की गल की सी ना, ऐसा ज्ञान जपो मन मेरे, एक होर थां ते गुरु साहब कहिंदे ऐसा ज्ञान जपो मेरे मीता। हुण ज्ञान दे जपण की गल है ना, नाम दे भी जपण की गल है, नाम ते ज्ञान इको ने। सो इसे करके ऐसा ज्ञान जपो मन मेरे, होवो चाकर साचे केरे। क्योंकि जे आपां एको शब्द नू ਸਿਰਫ ਅੱਖਾਂ ਬੰਦ ਕਰਕੇ ਜਾਂ ਬਿਨਾਂ ਕਿਸੇ ਸ਼ਬਦ ਦੇ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਬਈ ਸਮਾਧੀ ਲਾ ਲਈ, ਕਈ ਲੋਕ ਇਹ ਵੀ ਕਹਿੰਦੇ ਆ, ਮੇਰੇ ਕਈ ਪਰਮ ਮਿੱਤਰ ਮੇਰੇ ਵੀਰ ਵੀ ਕਹਿੰਦੇ ਆ, ਨਿਰਵਿਚਾਰ ਨਿਰਾਕਾਰ ਨਹੀਂ, ਨਿਰਵਿਚਾਰ ਤਾਂ ਹੋ ਹੀ ਨਹੀਂ ਸਕਦਾ ਕੋਈ। ਇਹ ਠੀਕ ਆ ਕਿ ਬੌਧ ਧਰਮ ਦੀ ਜਿਹੜੀ ਓਰੀਜਨਲ ਫਿਲਾਸਫੀ ਆ ਉਹਦੇ ਵਿੱਚ ਨਿਰਵਿਚਾਰ ਦੀ ਗੱਲ ਨਹੀਂ ਆ। ਬਾਅਦ ਵਿੱਚ ਇਸ ਚੀਜ਼ ਨੂੰ ਜਿਹੜੇ ਯੋਗੀ ਸੀ ਉਹਨਾਂ ਨੇ ਹੋਰ ਤਰ੍ਹਾਂ ਨਾਲ ਇਸਨੂੰ ਟਾਲ ਲਿਆ ਕਿ ਨਿਰਵਿਚਾਰ ਹੋ ਜਾਣਾ ਭਾਵ ਨਿਰਕਰਮ ਹੋ ਜਾਣਾ, ਉਹ ਹੋ ਹੀ ਨਹੀਂ ਸਕਦਾ, ਕਿਉਂਕਿ ਗੁਰਮਤ ਉਸ ਕਰਮਾਂ ਦੇ ਆਧਾਰ 'ਤੇ ਉਹ ਆਵਾਗਮਨ ਦੀ ਗੱਲ ਕਰ ਰਿਹਾ, ਕਰਮ ਭੋਗ। ਗੁਰਮਤ ਉਸਨੂੰ ਨਹੀਂ ਮੰਨਦੀ, ਉਹ ਇਸੇ ਜਨਮ ਦੇ ਵਿੱਚ ਹੀ ਗੁਰਮਤ ਕਹਿੰਦੀ ਆ ਕਿ ਜਿਹਾ ਬੀਜੇ ਸੋ ਲਾਉਣੇ ਕਰਮਾਂ ਸੰਧੜਾ ਖੇਤ, ਇੱਥੇ ਹੀ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਕੱਟੋਗੇ। ਉਹ ਇਹ ਨਹੀਂ ਕਹਿੰਦੀ ਕਿ ਅਗਲੇ ਜਨਮ ਵਿੱਚ ਜਾ ਕੇ ਤੁਹਾਨੂੰ ਉਹਨਾਂ ਦਾ ਫਲ ਮਿਲੇਗਾ, ਨਹੀਂ। ਸੋ ਇਸੇ ਕਰਕੇ ਇੱਕ ਰੈਪੀਟੇਸ਼ਨ ਦੀ ਗੱਲ ਜਿਹੜੀ ਆ, ਜਾਂ ਨਿਰਵਿਚਾਰ ਜਾਂ ਨਿਰਆਕਾਰ, ਕਿਉਂਕਿ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਦੂਜੀ ਪੰਗਤੀ, ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਦੂਜੀ ਪੰਗਤੀ ਹੀ ਇਸ ਗੱਲ ਤੋਂ, ਜਿੱਥੇ ਪਹਿਲੀ ਪੰਗਤੀ ਸਾਨੂੰ ਸੁੱਚਮ ਤੋਂ, ਤੀਰਥਾਂ ਤੋਂ, ਇਸ਼ਨਾਨ ਤੋਂ ਕਹਿੰਦੀ ਆ ਵੀ ਉਹਦੇ ਨਾਲ ਕੁਛ ਪ੍ਰਾਪਤ ਨਹੀਂ ਹੋਣਾ, ਦੂਜੀ ਪੰਗਤੀ ਇਹ ਗੱਲ ਕਹਿ ਰਹੀ ਹੈ ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜੇ ਸਮਾਧੀ ਲਾ ਕੇ ਬੈਠ ਜਾਈਏ ਲਗਾਤਾਰ, ਅੰਦਰੋਂ ਚੁੱਪ ਨਹੀਂ ਹੋਏਗੀ, ਕਿਉਂ? ਗੁਰਬਾਣੀ ਦਾ ਸਿਧਾਂਤ ਹੈ ਪਰ ਤਨ ਪਰ ਤਨ ਪਰਤੀ ਨਿੰਦਾ ਪਰ ਉਪਵਾਦ ਨਾ ਛੂਟੈ ਆਵਾਗਾਉਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਛੂਟੇ। ਮਨੁੱਖ ਬੈਠਿਆਂ ਬਿਠਾਇਆ ਹੀ, ਭਾਵੇਂ ਉਹ ਚੁੱਪ ਬੈਠਾ ਹੈ, ਭਾਵੇਂ ਕੁਛ ਕਰ ਰਿਹਾ ਹੈ, ਉਹ ਵਿਚਾਰਾਂ ਦੇ ਤਲ 'ਤੇ, ਸਟਰੀਮ ਆਫ ਕਾਨਸ਼ੀਅਸਨੈਸ 'ਤੇ, ਚੇਤਨਤਾ ਦੇ ਤਲ 'ਤੇ, ਚੇਤਨਤਾ ਪ੍ਰਵਾਹ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਹੈ। ਸਟਰੀਮ ਆਫ ਕਾਨਸ਼ੀਅਸਨੈਸ ਹਮੇਸ਼ਾ ਹੀ ਖਿਆਲ ਬਦਲਦੇ ਰਹਿੰਦੇ, ਉਡਾਰੀਆਂ ਚੱਲਦੀਆਂ ਰਹਿੰਦੀਆਂ ਨੇ, ਬਲਕਿ ਉਹ ਉਸੇ ਹਿਸਾਬ ਨਾਲ ਜਿਹੋ ਜਿਹੀ ਸੋਚ ਜੀ ਉਹਦੀ ਚੱਲ ਰਹੀ ਆ, ਜਿਹੋ ਦੀ ਵਿਚਾਰ ਚੱਲ ਰਿਹਾ, ਉਹ ਬਾਰ ਬਾਰ ਪਲ ਪਲ ਉਹ ਜੂਨਾਂ ਦੇ ਵਿੱਚ, ਉਹ ਆਵਾਗਾਉਣ ਦੇ ਵਿੱਚ ਪਿਆ ਹੋਇਆ ਹੈ। ਉਸੇ ਤਰ੍ਹਾਂ ਨਾ ਜਿਸ ਤਰ੍ਹਾਂ ਭਗਤ ਤਰਲੋਚਨ ਜੀ ਕਹਿੰਦੇ ਆ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਰਪ ਜੋਨ ਵੱਲ ਵੱਲ ਉਤਰੇ। ਇਸੇ ਤਰ੍ਹਾਂ ਹਰ ਇੱਕ ਸਟੈਪ, ਹਰ ਇੱਕ ਸਟੇਜ ਦੇ ਵਿੱਚ ਉਹ ਜਿਹੋ ਜਿਹਾ ਸੋਚ ਰਿਹਾ, ਕਿਉਂਕਿ ਪਲ ਪਲ ਉਹਦਾ ਅੰਤਕਾਲ ਹੋ ਰਿਹਾ, ਪਲ ਪਲ ਉਹ ਦੂਜਾ ਜਨਮ ਲੈ ਰਿਹਾ ਦੂਜੀ ਸੋਚ ਦੇ ਨਾਲ ਹੀ, ਅਤੇ ਉਹੋ ਜਿਹਾ ਜੀਵਨ ਹੰਢਾ ਰਿਹਾ। ਵਧਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੇ ਵਸੇ, ਕਿਉਂਕਿ ਗੁਰਬਾਣੀ ਜੀਵਨ ਮੁਕਤ ਦੀ ਗੱਲ ਕਰ ਰਹੀ ਹੈ ਨਾ। ਉਹ ਕਹਿੰਦੇ ਆ, ਤਰਲੋਚਨ ਜੀ ਕਹਿੰਦੇ ਆ ਕਿ ਉਹੀ ਵਿਅਕਤੀ ਮੁਕਤ ਹੈ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸ ਹੈ। ਸੋ ਇਸੇ ਤਰ੍ਹਾਂ ਹੀ ਕਿਸੇ ਚੀਜ਼ ਦਾ ਜ਼ਿਕਰ ਕਰਦਿਆਂ ਕਰਦਿਆਂ ਗੁਰਮਤ ਦੇ ਵਿੱਚ ਹੀ, ਕਿਉਂਕਿ ਗੁਰਮਤ ਦੀ ਵਿਚਾਰਧਾਰਾ ਨੂੰ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਦੀ ਹੈ ਭਾਈ ਗੁਰਦਾਸ ਜੀ ਦੀ ਬਾਣੀ, ਜਿਸ ਨੂੰ ਕਈ ਵਿਚਾਰਵਾਨ ਜਿਹੜੇ ਆ ਉਹ ਕੁੰਜੀ ਵੀ ਕਹਿੰਦੇ ਆ। ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਕਿ ਗੁਰੂ ਅਰਜਨ ਪਾਤਸ਼ਾਹ ਨੇ ਵੀ ਕਿਹਾ ਕੁੰਜੀ ਆ, ਪਰ ਆਮ ਤੌਰ 'ਤੇ ਭਾਈ ਗੁਰਦਾਸ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਿਬ ਨੇ, ਲਿਖਾਰੀ ਨੇ, ਕਲਮ ਜਿਨ੍ਹਾਂ ਨੇ ਲਿਖਿਆ, ਗੁਰੂ ਅਰਜਨ ਸਾਹਿਬ ਨੇ ਲਿਖਾਇਆ, ਉਹਨਾਂ ਨੇ ਲਿਖਿਆ, ਉਹ ਕਹਿੰਦੇ ਆ ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ, ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ ਹੈ। ਜੇ ਅੱਗ ਨਹੀਂ ਨਾ ਤਪਦੇ, ਸਿਰਫ ਅੱਗਿਆਂ ਅਗਨ ਮੂੰਹ ਤੋਂ ਕਹਿ ਰਹੇ ਹਾਂ ਤਾਂ ਠੰਡ ਦੂਰ ਨਹੀਂ ਹੁੰਦੀ। ਇਸੇ ਤਰ੍ਹਾਂ ਖੰਡ ਦਾ ਨਾਂ ਲੈ ਕੇ ਜੇਬਾਂ ਨੂੰ ਮਿੱਠਾ ਸਵਾਦ ਨਹੀਂ ਆਉਂਦਾ, ਜਿੰਨਾ ਚਿਰ ਅੱਗ ਨਾ ਤਪੀਏ ਸੀਤ ਨਹੀਂ ਜਾਂਦਾ, ਜਿੰਨਾ ਚਿਰ ਖੰਡ ਨਾ ਖਾਈਏ ਮਿੱਠੀ ਚੀਜ਼ ਮੂੰਹ 'ਚ ਨਾ ਪਾਈਏ ਜੇਬ ਨੂੰ ਮਿੱਠਾ ਸਵਾਦ ਨਹੀਂ ਆ ਸਕਦਾ। ਬੈਦ ਬੈਦ ਕਹੇ ਰੋਗ ਨਾ ਮਿਟਤ ਕਾਹੂ ਕੋ, ਜੇ ਸਿਰਫ ਡਾਕਟਰ ਦਾ ਨਾਂ ਲੈ ਕੇ, ਵੈਦ ਦਾ ਨਾਂ ਲੈ ਕੇ ਕੋਈ ਇਹ ਕਵੇ ਉਹਦੇ ਨਾਲ ਕਿਸੇ ਦੀ ਬਿਮਾਰੀ ਦੂਰ ਨਹੀਂ ਹੁੰਦੀ। ਦਰਬ ਦਰਬ ਕਹੇ ਕਉ, ਦਰਬੇ ਨਾ ਬਿਨਾ ਬਿਲਾਸ ਹੈ। ਭਾਵ ਕਿਸੇ ਨੂੰ ਦੌਲਤ ਜਾਂ ਪੈਸਾ ਪੈਸੇ ਦਾ ਨਾਂ ਲੈ ਕੇ ਉਹ ਹਾਸਲ ਨਹੀਂ ਕਰ ਸਕਦਾ ਜਿੰਨਾ ਚਿਰ ਉਹ ਅਮਲੀ ਤੌਰ 'ਤੇ ਜਾ ਕੇ ਕਮਾਈ ਨਹੀਂ ਕਰੇਗਾ। ਕਹਿੰਦੇ ਨਾ ਪੱਗੇ ਪੱਖੇ ਅੱਗੇ, ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪਾਉਣ। ਸੋ ਮਿਹਨਤ ਕਰਾਂਗੇ ਤਾਂ ਦੌਲਤ ਆਏਗੀ, ਕਮਾਈ ਹੋਏਗੀ। ਗੁਰੂ ਸਾਹਿਬ ਇਹ ਵੀ ਕਹਿ ਰਿਹਾ ਨਾ ਸਾਨੂੰ ਕਿ ਉੱਦਮ ਕਰੇਂਦਿਆਂ ਜੀ ਤੂੰ, ਕਮਾਉਂਦਿਆਂ ਸੁੱਖ ਪੁੰਜ। ਸੋ ਇਸੇ ਤਰ੍ਹਾਂ ਇਸ ਦੇ ਵਿੱਚ

ਸਤਿਗੁਰੂ ਪਾਤਸ਼ਾਹ ਜੀ ਰਹਿਮਤ ਦੇ ਘਰ ਵਿੱਚ, ਬਖਸ਼ਿਸ਼ ਦੇ ਘਰ ਵਿੱਚ ਆ ਕੇ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਪਾਵਨ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ। ਧਨਾਸਰੀ ਰਾਗ ਦੇ ਵਿੱਚ ਸਤਿਗੁਰਾਂ ਨੇ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ। ਗਿਆਨੀ ਜੀ ਨੇ ਬੜੇ ਪਿਆਰ ਵਿੱਚ ਪਾਠ ਆਪ ਜੀ ਨੂੰ ਸਰਵਣ ਕਰਵਾਇਆ ਹੈ। ਜਿਨ ਤੁਮ ਭੇਜੇ ਤਿਨਹੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ। ਵਿਦਵਾਨਾਂ ਨੇ, ਟੀਕਾਕਾਰਾਂ ਨੇ ਆਪਣੇ ਆਪਣੇ ਬੁੱਧ ਦੇ ਅਨੁਸਾਰ ਇਸ ਦੇ ਅਰਥ ਕੀਤੇ ਨੇ। ਜਦੋਂ ਅਸੀਂ ਟੀਕਿਆਂ ਵੱਲ ਨਜ਼ਰ ਮਾਰਦੇ ਹਾਂ, ਤਕਰੀਬਨ ਫਰੀਦਕੋਟੀਆ ਟੀਕਾ, ਸ਼ਬਦਾਰਥ ਦੀਆਂ ਪੋਥੀਆਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਵਾਸਤੇ ਛਾਪੀਆਂ ਜਾਂਦੀਆਂ ਨੇ, ਪੰਡਿਤ ਨਾਰਾਇਣ ਸਿੰਘ ਜੀ, ਹੋਰ ਵੀ ਵਿਦਵਾਨਾਂ ਨੇ ਇਹ ਬਚਨ ਕਹੇ ਨੇ ਕਿ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਜਿਹੜੇ ਨੇ, ਇਸ ਦੀ ਉਥਾਨ ਕਾ ਉਚਾਰਨ ਕੀਤੀ ਹੈ। ਬਹੁਤੇ ਵਿਦਵਾਨਾਂ ਦਾ ਮਤ ਹੈ ਕਿ ਜਿਸ ਸਮੇਂ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਮਹਿਲ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਵਿਖੇ ਗਏ, ਸਤਿਗੁਰਾਂ ਦੇ ਕਹੇ ਦੇ ਅਨੁਸਾਰ, ਪਰ ਭਾਵਨਾ ਉਹ ਮਨ ਵਿੱਚ ਨਹੀਂ ਸੀ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਪ੍ਰਸ਼ਾਦਾ ਲੈ ਕੇ ਗਏ, ਬਾਬਾ ਬੁੱਢਾ ਸਾਹਿਬ ਜੀ ਨੇ ਤੋੜ ਉੜਦੀ ਆਉਂਦੀ ਦੇਖ ਕੇ ਕਹਿ ਦਿੱਤਾ ਕਿ ਗੁਰੂ ਕੇਹਾਂ ਨੂੰ ਕਿੱਧਰ ਭਾਜਣਾ ਪੈ ਗਈ ਹੈ। ਕੁਝ ਵਿਦਵਾਨਾਂ ਨੇ, ਜਦੋਂ ਪਿਰਥੀ ਚੰਦ ਨੇ, ਸੁਲਹੀ ਖਾਂ ਨੇ ਚੜ੍ਹਾਈ ਕੀਤੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਪਿਰਥੀ ਚੰਦ ਦੀ ਵਿਰੋਧਤਾ, ਬਾਬਾ ਬੁੱਢਾ ਸਾਹਿਬ ਜੀ ਮੁਖੀ ਸਿੱਖਾਂ ਦੇ ਕਹਿਣ ਤੇ ਗੁਰਦੇਵ ਪਾਤਸ਼ਾਹ ਜੀ ਇਸ ਅਸਥਾਨ ਨੂੰ ਤਿਆਗ ਕੇ ਗੁਰੂ ਕੀ ਵਡਾਲੀ, ਪਹਿਲੇ ਵਡਾਲੀ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਹੋਣ ਕਰਕੇ ਗੁਰੂ ਕੀ ਵਡਾਲੀ ਬਣ ਗਈ। 3 ਸਾਲ ਸਤਿਗੁਰੂ ਪਾਤਸ਼ਾਹ ਜੀ ਉੱਥੇ ਰਹੇ। 3 ਸਾਲਾਂ ਤੋਂ ਉਪਰੰਤ ਗੁਰਦੇਵ ਪਾਤਸ਼ਾਹ ਜੀ ਇੱਥੇ ਪਹੁੰਚੇ ਨੇ। ਇਹ ਉਥਾਨਕਾ ਵੀ ਕਹੀ ਜਾਂਦੀ ਹੈ। ਪਰਿਆਏ ਗਿਆਨੀ ਸ਼ਾਮ ਸਿੰਘ ਜੀ ਉਹ ਵੀ ਇਹਦੇ ਨਾਲ ਸਹਿਮਤ ਨੇ। ਪਰ ਕੁਝ ਕੁ ਵਿਦਵਾਨ ਜਿਹੜੇ ਨੇ, ਜਿਵੇਂ ਪ੍ਰੋਫੈਸਰ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ, ਜਾਂ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਵਿਦਵਾਨ ਜਿਹੜੇ ਨੇ, ਉਹ ਇਸ ਗੱਲ ਤੇ ਆਉਂਦੇ ਨੇ ਕਿ ਸਤਿਗੁਰਾਂ ਨੇ ਇਸ ਦੇ ਪ੍ਰਥਾਏ ਨਹੀਂ ਬਲਕਿ ਜਿੰਦ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਇਹ ਬਚਨ ਉਚਾਰਨ ਕੀਤੇ ਨੇ। ਜਿਨ ਤੁਮ ਭੇਜੇ ਤਿਨਹੇ ਬੁਲਾਏ, ਸੁਖ ਸਹਿ ਸੇਤੀ ਕਰ ਆਓ। ਕਿ ਸਤਿਗੁਰਾਂ ਨੇ ਜਿੰਦ ਨੂੰ ਸੰਬੋਧਨ ਕਰਕੇ, ਜਿੰਦ ਸਰੀਰ ਵਿੱਚੋਂ ਨਿਕਲ ਜਾਂਦੀ ਹੈ, ਸਰੀਰ ਤੇ ਮਿੱਟੀ ਰਹਿ ਜਾਂਦਾ ਹੈ, ਇਹਦੇ ਨਾਲ ਮੁਤਬਿਕ ਨੇ। ਨਾਮਧਾਰੀ ਸੰਪਰਦਾ ਜਦੋਂ ਦੀਵਾਨ ਦੀ ਸਮਾਪਤੀ ਕਰਦੇ ਨੇ ਨਾ, ਤੇ ਬੜੇ ਵਜਦ ਵਿੱਚ ਆ ਕੇ ਇਹ ਪੰਗਤੀ ਪੜ੍ਹਦੇ ਨੇ, ਜਿੰਦ ਤੋਂ ਭੇਜੇ ਤਿਨਹੇ ਬੁਲਾਏ, ਉਹ ਆਪਣੇ ਨਾਲ ਜੋੜ ਲੈਂਦੇ ਨੇ। ਇਹ ਵੱਖਰੀ ਬਾਤ ਹੈ ਕਿ ਗੁਰਮਤ ਨਾਲ ਇਸ ਦਾ ਸੰਬੰਧ ਨਹੀਂ, ਪਰ ਆਪਣੇ ਨਾਲ ਜੋੜ ਲੈਂਦੇ ਨੇ ਕਿ ਭਾਈ ਰਾਮ ਸਿੰਘ ਨੂੰ ਜਲਾਵਤਨ ਅੰਗਰੇਜ਼ਾਂ ਨੇ ਕੀਤਾ ਤੇ ਜਾਣ ਲੱਗੇ ਕਹਿ ਕੇ ਗਏ ਕਿ ਚੀਨੀ ਘੋੜੀ ਤੇ ਸਵਾਰ ਹੋ ਕੇ ਆਵਾਂਗੇ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਬੜੇ ਵਿਚਾਰ ਦੇ ਨਾਲ ਗੁਰਬਾਣੀ ਵਿਚਾਰ ਕੇ ਪੜ੍ਹਨੀ ਤੇ ਸੁਣਨੀ ਚਾਹੀਦੀ ਹੈ। ਨਿਹਰਾ ਆਡ ਨਹੀਂ ਪੂਰਾ ਕਰਨਾ ਸਿੱਖ ਨੇ,
कि मैं पंज बाणिया का नितनेम कर लिया, शाम नूं रहिराज साहिब पढ़ ली, सौण वेले सवेले का पाठ कर लिया। करना बहुत जरूरी है, जे सिख नितनेम नहीं करता तो वह सिख कहाउण दा कोई हकदार नहीं है। बड़े करले शब्द वरते ने, बिन जप जाप पढ़े जो जेवे प्रसाद, सो विस्ता का जंत है सिख न याद जुगाद। कहिंदी उह ते गंदगी दा कीड़ा है, सिख हो ही नहीं सकदा, ना हुण है ते ना होवेगा ही। केड़ा? बिन जप जाप पढ़े, बिना जप जी साहेब जाप साहेब। बहुते ते जाप साहेब नूं कहिंदे बाणी नहीं है, किड्डी नास्तिक मत है। सतगुणा ने बख्शिश कीती सानू, पंज बिणियां अमृत मिले दियां बख्शिश कीतियां। अमृत छकाउण वेले अमृत वेले दियां पंज बाणियां पढ़ियां जांदियां ने। सिद्धांत सानू बख्शिश कीता, मैं इस पासे ना जावां। जिहड़े अमृत वेले नितनेम करन तों बिना, साहब कहिंदे जो जीवे प्रसाद। प्रसाद नाम किरपा दा भी है, प्रसाद आप जी निम्रता विच हाथ करके बुक बना के लैंदे हो, ते प्रसाद जो असी भोजन छकदे हां, जिहे प्रसाद सती अमृत खाहे तिस ठाकुर कौ रख मन माहे। अमृत वेले भोजन छकदे हां, ते जे असी नितनेम नहीं कीता, अनेक प्रकार दे पकवान छकने शुरू कर दिते, गंदगी दे कीड़े तो ज्यादा कुछ भी नहीं है। गंदगी दा कीड़ा नाली दा कीड़ा नाली विच रहिंदा है। गंदगी खा के गंदा पानी पी के अपना जीवन बसर कर लैंदा है। जे सिख बाणी नहीं पढ़दा ते कादा सिख है? सिख गुरु का होए गयो, जप जी कंठ न कीन, तंदुल बिन तुख काम केहे, तैसे सिख को चीन। हुण झोंडे दे बूटे तुसी देखदे हो ना, मुंजरां लगियां हुंदियां ने, ते कईआं मुंजरां दे विच दाणे नहीं हुंदे, चौल नहीं हुंदे, कल्ली मुंजर फक है। वह कादे काम आउंदी है? किसे काम भी नहीं। सिख ने कृपान भी पा लई, अमृत भी छक लिया, ते जे नितनेम भी नहीं बनिया, ना नितनेम सुबह कीता ना शाम कीता, ते कादा सिख है? लानत है उस सिख दे जिहड़ा पंज कक्कियां नूं धारण करके ते नशियां विच गलतान हो जाए, शराब दे ठेकियां ते तुरिया फिरदा रहे। सिख नहीं कहा सकदा, उह ते गुरु दा देणदार बन जांदा है। इस करके जो असी गुरबाणी विचार नाल पढ़नी है, बेनती है, सतगुरु ने सानू सिद्धांत बख्शिश कीता है। इस शब्द दे जसो असी रहाव दियां पंक्तियां वल्ले जाने हां, ते बिल्कुल सतगुरु जी स्पष्ट करदे ने, शब्द दा सिद्धांत है, शब्द दा धुरा, शब्द दा तात परज मोरल रहाओ दियां पंक्तियां हुंदियां ने। सारा शब्द रहाओ दियां पंक्तियां दे द्वारे घूमदा है। ऐं कह लो कि रहाओ दियां पंक्तियां नूं स्पष्ट करन वास्ते बाकी सतगुरां ने शब्द उच्चारण कीता है, ते रहाओ दियां पंक्तियां सानूं किस पासे लिजांदियां ने। तुम घर आवो मेरे मीत, तुमरे दुखी हर आप निवारे, अपदा पही बतीत। ये रहाओ दियां पंक्तियां ने। इसलिए सतगुरु जी कहिंदे ने दर्पण, ओने भी जिंद दी गल कीती है, निर्णा दूसरे पासे चलिया, थोड़ा जा उन्हें शब्द नूं समझे। तुम घर आवो मेरे मीत,
ਭਾਵੇਂ ਇਸ ਪੰਗਤੀ ਵਿੱਚ ਮਨ ਸ਼ਬਦ ਨਹੀਂ ਆਇਆ, ਪਰ ਜਦੋਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹਦੇ ਹਾਂ, ਐਸੀਆਂ ਬਹੁਤ ਸਾਰੀਆਂ ਪੰਗਤੀਆਂ ਨੇ ਜਿਹੜੀਆਂ ਸਾਨੂੰ ਇਸ ਗੱਲ ਦਾ ਲਿਖਾਇਕ ਨੇ ਕਿ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕਰਕੇ ਅੰਮ੍ਰਿਤ ਬਚਨ ਉਚਾਰਨ ਕਰ ਕੀਤੇ ਨੇ। ਇਹ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ। ਕਿੰਨੀਆਂ ਪੰਕਤੀਆਂ ਉਚਾਰਨ ਕਰੀਏ, ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕੀਤਾ ਹੈ, ਕਿਉਂਕਿ ਮਨ ਹੀ ਦਾਰੋ ਮਦਾਰ ਹੈ ਸਰੀਰ ਦੀਆਂ ਇੰਦਰੀਆਂ ਦਾ। ਸਾਡੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਇਹ ਸਾਰੀਆਂ ਇੰਦਰੀਆਂ ਜਿਹੜੀਆਂ ਨੇ ਨਾ, ਇਹ ਮਨ ਦੇ ਅਨੁਸਾਰ ਹੀ ਚੱਲਦੀਆਂ ਨੇ। ਵੇਦਾਂਤ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਸਰੀਰ ਇੱਕ ਰੱਥ ਹੈ, ਸਰੀਰ ਇੱਕ ਰੱਥ ਹੈ, ਇੰਦਰੀਆਂ ਇਹਦੇ ਘੋੜੇ ਨੇ, ਤੇ ਜਿਹੜਾ ਘੋੜਿਆਂ ਨੂੰ ਚਲਾਉਣ ਵਾਲਾ ਸਾਰਥੀ ਹੈ ਨਾ, ਡਰਾਈਵਰ ਕਹਿ ਲਓ, ਉਹ ਹੈ ਮਨ। ਮਨ ਜਿਸ ਪਾਸੇ ਪ੍ਰੇਰਣਾ ਦਿੰਦਾ ਹੈ ਉਸੇ ਪਾਸੇ ਇਹ ਇੰਦਰੀਆਂ ਜਿਹੜੀਆਂ ਨੇ ਕੰਮ ਕਰਦੀਆਂ ਨੇ। ਮਨ ਦੀ ਪ੍ਰੇਰਣਾ ਤੋਂ ਬਿਨਾਂ ਇਹ ਅੱਖ ਕੰਨ ਨੱਕ ਮੂੰਹ ਆਦਿਕ ਜਿਹੜੇ ਨੇ ਨਾ, ਇਹ ਕੋਈ ਕਿਰਿਆ ਨਹੀਂ ਕਰ ਸਕਦੇ। ਜਦੋਂ ਮਨ ਵਿੱਚ ਸੰਕਲਪ ਬਣਦਾ ਹੈ ਤਦੋਂ ਇਹਨਾਂ ਵਿੱਚ ਹਰਕਤ ਆਉਂਦੀ ਹੈ। ਇਸ ਕਰਕੇ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕਰਕੇ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਹੁਣ ਮਨ ਕਿੱਥੇ ਜਾਂਦਾ ਹੈ ਤੇ ਮਨ ਨੂੰ ਲਿਆਉਣਾ ਕਿਵੇਂ ਹੈ? ਮਨ ਨੂੰ ਮਿੱਤਰ ਕਿਹਾ ਸਤਿਗੁਰੂ ਪਾਤਸ਼ਾਹ ਜੀ, ਇਹ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ, ਇਹ ਤੁਮ ਕਰ ਆਵੋ ਮੇਰੇ ਮੀਤ, ਐ ਮੇਰੇ ਮਿੱਤਰ ਮਨ ਤੂੰ ਆਪਣੇ ਘਰ ਵਿੱਚ ਆ ਜਾ। ਅੱਗੇ ਮਨ ਘਰ ਵਿੱਚੋਂ ਬਾਹਰ ਸੀ, ਹਾਂ, ਕਿਉਂਕਿ ਮਨ ਚੰਚਲ ਹੈ। ਸਾਰ ਕਿਤਾਬਲੀ ਵੇਦਾਂਤ ਦੇਸੋਂ ਸ਼ੁਰੂ ਹੁੰਦਾ ਹੈ। ਉਹਨਾਂ ਨੇ ਬੜੇ ਪਿਆਰੇ ਬਚਨ ਕਹੇ ਨੇ ਕਵੀ ਹਰਦਿਆਲ ਜੀ ਨੇ, ਉਹਨਾਂ ਨੇ ਮਨ ਨੂੰ ਬਾਂਦਰ ਦੀ ਤਸ਼ਬੀਹ ਦਿੱਤੀ ਹੈ। ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਵਿੱਚ ਮਨ ਨੂੰ ਖੋਤੇ ਦੀ ਤਸ਼ਬੀਹ ਦਿੱਤੀ ਹੈ। ਮਨ ਨੂੰ ਚੰਚਲਤਾਈ ਬਿਜਲੀ ਦੀ ਵੀ ਤਸ਼ਬੀਹ ਦਿੱਤੀ ਗਈ ਹੈ। ਚਲ ਦਲ ਪੱਤਰ ਪਤਾਕ ਪੱਟ ਦੀਪਕ ਦੀਪਕ ਕਛੁਕ ਮਾਥ, ਫਰਰੇ ਦੀ ਵੀ ਨਿਸ਼ਾਨ ਦੇ ਨਿਸ਼ਾਨ ਸਾਹਿਬ ਦੇ ਫਰਰੇ ਦੀ ਤਸ਼ਬੀਹ ਦਿੱਤੀ ਹੈ। ਪਿੱਪਲ ਦੇ ਪੱਤੇ ਦੀ ਤਸ਼ਬੀਹ ਦਿੱਤੀ ਹੈ। ਚੰਚਲਤਾਈ ਬਿਜਲੀ ਦੇ ਵਿੱਚ ਬਹੁਤ ਉਹਦੀ ਤਸ਼ਬੀਹ ਦਿੱਤੀ ਹੈ। ਇਹ ਕਦੇ ਟਿਕ ਕੇ ਨਹੀਂ ਬੈਠਦੇ, ਦੀਵੇ ਦੀ ਲੋ ਤੁਸੀਂ ਦੇਖਦੇ ਹੋ ਨਾ, ਉਹ ਤਾਂ ਦੀਵੇ ਜਗਾਉਂਦੇ ਹੀ ਨਹੀਂ ਆਪਾਂ। ਜਦੋਂ ਦੀਵੇ ਜਗਦੇ ਨੇ ਨਾ, ਹਰਿਮੰਦਰ ਸਾਹਿਬ ਦੀਪਮਾਲਾ ਹੁੰਦੀ ਹੈ, ਬਿਲਕੁਲ ਹਵਾ ਬੰਦ ਹੋਵੇ ਨਾ ਤੇ ਦੀਵੇ ਦੀ ਲੋ ਤਾਂ ਵੀ ਹਿਲਦੀ ਹੁੰਦੀ ਹੈ, ਚੰਚਲ ਹੈ। ਇਸੇ ਤਰ੍ਹਾਂ ਜਿਤਨਾ ਜਰਜੀ ਮਰਜੀ ਮਨ ਨੂੰ ਕਾਬੂ ਕਰਨ ਦਾ ਯਤਨ ਕਰੋ, ਮਨ ਦੌੜਦਾ ਹੈ। ਕਬਹੂ ਨਾ ਮਨ ਥਿਰਤਾ ਗਹੀ, ਸਮਝਾਇਓ ਸੈ ਪੋਤ, ਜੈਸੇ ਮਾਰਕਟ ਬਿਰਸ਼ ਪਰ ਕਬਹੂ ਨਾ ਠਾਡੋ ਠਾਂਡੋ ਹੋਤ। ਕਦੇ ਬਾਂਦਰ ਨੂੰ ਬਿਰਸ਼ ਦੇ ਉੱਤੇ ਟਿਕਿਆ ਦੇਖਿਆ, ਕਦੇ ਕਿਸੇ ਟਹਿਣੀ ਤੇ ਕਦੇ ਕਿਸੇ ਟਹਿਣੀ ਤੇ, ਮਨ ਵੀ ਨਹੀਂ ਟਿਕਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਸਰੀਰ ਟਿਕਿਆ ਸੰਗਤ ਦੇ ਵਿੱਚ, ਮਨ ਨਹੀਂ ਟਿਕਿਆ।
ਮਨ ਪਰਿਵਾਰ ਦੇ ਵਿੱਚ ਹੈ, ਮਨ ਕਾਰੋਬਾਰ ਦੇ ਵਿੱਚ ਹੈ। ਕਿੰਨਾ ਚੰਗਾ ਹੋਵੇ ਜੇ ਮਨ ਕਰਤਾਰ ਦੇ ਵਿੱਚ ਲੱਗ ਜਾਏ, ਮਨ ਕਰਤਾਰ ਦੇ ਵੱਲੇ ਦੌੜਨ ਲੱਗ ਪਵੇ, ਪਰਿਵਾਰ ਵਿੱਚ ਕਾਰੋਬਾਰ ਵਿੱਚ ਬੈਠਿਆਂ ਮਨ ਨਿਰੰਕਾਰ ਨਾਲ ਜੁੜ ਜਾਏ। ਪਰ ਜੁੜੇਗਾ ਕਿਵੇਂ? ਉਹਦਾ ਯਤਨ ਕਰਨਾ ਪੈਂਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਐ ਮੇਰੇ ਮਿੱਤਰ ਮਨ, ਤੁਮ ਘਰ ਆਵੋ ਮੇਰੇ ਮੀਤ। ਘਰ ਕਿਹੜਾ ਹੈ? ਜਿਹ ਘਰ ਮੈਂ ਤੁਧ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਇਹ ਦੁਨਿਆਵੀ ਘਰ ਤੇ ਹਮੇਸ਼ਾ ਸਾਨੂੰ ਯਾਦ ਰਹਿੰਦੇ ਨੇ। ਵਿਦੇਸ਼ ਵਿੱਚ ਚਲੇ ਜਾਓ, ਘਰ ਯਾਦ ਆਉਂਦਾ ਹੈ। ਰਿਸ਼ਤੇਦਾਰੀ ਵਿੱਚ ਚਲੇ ਜਾਓ, ਘਰ ਯਾਦ ਆਉਂਦਾ ਹੈ। ਕਿਉਂਕਿ ਘਰ ਦੇ ਬਹੁਤ ਸਾਰੇ ਸੁੱਖ ਹੁੰਦੇ ਨੇ, ਘਰ ਵਿੱਚ ਸੁੱਖ ਸਾਧਨ ਨੇ। ਜਿਹੜੇ ਸੁੱਖ ਸਾਧਨ ਘਰ ਵਿੱਚ ਨੇ, ਉਹ ਬਾਹਰ ਨਹੀਂ ਪ੍ਰਾਪਤ ਹੋ ਸਕਦੇ, ਨਾ ਰਿਸ਼ਤੇਦਾਰੀ ਵਿੱਚ ਪ੍ਰਾਪਤ ਹੋ ਸਕਦੇ ਨੇ, ਨਾ ਕਿਤੇ ਵਿਦੇਸ਼ ਵਿੱਚ ਜਾ ਕੇ ਹੋ ਸਕਦੇ ਨੇ। ਕਵੀ ਸੱਜੂ ਜੀ ਕਹਿੰਦੇ, ਜੋ ਸੁੱਖ ਸੱਜੂ ਦੇ ਚੁਬਾਰੇ, ਉਹ ਨਾ ਮਿਲਦਾ ਬਲਖ ਬੁਖਾਰੇ, ਬਾਹਰ ਨਹੀਂ ਮਿਲਦਾ। ਹੁਣ ਕਿਹੜਾ ਘਰ ਹੈ ਜਿਸ ਘਰ ਵਿੱਚ ਮਨ ਨੂੰ ਅਸੀਂ ਲਿਆਉਣਾ ਹੈ, ਜਿਸ ਘਰ ਵਿੱਚ ਆ ਕੇ ਮਨ ਨੱਠਣ ਭੱਜਣ ਤੋਂ ਰਹਿਤ ਹੋ ਜਾਵੇ? ਉਹ ਹੈ ਘਰ ਅੰਤਸ਼ਕਰਨ ਸੋਏ ਸਰੂਪ ਰੂਪੀ ਘਰ। ਇੱਕ ਵਾਰੀ ਉਸ ਘਰ ਵਿੱਚ ਮਨ ਟਿਕ ਗਿਆ ਤੇ ਫਿਰ ਬਾਹਰ ਨਹੀਂ ਦੌੜੇਗਾ, ਫਿਰ ਦੀ ਉਹਦੀ ਨਸ ਭੱਜ ਸਾਰੀ ਖਤਮ ਹੋ ਜਾਏਗੀ। ਪਰ ਮਨ ਨੂੰ ਰੋਕਾਂਗੇ ਕਿਵੇਂ? ਜਿਉ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਭਨ। ਮੰਦਰ ਦੇ ਟਿਕਾਉਣ ਵਾਸਤੇ ਥੰਮ ਚਾਹੀਦੇ ਨੇ, ਮਨ ਨੂੰ ਰੋਕਣ ਵਾਸਤੇ ਟਿਕਾਉਣ ਵਾਸਤੇ ਸ਼ਬਦ ਦੇ ਥੰਮ ਚਾਹੀਦੇ ਨੇ। ਜਿਹਦੇ ਅੰਦਰ ਸ਼ਬਦ ਹੈ ਉਹਦਾ ਮਨ ਟਿਕ ਜਾਏਗਾ, ਤੇ ਜਿਹਦੇ ਅੰਦਰ ਸ਼ਬਦ ਨਹੀਂ, ਮਾਇਆ ਵਸੀ ਹੋਈ ਹੈ, ਉੱਥੇ ਤੇ ਮਨ ਰੁਕੇਗਾ ਹੀ ਨਹੀਂ, ਉੱਥੇ ਤਾਂ ਮਨ ਠਹਿਰੇਗਾ ਹੀ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ। ਦੁਬਾਰਾ ਪੜ੍ਹਿਓ ਜੀ।

0: ਕਮਾਓ ਸਹਿਜ ਧੁਨ ਨਿਚਲ ਰਾਜ ਕਮਾਓ। ਨਿਚਲ ਇੱਕ ਰਸ ਰਾਜ, ਇਹ ਦੁਨਿਆਵੀ ਰਾਜ ਜਿਹੜੇ ਨੇ ਨਾ ਇਹ ਸ਼ਿਨ ਭੰਗਲ ਨੇ। ਅੱਜ ਕੋਈ ਰਾਜਾ ਕੱਲ ਨੂੰ ਕੰਗਾਲ ਹੋ ਸਕਦਾ, ਕੱਲ ਦਾ ਕੰਗਾਲ ਅੱਜ ਦਾ ਕੰਗਾਲ ਕੱਲ ਨੂੰ ਬਾਦਸ਼ਾਹ ਬਣ ਸਕਦਾ, ਇਹ ਤਾਂ ਤੁਹਾਡੀ ਮਰਜ਼ੀ ਹੈ ਨਾ। ਜਿਹਨੂੰ ਮਰਜ਼ੀ ਬਣਾ ਦਿਓ, ਜਿਹਨੂੰ ਮਰਜ਼ੀ ਲਾ ਦਿਓ, ਪਰ ਮਾਲਕ ਦਾ ਇੱਕ ਨਿਆਂ ਹੈ, ਮਾਲਕ ਦਾ ਇੱਕ ਕਾਨੂੰਨ ਹੈ। ਉਹ ਜਿਹਨੂੰ ਵੀ ਰਾਜ ਬਖਸ਼ਿਸ਼ ਕਰ ਦਿੰਦਾ ਹੈ ਨਾ, ਫਿਰ ਨਿਚਲ ਰਾਜ ਬਖਸ਼ਿਸ਼ ਕਰਦਾ ਹੈ। ਇੱਕ ਰਾਜ ਇੱਕ ਰਸ ਰਾਜ ਦੀ ਬਖਸ਼ਿਸ਼ ਕਰ ਦਿੰਦਾ ਹੈ। ਇਹ ਕਾਨੂੰਨ ਬਣਿਆ, ਹੁਣ ਕਾਨੂੰਨ ਕਾਹਦਾ ਬਣਿਆ? ਪੰਥ ਦੇ ਵਿੱਚ ਵੰਡੀਆਂ ਪੈ ਗਈਆਂ ਨੇ, ਸੰਪਰਦਾਵਾਂ ਦੇ ਵਿੱਚ ਵੰਡੀਆਂ ਪੈ ਗਈਆਂ ਨੇ। ਕਾਨੂੰਨ ਬਣਨਾ ਚਾਹੀਦਾ ਹੈ, ਠੀਕ ਹੈ, ਪਰ ਜੋ ਕਾਨੂੰਨ ਦੇ ਵਿੱਚ ਖਾਮੀਆਂ ਨੇ, ਕਾਨੂੰਨ ਦੇ ਵਿੱਚ ਤਰੁੱਟੀਆਂ ਨੇ, ਉਹ ਤੇ ਸਾਨੂੰ ਦੂਰ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਸਾਨੂੰ ਗੁਰੂ ਨੇ ਜੁਗਤ ਬਖਸ਼ਿਸ਼ ਕੀਤੀ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਤਾਂਤੇ ਤੱਤ ਵਿਚਾਰੋ ਸੰਤਜਨੋ ਤਾਂਤੇ ਵਿਘਨ ਨ ਲਾਗੈ। ਇਹਦੇ ਵਿੱਚੋਂ ਤੱਤ ਵਿਚਾਰਨਾ ਅਸੀਂ ਕਿ ਕਾਨੂੰਨ ਵਿੱਚ ਕਿਹੜੇ ਐਸੇ ਤੱਤ ਨੇ ਜਿਹੜੇ ਸਾਨੂੰ ਵਿਚਾਰਨ ਦੀ ਲੋੜ ਹੈ, ਜਿਹੜੇ ਨੁਕਸਾਨਦਾਇਕ ਨੇ, ਜਿਹੜੇ ਪੰਥ ਦੇ ਵਿੱਚ ਦੁਬਿਧਾ ਖੜੀ ਕਰ ਰਹੇ ਨੇ, ਉਹਨਾਂ ਨੇ ਤਾਂ ਦੂਰ ਕਰਨਾ। ਕਾਨੂੰਨ ਦਾ ਵਿਰੋਧ ਨਹੀਂ, ਉਹਦੀਆਂ ਮੱਦਾਂ ਤੇ ਵਿਰੋਧ ਨੇ। ਇਸ ਕਰਕੇ ਜਥੇਦਾਰ ਸ੍ਰੀ ਅਕਾਲ ਸਾਹਿਬ ਜੀ, ਅਕਾਲ ਤਖ਼ਤ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੁਚੱਜਾ ਉਪਰਾਲਾ ਕਰ ਰਹੇ ਨੇ। 31 ਤਰੀਕ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਵਿਖੇ ਬਹੁਤ ਵਿਸ਼ਾਲ ਕਾਨਫਰੰਸ ਰੱਖੀ ਗਈ ਹੈ। ਤੇ ਬਈ ਆਪਣਾ ਵੀ ਤੇ ਫਰਜ਼ ਬਣਦਾ ਨਾ, ਪਹੁੰਚੀਏ। ਜਿੰਨੀਆਂ ਵੀ ਸੰਪਰਦਾਵਾਂ ਨੇ, ਗਿਣਨ ਲੱਗਿਆਂਗੇ ਤੇ ਬਹੁਤ ਸਮਾਂ ਲੱਗ ਜਾਣਾ ਹੈ। ਕੋਈ ਵੀ ਸੰਪਰਦਾਇ ਨਾ ਰਹੇ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹੈ, ਮੰਨਦੇ ਤੇ ਸਾਰੇ ਹੀ ਹੋ ਨਾ। ਤੇ ਵੀ ਸਤਿਗੁਰਾਂ ਦੇ ਸਤਿਕਾਰ ਵਾਸਤੇ ਸਾਨੂੰ ਸਮਾਂ ਤੇ ਕੱਢਣਾ ਹੀ ਚਾਹੀਦਾ ਨਾ। ਜਿਹੜੀਆਂ ਸੰਗਤਾਂ ਦੇ ਮਨਾਂ ਵਿੱਚ ਭੁਲੇਖੇ ਨੇ, ਜਿੰਨਾ ਚਿਰ ਉਹ ਭੁਲੇਖੇ ਦੂਰ ਨਹੀਂ ਹੋਣਗੇ, ਸੰਗਤਾਂ ਮੁਤਫਿਕ ਕਿਵੇਂ ਹੋਣਗੀਆਂ? ਉਹ ਭੁਲੇਖੇ ਸ਼ੰਕੇ ਦੂਰ ਕਰਨ ਵਾਸਤੇ, ਸੰਗਤਾਂ ਦੇ ਸਾਹਮਣੇ ਸੱਚ ਲਿਆਉਣ ਦੇ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ। ਤੇ ਭਾਈ ਆਪਾਂ ਉਸ ਉਪਰਾਲੇ ਦੇ ਅਨੁਸਾਰ 31 ਤਰੀਕ ਨੂੰ 11 ਵਜੇ ਤੱਕ ਸਤਿਗੁਰਾਂ ਦੇ ਮਹਾਨ ਪਾਵਨ ਅਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ, ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿੰਨਾ ਲੰਬਾ ਸਮਾਂ ਭਗਤੀ ਕੀਤੀ ਹੈ, ਆਪਾਂ ਇੱਕ ਦਿਨ ਦੀ ਭਗਤੀ ਕਰੀਏ ਉੱਥੇ ਚੱਲ ਕੇ, ਸਾਡੇ ਗੁਰੂ ਸਾਹਿਬ ਜੀ ਦਾ ਸਤਿਕਾਰ ਬਹਾਲ ਹੋ ਸਕੇ, ਗੁਰੂ ਸਾਹਿਬ ਦੇ ਸਿਧਾਂਤ ਨੂੰ ਸਮਝ ਸਕੀਏ। ਗੁਰੂ ਦਾ ਜਿਹੜਾ ਕਾਨੂੰਨ ਹੈ ਨਾ, ਉਹਦੇ ਵਿੱਚ ਕੋਈ ਤਰੁੱਟੀਆਂ ਨਹੀਂ ਹਨ। ਉਹ ਗੁਰੂ ਦਾ ਕਾਨੂੰਨ ਹੈ, ਨਿਚਲ ਰਾਜ ਕਮਾਓ। ਇੱਕ ਵਾਰੀ ਤੁਹਾਨੂੰ ਨਿਚਲ ਰਾਜ ਪ੍ਰਾਪਤ ਹੋ ਗਿਆ ਨਾ, ਅੰਤਸ਼ਕਰਨ ਦਾ ਰਾਜ ਪ੍ਰਾਪਤ ਹੋ ਗਿਆ। ਸਤਿਗੁਰੂ ਪਾਤਸ਼ਾਹ ਨੇ, ਜਿਵੇਂ ਵਿਦਵਾਨਾਂ ਨੇ, ਸੰਪਰਦਾਇਆਂ ਨੇ ਉਥਾਨਕਾ ਕਹੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਾਜ ਬਖਸ਼ਿਸ਼ ਕਰ ਦਿੱਤਾ ਕਿ ਤੁਸੀਂ ਨਿਚਲ ਰਾਜ ਕਮਾਓ। ਇੱਥੇ ਹਰ ਸਿੱਖ ਨੇ ਨਿਚਲ ਰਾਜ ਕਮਾਉਣਾ ਹੈ, ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਕਰਕੇ ਉਸ ਰਾਜ ਦੀ ਪ੍ਰਾਪਤੀ ਕਰਨੀ ਹੈ, ਜਿਹੜਾ ਰਾਜ ਭੁੱਖਿਆਂ ਵੀ ਨਹੀਂ ਜਾਂਦਾ, ਰੱਜਿਆਂ ਵੀ ਨਹੀਂ ਜਾਂਦਾ, ਰੋਗ ਵਿੱਚ ਸੋਗ ਵਿੱਚ ਕਿਸੇ ਤਰ੍ਹਾਂ ਵੀ ਖਤਮ ਨਹੀਂ ਹੁੰਦਾ ਹੈ।
1: ਤੁਮ ਕਰ ਆਵੋ ਮੇਰੇ ਮੀਤ।
0: ਇਸ ਕਰਕੇ ਹੇ ਮੇਰੇ ਮਿੱਤਰ ਮਨ, ਆਪਣੇ

ਜਿਹੜੇ ਤੇਰੇ ਦੋਖੀ ਸੀ ਨਾ, ਜਿਹੜੇ ਦੋਖੀ ਤੈਨੂੰ ਟਿਕਣ ਨਹੀਂ ਦਿੰਦੇ ਸੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਮਨੁੱਖ ਨੂੰ ਟਿਕਣ ਨਹੀਂ ਦਿੰਦੇ। ਕਦੇ ਕਾਮ ਦੇ ਅਧੀਨ ਹੁੰਦਾ, ਕਦੇ ਕ੍ਰੋਧ ਦੇ, ਕਦੇ ਮੋਹ ਦੇ, ਕਦੇ ਲੋਭ ਦੇ, ਇਹ ਸਾਰੇ ਦੋਖੀ ਨੇ ਜਿਹੜੇ ਮਨੁੱਖ ਦੇ ਮਨ ਨੂੰ ਟਿਕਣ ਨਹੀਂ ਦਿੰਦੇ ਹਨ। ਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਕਦੋਂ ਕਿਰਪਾ ਹੋਈ? ਜਦੋਂ ਸਤਿਗੁਰਾਂ ਨੇ ਗੁਣ ਗਾਓ ਮੰਗਲ, ਗੁਰੂ ਦੇ ਖੁਸ਼ੀਆਂ ਦੇ ਮੰਗਲ ਗਾਇਨ ਕੀਤੇ, ਸਹਿਜ ਅਵਸਥਾ ਵਿੱਚ ਪਰਮਾਤਮਾ ਦਾ ਨਾਮ ਜਪਿਆ, ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੈ ਗੋਬਿੰਦ, ਜੈ ਗੋਬਿੰਦ ਭਜਨ। ਜਿੱਥੇ ਵੀ ਪਰਮਾਤਮਾ ਦੀ ਕੀਰਤੀ ਹੈ, ਪਰਮਾਤਮਾ ਦਾ ਭਜਨ ਹੈ, ਸਿਮਰਨ ਹੈ, ਉੱਥੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਹੀ ਨਹੀਂ ਸਕਦੇ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਈਓ ਦੂਤ। ਧਰਮਰਾਜ ਨੇ ਆਪਣੇ ਦੂਤਾਂ ਨੂੰ ਹਦਾਇਤ ਕਰ ਦਿੱਤੀ ਹੈ, ਤੇ ਇਹ ਤੇ ਗੱਲ ਹੀ ਕੁਛ ਨਹੀਂ। ਇਹਨਾਂ ਦਾ ਸੁਭਾਵ ਬੇਪਰਜੇ ਹੋ ਜਾਂਦਾ ਹੈ, ਇਹ ਖਤਮ ਨਹੀਂ ਹੁੰਦੇ, ਗੱਲ ਯਾਦ ਰੱਖਣਾ। ਜਿੰਨਾ ਚਿਰ ਸਰੀਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰਹਿਣਗੇ, ਪਰ ਜਦੋਂ ਬਾਣੀ ਨਾਲ ਜੁੜ ਜਾਓਗੇ, ਸ਼ਬਦ ਨਾਲ ਜੁੜ ਜਾਓਗੇ, ਕਾਮ ਲੱਜਿਆ ਵਿੱਚ ਤਬਦੀਲ ਹੋ ਜਾਏਗਾ, ਕ੍ਰੋਧ ਸ਼ਾਂਤੀ ਵਿੱਚ ਤਬਦੀਲ ਹੋ ਜਾਏਗਾ, ਸ਼ੁੱਧ ਹੰਕਾਰ ਹੋ ਜਾਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਹ ਆਪ ਪਰਮਾਤਮਾ ਨੇ ਨਿਵਾਰੇ ਨਿਵਿਰਤ ਕਰ ਦਿੱਤੇ ਨੇ, ਤੇਰੀਆਂ ਸਾਰੀਆਂ ਬਿਪਤਾ ਜਿਹੜੀਆਂ ਨੇ ਉਹ ਬਤੀਤ ਹੋ ਗਈਆਂ ਨੇ, ਖਤਮ ਹੋ ਗਈਆਂ ਨੇ। ਰੋ

ਦੇਵ ਹੀ ਨਸ ਭੱਜ ਸੀ ਨਾ ਉਹ ਸਾਰੀ ਖਤਮ ਹੋ ਗਈ। ਉਹਨਾਂ ਵੱਲੋਂ ਥੱਕ ਗਿਆ ਮਨ, ਹੁਣ ਵਿਸ਼ਿਆਂ ਵਿਕਾਰਾਂ ਦੇ ਮਗਰ ਨਹੀਂ ਦੌੜਦਾ ਹੈ, ਕਿਉਂਕਿ ਗੁਰੂ ਨੇ ਕਿਰਪਾ ਕਰ ਦਿੱਤੀ। ਪ੍ਰਗਟ ਕੀਂਦੇ ਪ੍ਰਭ ਕਰਨੇ ਹਾਰੇ, ਕਰਨੇ ਹਾਰ ਪਰਮਾਤਮਾ ਨੇ ਪ੍ਰਗਟ ਰੂਪ ਦੇ ਵਿੱਚ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ। ਜਿਹੜਾ ਮਨੁੱਖਾ ਜਨਮ ਬਖਸ਼ਿਸ਼ ਕੀਤਾ ਸੀ, ਇਹਦੇ ਵਿੱਚ ਮਨ ਜਿਹੜਾ ਪ੍ਰਗਟ ਹੋਇਆ ਸੀ, ਮਨ ਰਚਿਆ ਸਤਿਗੁਰਾਂ ਨੇ, ਉਸ ਨੂੰ ਇਕਾਗਰਤਾ ਬਖਸ਼ਿਸ਼ ਕਰ ਦਿੱਤੀ, ਜਿਸ ਕਰਕੇ ਮਨ ਇੰਦਰੀਆਂ ਜਿਹੜੀਆਂ ਨੇ ਥੱਕ ਗਈਆਂ ਨੇ ਵਿਸ਼ੇ ਵਿਕਾਰਾਂ ਦੇ ਵੱਲੋਂ, ਉਹ ਮਨ ਇੰਦਰੀਆਂ ਸਾਰੀਆਂ ਨੇ ਉਹ ਥੱਕ ਗਈਆਂ ਨੇ, ਇਕਾਗਰ

ਉਹ ਘਰ ਵਿੱਚ ਜਿਹੜਾ ਸਾਡੇ ਅੰਤਹਕਰਨ ਹਿਰਦਾ ਹੈ ਨਾ, ਉਹਦੇ ਘਰ ਵਿੱਚ ਘਰ ਵਾਜੇ ਮੰਗਲ, ਘਰ ਮੰਗਲ, ਖੁਸ਼ੀਆਂ ਦੇ ਮੰਗਲ, ਖੁਸ਼ੀਆਂ ਦੇ ਵਾਜੇ ਵੱਜਣ ਲੱਗ ਗਏ ਨੇ। ਕਦੇ ਕਿਤੇ ਮਾਲਕ ਨੇ ਕਿਰਪਾ ਕੀਤੀ ਹੋਵੇ ਨਾ, ਤੇ ਕਦੇ ਮਹਿਸੂਸ ਕਰਿਓ ਜਦੋਂ ਕਿਤੇ ਬਾਣੀ ਪੜ੍ਹਦੇ ਜੇ, ਨਿਤਨੇਮ ਕਰਦੇ ਜੇ, ਜਾਂ ਸਿਮਰਨ ਦੇ ਵਿੱਚ ਬੈਠਦੇ ਹੋ, ਤੁਹਾਡੇ ਮਨ ਵਿੱਚ ਖੇੜਾ ਪੈਦਾ ਹੋ ਜਾਂਦਾ ਹੈ, ਮਨ ਵਿੱਚ ਆਤਮਕ ਰਸ ਪੈਦਾ ਹੋ ਜਾਂਦਾ ਹੈ। ਜੇ ਉਦੋਂ ਰਸ ਪੈਦਾ ਹੁੰਦਾ ਹੈ ਨਾ, ਫਿਰ ਆਪਣੇ ਆਪ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਘਰ ਸੋਏ ਸਰੂਪ ਰੂਪੀ ਘਰ ਵਿੱਚ ਖੁਸ਼ੀਆਂ ਦੇ ਵਾਜੇ ਵੱਜਦੇ ਨੇ, ਨਿੱਤ ਵਾਜੇ, ਕਿਉਂ? ਮਾਲਕ ਨੇ ਨਿਵਾਜ ਲਿਆ ਹੈ ਤੁਹਾਨੂੰ, ਮਾਲਕ ਨੇ ਆਪਣੇ ਬਣਾ ਲਿਆ ਹੈ ਤੁਹਾਨੂੰ, ਤੇ ਜਿਸ ਨੂੰ ਮਾਲਕ ਨੇ ਆਪਣੇ ਬਣਾ ਲਿਆ ਏ, ਮਾਲਕ ਉਹਨੂੰ ਕਦੇ ਵਿਛੜਨ ਨਹੀਂ ਦਿੰਦਾ ਏ, ਕਦੇ ਰੋਗ ਸੋਗ ਦੇ ਵਿੱਚ ਪ੍ਰਵਿਰਤ ਨਹੀਂ ਹੋਣ ਦਿੰਦਾ ਹੈ।

ਦਾ ਆਸਰਾ ਲੈ ਲਏਗਾ ਤੇ ਜਿੱਥੇ ਵੀ ਤੂੰ ਬੈਠਾ ਹੋਵੇਗਾ ਨਾ, ਭਾਵੇਂ ਤੇਰੇ ਤਨ ਦੇ ਕੱਪੜੇ ਫਟੇ ਹੋਣ, ਭਾਵੇਂ ਤੈਨੂੰ ਦੋ ਟਾਈਮ ਦਾ ਪ੍ਰਸ਼ਾਦਾ ਵੀ ਨਾ ਮਿਲੇ, ਪਰ ਜੈ ਜੈਕਾਰ ਸਗਲ ਜਗ ਮੰਡਲ, ਸਾਰੇ ਜਗਤ ਵਿੱਚ ਸਾਰੇ ਸੰਸਾਰ ਵਿੱਚ ਤੇਰੀ ਜੈ ਜੈਕਾਰ ਹੋਵੇਗੀ, ਕਿਉਂਕਿ ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਉਹ ਤੇ ਗੁਣਾਂ ਦਾ ਮੁਜੱਸਮ ਹੈ, ਉਹ ਤੇ ਗੁਣਾਂ ਦਾ ਖਜ਼ਾਨਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਉਸ ਦਰਗਾਹ ਵਿੱਚ ਵੀ ਤੇਰਾ ਮੁੱਖ ਉਜਲਾ ਹੋਵੇਗਾ। ਰੇ ਰੇ ਦਰਗਾਹ ਕਹੇ ਨਾ ਕੋਉ, ਕੀ ਹੋਵੇਗਾ? ਕਹਿੰਦੇ ਆਓ ਬੈਠ ਆਦਰ ਸ਼ੁਭ ਦੇਉ। ਜੀਓ ਜੀਓ ਕਹਿਣਗੇ, ਜੀਓ ਜੀਓ ਸਭ ਕਹਾਤ, ਸਾਰੇ ਤੈਨੂੰ ਜੀਓ ਆਇਆ ਕਹਿਣਗੇ। ਪਰਮਾਤਮਾ ਦੀ ਦਰਗਾਹ ਵਿੱਚ ਵੀ ਤੇਰਾ

ਹੀ ਹੋ ਗਿਆ ਏ। ਉਸ ਮਾਲਕ ਨੇ ਆਪ ਤੇਰੇ ਤੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ। ਜਿਸ ਮਾਲਕ ਨੇ ਆਪੇ ਭਇਆ ਸਹਾਈ ਜਿਨ ਕੇ ਜੀ, ਜਿਸ ਮਾਲਕ ਨੇ ਜੀ ਪੈਦਾ ਕੀਤੇ ਸੀ ਨਾ, ਉਸੇ ਮਾਲਕ ਨੇ ਫੇਰੇ ਵਾਪਸ ਕਰ ਦਿੱਤੇ। ਤੇਰੇ ਜਿਹੜਾ ਮਨ ਭਟਕਦਾ ਸੀ ਬਾਹਰ, ਉਸ ਨੂੰ ਮੋੜ ਕੇ ਮਾਲਕ ਨੇ ਲਿਆਂਦਾ, ਮਾਲਕ ਨੇ ਬਖਸ਼ਿਸ਼ ਕਰ ਦਿੱਤੀ ਤੈਨੂੰ ਮਨੁੱਖਾ ਜਨਮ।

ਤੂੰ ਹੈਰਾਨ ਨਾ ਹੋ ਕੇ ਕਿਵੇਂ ਹੋ ਸਕਦਾ ਕੋਈ ਡਾਕੇ ਮਾਰਨ ਵਾਲਾ ਚੋਰੀਆਂ ਕਰਨ ਵਾਲਾ ਐਸਾ ਮਨੁੱਖ ਸੰਤ ਬਣ ਜਾਏ ਭਗਤ ਬਣ ਜਾਏ ਇਹ ਕਿਵੇਂ ਹੋ ਸਕਦਾ ਪਰ ਇਸ ਮਾਲਕ ਦੀ ਮਿਹਰ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਆਪ ਜੀ ਪੜ੍ਹਦੇ ਨਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਮਾਲਕ ਦੀ ਮਰਜ਼ੀ ਹੈ ਉਸ ਮਾਲਕ ਨੇ ਐਸੀ ਬਖਸ਼ਿਸ਼ ਕਰ ਦਿੱਤੀ ਅਚਰਜ ਕੀਆ ਕਰਨੇ ਹਾਰੇ ਅਚਰਜ ਹੁੰਦਾ ਅਸਚਰਜ ਕੌਤਕ ਜਿਹੜਾ ਆਪਾਂ ਕਈ ਵਾਰੀ ਕਹਿੰਦੇ ਵਾਹ ਹੈਰਾਨ ਕਰਨ ਵਾਲੀ ਗੱਲ ਹੈ ਉਸ ਮਾਲਕ ਨੇ ਅਸਚਰਜ ਕੀਤਾ ਹੈ ਹੈਰਾਨ ਕੀਤਾ ਹੈ ਕਰਨੇ ਹਾਰ ਪਰਮਾਤਮਾ ਨੇ ਇਹ ਨਾਨਕ ਉਹਦੀ ਵਡਿਆਈ ਸੱਚੀ ਹੈ ਉਹ ਮਾਲਕ ਸੱਚਾ ਹੈ ਉਹਦੀ ਵਡਿਆਈ ਸੱਚੀ ਹੈ ਜਿਹਨੇ ਕਦੇ ਗੁਰੂ ਘਰ ਦਾ ਮੂੰਹ ਨਹੀਂ ਦੇਖਿਆ ਸੀ ਉਸ ਤੇ ਮਾਲਕ ਨੇ ਐਸੀ ਕਿਰਪਾ ਕਰ ਦਿੱਤੀ ਉਹ ਗੁਰੂ ਘਰ ਦਾ ਹੀ ਹੋ ਕੇ ਰਹਿ ਗਿਆ ਉਹ ਗੁਰੂ ਘਰ ਦੇ ਨਾਲ ਹੀ ਜੁੜ ਕੇ ਰਹਿ ਗਿਆ ਇਹ ਉਸ ਮਾਲਕ ਦੀ ਵਡਿਆਈ ਹੈ ਤੇ ਵਡਿਆਈ ਕਿਹਨੂੰ ਬਖਸ਼ਿਸ਼ ਕਰਦਾ ਹੈ ਜਿਹੜਾ ਮਾਲਕ ਦੀ ਗੋਦ ਵਿੱਚ ਬੈਠਦਾ ਹੈ ਜਿਹੜਾ ਮਾਲਕ ਦੀ ਗੋਦ ਵਿੱਚ ਬੈਠਦਾ ਹੈ ਜਦੋਂ ਬਾਣੀ ਪੜ੍ਹਦੇ ਹੋ ਸਿਮਰਨ ਕਰਦੇ ਹੋ ਨਿਤਨੇਮ ਕਰਦੇ ਹੋ ਨਾ ਐਂ ਨਾ ਸਮਝਿਆ ਕਰੋ ਉਦੋਂ ਐਂ ਮਹਿਸੂਸ ਕਰੋ ਮੈਂ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਹੋਇਆ ਮੈਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਾ ਹੋਇਆ ਤੇ ਜਦੋਂ ਬਾਣੀ ਪੜ੍ਹਦੇ ਹੋ ਨਾ ਖੁਲਾਸਾ ਨਾ ਕਰਾਂ ਉਦੋਂ ਬਾਣੀ ਬੋਲ ਕੇ ਪੜ੍ਹਿਆ ਕਰੋ ਇਉਂ ਸਮਝਿਆ ਕਰੋ ਕਿ ਮੇਰਾ ਮਾਲਕ ਸੁਣ ਰਿਹਾ ਹੈ ਤੁਹਾਡੀ ਰਸਨਾ ਜਪੇ ਤੇ ਕੰਨ ਸੁਣੇ ਸੋਨੇ ਤੇ ਸੁਹਾਗੇ ਦੀ ਗੱਲ ਹੁੰਦੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਉਸ ਦੀ ਸੱਚੀ ਵਡਿਆਈ ਹੈ ਉਹ ਮਾਲਕ ਜੋ ਨਹੀਂ ਹੋ ਸਕਦਾ ਉਹ ਵੀ ਕਰ ਸਕਦਾ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਖਿਮਾ ਮੰਗ ਲੈਣਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਲੜੀਵਾਰ ਕਥਾ ਕਰਨ ਦਾ ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੀ ਸੰਗਤ ਸਮੁੱਚੇ ਪ੍ਰਬੰਧ ਹੈੱਡ ਗ੍ਰੰਥੀ ਸਾਹਿਬ ਜੀ ਸਮੁੱਚੀ ਕਮੇਟੀ ਦਾ ਸੰਗਤਾਂ ਦੇ ਦੀਦਾਰ ਕਰਾਏ ਹੋਈਆਂ ਭੁੱਲਾਂ ਨਾ ਚਿਤਾਰਦੇ ਹੋਏ ਅਰਦਾਸ ਕਰਿਓ ਸਤਿਗੁਰੂ ਜੀ ਆਪਣੀ ਵਡਿਆਈ ਆਪ ਕਰਵਾ ਲੈਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2332 32nd Avenue North East Calgary।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ।

0: ਕਹਿਤੀ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਸਿਰ ਕਪ ਉਤਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋ ਭਰਮ ਪੈ ਭੁੱਲੇ ਸੁਤ ਦਾ ਰਾਸੋ ਪ੍ਰੀਤ ਲਗਾ ਇੱਕ ਉੱਤਮ ਪਣ ਸੁਣਿਓ ਗੁਰਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ

ਸਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸਲੋਕ।

0: ਜਿਨ ਕੋਰਿਆ ਧਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚੇ, ਛੁੱਟੇ ਤਿਲਬਾੜ ਜੋ ਸੁੰਘੇ ਅੰਦਰ ਖੇਤ, ਖੇਤੀ ਅੰਦਰ ਛੁੱਟਿਆ ਕਹੋ ਨਾਨਕ ਸੋਨਾ। ਫਲੀਏ ਫੁਲੀਏ ਬਫੜੇ, ਪੀ ਤਨ ਵਿੱਚ ਸੁਆਹ ਪੜੀ, ਆਪਣੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਤੇ ਕੁਦਰਤ ਸਾਜੀਏ। ਕਰ ਆਸਣ ਜਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ, ਕਰਹਿ ਪਸਾਓ ਤੂੰ ਜਾਣੋ ਸਭ ਸੇ।

0: ਨਾਨਕ ਸਤਿਗੁਰ ਮੇਲ ਹਰ ਵਾਹਿਗੁਰੂ।
1: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰ

0: ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰਜ ਮੈਂ ਸੋ ਕੱਚ ਨੇ ਕੱਚ ਮਹੱਲਾ ਪਹਿਲਾ।
1: ਵੱਡੀ ਵਡਾਈ ਜਾ ਵੱਡਾ ਨਾਮ, ਵੱਡੀ ਵਡਾਈ ਜਾ ਸੱਚ ਨਿਆਂ, ਵੱਡੀ ਵਡਾਈ ਜਾ ਨਿਸ਼ਚਲ ਥਾਉ, ਵੱਡੀ ਵਡਾਈ ਜਾ ਨੇ ਅਲਾਓ, ਵੱਡੀ ਵਡਾਈ ਬਜੇ ਸੁਭਾਓ, ਵੱਡੀ ਵਡਾਈ ਜਾ ਪੁੱਛਣਾ ਦਾਤ, ਵੱਡੀ ਵਡਾਈ ਜਾ ਆਪਿਆ, ਨਾਨਕ ਕਾਰਨਾ ਕਥਨੀ ਜਾਏ, ਕੀਤਾ ਕਰਨਾ ਸਰ ਜਾਏ ਮਹਲਾ ਦੂਜਾ।
0: ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚ ਵਾਸ, ਇੱਕ

ਦੇਖ ਸਿਆਣੇ ਰਾਸ। ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ਼, ਕੋੜੀ ਨਾਨਕ ਜੀ ਉਪਾਇ ਕੈ ਲਿਖਣਾ ਮੈਂ। ਧਰਮ ਬਹਾਲਿਓ ਤੇ ਸਤ ਹੀ ਸਤ ਨਿਬੜੈ, ਚੁਣ ਵੱਖ ਕੱਢੇ ਜਮਾਲਿਆ ਥਾਉ ਨਾ ਪਾਇਨ ਕੂੜਿਆ।

0: ਧਰਮ ਹਾਲਿਆ, ਧਰਮ ਹਾਲਿਆ, ਧਰਮ ਹਾਲਿਆ।
1: ਤੇਰੇ ਨਾਇਰ ਤੇ ਜਣਗੇ ਹਾਰ ਗਏ ਸੇ ਠੱਗਣ ਵਾਲਾ ਲਿਖਣਾ ਵੇ ਧਰਮ ਬਹਾਲਿਆ।

ਵਿਸਮਾਦ ਨਾਦ ਵਿਸਮਾਦ ਵੀਰ ਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਰੰਗ ਫਿਰ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗ ਹੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸ਼ਬਦ ਵਿਸਮਾਦ ਸਲਾਹ ਵਿਸਮਾਦ।

0: ਵੇਖ ਵਿਡਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣਿਆ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬਕਾਰ, ਕੁਦਰਤ ਵੇਦ ਪੁਰਾਣ ਕਿਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਂ, ਕੁਦਰਤ ਨੇਕੀਆਂ, ਕੁਦਰਤ ਵਧੀਆ।

ਨਾਨਕ ਹੁਕਮੈ ਅੰਦਰ ਵੇਖੈ ਵਰਤਤਾ ਕੋ ਤਾਕ ਪੌੜੀ ਆਪਿਨ ਭੋਗ ਭੋਗ ਕਹਿ ਹੋਏ ਭਸਮੜ ਪੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕਰ ਚਲਾਇਆ ਅੱਗੇ ਕਰਨੀ ਕੀਰਤ ਵਾਚੀਐ ਪਹਿਲੇ ਕਾਲ ਸਮਝਾਇਆ ਆਉ ਨਾ ਹੋਈ ਪੌਦੀ ਹੁਣ ਸੁਣਿਆ ਪਿਆਰ ਆਇਆ ਮਾਰਿਆ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ ਮਾਨੰਦ ਜਨਮ ਗਵਾਇਆ ਮਾਨੰਦ।

0: ਲੋਕ ਮਹੱਲਾ ਪਹਿਲਾ, ਭੈ ਵਿੱਚ ਪਾਣੋ ਹੈ ਸਦਵਾਓ, ਭੈ ਵਿੱਚ ਚੱਲੇ ਲੱਖ ਦਰੀਆ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਅੰਤ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਦ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆ ਪਹੁ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ, ਕੀਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ, ਕਿਤੇ ਨੱਚੇ ਮੰਗਤੇ ਗੜਮੁੜਪੁਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾ, ਲਟਕੀਆਂ ਕੇ ਮੁੰਦੜੇ ਲਟਕੀਆਂ ਕੇ ਹਾਰ, ਜੇਤ

0: ਪ੍ਰਾਰਥਨਾ ਕਰੜਾ ਸਾ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਮਿਆ ਸਤਿਗੁਰ ਮਿਲਿਆ ਸੱਚ ਪਾਇਆ ਜਿੰਨੀ ਵਿੱਚੋਂ ਆਪ ਗਵਾਇਆ ਜੇ ਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
1: ਆਪਣੀ ਤਾਂ ਨਦਰੀ ਸਤਿਗੁਰ ਪੈ ਜਿਉ ਬੋਧੇ ਦਿਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

ਗੁਰਮੁਖ ਢੂੰਡ ਢੁੰਡੇਂਦਿਆਂ ਹਰ ਸੱਜਣ ਲਖਾ ਰਾਮ ਰਾਜੇ ਕੰਚਨ ਕਾਇਆ ਕੋਟਗੜ

0: ਰਸਗਦਾ ਨਾਨਕ ਰਸਗਦਾ
1: ਸਲੋਕ ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾਲ ਨਾਨਕ ਮੁਸੈ ਗਿਆਨ ਵੇ ਹੋਣੇ ਖਾਏ ਗਿਆ ਜਮਕਾਲ ਮਹੱਲਾ ਪਹਿਲਾ
2: ਵਾਇਣ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰੇ ਸਿਰ ਉੱਡ ਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਂ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਨੰਤ ਲਾਟੂ ਮਾ ਧਾਣੀ ਆਣਗਾ ਪੰਖੀ ਪਹੁੰਚਿਆ ਲੈਣ ਨਾ ਸਾ ਸੂਏ ਚਾੜ ਪਵਾਈਏ ਜਨ ਨਾਨਕ ਪਾਉਂਦਿਆ ਗਣਪਨਾਇਆ ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਚ ਸਭ ਕੋਈ ਨੱਥ ਨੱਥ ਸੇ ਚੱਲੇ ਸੇ ਰੋਏ ਉੱਡਣਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ ਪੌੜੀ ਨਾਮ ਤਰਾ ਨਨਕਾਰ ਹੈ ਨਾ ਲਏ ਨਰਕ ਨਾ ਜਾਈਏ ਜੀਓ ਕਿਸੋ ਕਿਸਦਾ ਦੇਖਾ ਜੈ ਆਖਵਾਈਏ ਜਲੋੜ ਚੰਗਾ ਆਪਣਾ ਕਰ ਪੁੰਨੋ ਨੀਤ ਸਦਾਈਏ ਜੇ ਜਰਵਣ ਪਰ ਹਰ ਜਰ ਵੇਸ ਕਰੇ ਦੀ ਆਈਏ ਕੋਰ ਹੈ।

ਮੁਸਲਮਾਨਾ ਸਿਰ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸਿਰ ਪੈ ਵਿੱਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪੇ ਅਪਾਰ, ਤੀਰਥ ਨਾਵੇ ਅਰਚਾ ਪੂਜਾ ਕਰ ਬਾਸ ਬਹਿਕਾਰ, ਜੋਗੀ ਸੁਣ ਧਿਆਵਨ ਜੇਤੇ ਲੱਖ ਨਾਮ ਕਰਤਾਰ, ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਕਾਰ, ਸਤੀਆ ਮਨਸ ਤੋਂ ਖੂਬ ਜੈ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ, ਚੋਰਾ ਜਾਰਾ ਤੈ ਕੁੜਿਆ ਰਾਖਾ ਰਾਬਾ ਵੇਕਾਰ, ਇੱਕ ਹੁੰਦਾ ਖਾਏ ਚੱਲਿਆ।

0: ਨਾਨਕ ਭਗਤਾ ਭਗਤ ਸਲਾਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜੇ ਪੇ ਘੁਮਿਆਰ ਘੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੂਰੀ ਝੜ ਝੜ ਪਵੇ ਗਿਆ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿੰਨੇ ਨ ਪਾਇਓ ਬਿਨ ਸਤਿਗੁਰ ਕਿੰਨੇ ਨ ਪਾਇਆ ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਪ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨੀ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚ ਦਿਲਾਇਆ
2: ਜਾਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਦਾਤਾ ਪਾਇਆ ਪਾਇਓ ਬਿਨ ਸਤਿਗੁਰੂ ਕਿੰਨਾ ਨਾ ਪਾਇਆ ਸਤਿਗੁਰੂ ਵਿੱਚ ਆਪ ਰੱਖਣ ਕਰ ਪ੍ਰਗਟ ਡਾਕ ਸੁਣਾਇਆ ਸਤਿਗੁਰੂ ਮੇਲਾ ਸਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ ਉੱਤਮ ਵਿਚਾਰ ਹੈ ਜਿਨ ਸੱਚੇ ਸੋਚ ਦਿਲਾਇਆ ਜਗ ਜੀਵਨ ਦਾਤਾ ਪਾਇਆ।

ਕੰਮੇ ਨਾਨਕ ਹਰ ਕੰਮੇ। ਸਲੋਕ ਮਹਲਾ ਪਹਿਲਾ। ਹਾਂ ਵਿੱਚ ਆਇਆ, ਹਾਂ ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਆ, ਹਾਂ ਵਿੱਚ ਦਿੱਤਾ, ਹਾਂ ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸਚਿਆਰ ਕੁੜਿਆਰ, ਹਾਂ ਵਿੱਚ ਪਾਪਨ ਵਿਚਾਰ, ਹਾਂ ਵਿੱਚ ਨਰਕ ਸੁਰਗ ਅਵਤਾਰ, ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਭਰੀਏ, ਹਾਂ ਵਿੱਚ ਧੋਵੈ।

0: ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤ ਪਾਇਆ ਹੋਂ ਮੈਂ ਬੁਝੇ ਤਾਂ ਦਰ ਸੁਝੇ ਗਿਆਨ ਵਿਹੋਣਾ ਕਤ ਕਤ ਲੁਝੇ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੇ ਤਿਹਾ ਵੇਖ ਮਹੱਲਾ ਦੂਜਾ
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਏ ਹੋਮੈ ਇਹੀ ਬੰਦਨਾ ਸਿਸੀ ਜੋਨੀ ਪਾਏ ਹੋਮੈ ਕਿੱਥੋਂ ਉਪਜੈ ਕਿਰ ਸੰਜੇ ਮੋਹ ਜਾਏ ਹੋਮੈ ਇਹੋ ਹੁਕਮੈ ਪਿਆ ਕਿਸ ਰਾਏ ਹੋਮੈ ਦੀਰਘ ਰੋਗ ਹੈ ਦਾਰੂ ਭੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਣੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੇ ਜਿਨ ਸੱਚੋਂ ਸੱਚ ਧਿਆਇਆ ਉਨੀ ਮੰਦੇ ਪੈਰ ਨ ਰੱਖਿਓ ਕਰ ਸੋ ਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ
2: ਸੱਚੋ ਸਾਹਿਬ ਧਿਆਇਆ ਉਨੀ ਮੰਦਾ ਪੈਰ ਨਾਨਕ ਕਰ ਸੋਕਰੀ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਰਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ।

0: ਵਰਖਾਂ ਬਿਰਖਾਂ ਤੀਰਥਾਂ ਤਿੱਟਾਂ ਮੇਘਾਂ ਖੇਤਾਂ ਦੀਪਾਂ ਲੋਆ ਮੰਡਲਾਂ ਖੰਡਾਂ ਵਰਭੰਡਾਂ ਅੰਡਰ ਜੇਰਜ ਉਤਪਜਾਂ ਖਾਣੀ ਸੇਤ ਜਹਾਂ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜੰਤਿਉ ਪਾਏ ਕੈ ਸਮਾਲੇ ਸਭਨਾ ਹਾਂ ਜਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਣੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਆਰੀ ਸਵਸਥ ਤਿਸ ਤਿਸ ਦੀ ਬਾਣੇ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿਜ ਜੋਗ ਵਿਭਾਂ ਲੱਖ ਸੁਰਤਨ ਸੰਗ੍ਰਹਿ ਰਣ ਮਹਿ ਛੁਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਂ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੋਂ ਜਿਨ ਸੱਚੋਂ ਸੱਚ ਵਰਤਾਇਆ ਜਿਸਨੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨ ਮੁਖੀ ਜਨਮ ਗਵਾਇਆ
2: ਵਿੱਚ ਦੁਨੀਆ ਕਾਹੇ ਆਇਆ ਕਾਹੇ ਆਇਆ ਕਾਹੇ ਆਇਆ
3: ਬੜੀ ਸੱਚਾ ਸਾਹਿਬ ਏਕ ਤੂੰ ਜਿੰਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਹਾਇਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ

0: ਜਨ ਨਾਨਕ ਗੁਰ ਤਨੀ ਪਾਇਆ ਦਿਨ ਤੁਰ ਲਿਖ ਤਲ ਲਾਟ ਲਿਖਾਸੇ।
1: ਸਲੋਕ ਮਹਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਬਾਸ, ਪੜੀਏ ਜੇਤੀ ਯਾਰ ਜਾ ਪੜੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ ਹੋਰ ਹੋ ਮੈਂ ਚੱਕਣਾ ਚਾਕ ਮਹੱਲਾ ਪਹਿਲਾ।
0: ਲਿਖ ਲਿਖ ਪੜਿਆ ਤੇ ਤਾਕੜਿਆ ਵੋ ਤੀਰ ਧੋਵਿਆ ਤੇ ਤੁਲਵਿਆ ਵੋ ਭੇਕੀਆਂ ਦੇਹੀ ਦੁੱਖ ਦੀਆਂ ਸੋਵੇ ਜੀਆਂ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਪਾਇਆ ਬਸਤ ਨਾ ਪਹਿਰੇ, ਐਨਸ ਕਹਿਰੇ ਮੋਨ ਵੀ ਗੁੱਤਾ ਕਿਉਂ ਜਾਗੇ ਕਿਉਂ ਜਾਗੇ, ਗੁਰਬਿੰਦ ਸੂਤਾ ਪਾਗੇ ਪਤਾਣ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਦੈ ਪਤ ਗਵਾਈ ਵਿੰਡਾ ਵੇ ਕਿਸਾਏ ਨਾ ਪਾਈ, ਰਹੇ ਬੇਬਾਣੀ ਮਣੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ।

0: ਇੱਕ ਮੂੰਹ ਲੱਭਣ ਆਪਣਾ ਅਣਹੋਂਦਾ ਆਪ ਗਣਾਏ ਦੇ ਆਉਣ ਤੁਹਾਡੀ ਕਾਨੀ ਚਾਰ ਹੋਰੀ ਉੱਤਮ ਜਾਤ ਸਦਾਏ ਦੇ ਦਿਨ ਮੰਗਾ ਜੇ ਤੁਜੈ ਤੇ ਆਏ ਦੇ ਤੁਜੈ ਤੇ ਆਏ ਦੇ ਤੁਜੈ ਤੇ ਆਏ ਦੇ
1: ਤੇਰੇ ਮਨ ਭਾਵਦੇ ਦਰਸੋਨ ਕੀਰਤ ਕਾਮ ਦੇ ਨਾਨਕ ਕਰਮਾ ਬਾਹਰੇ ਦਾ ਟੋਣਾ ਲੈਂਦੀ ਤਾਮ ਦੇ ਇੱਕ ਮੋਲਾ ਬੁੱਝਣ ਆਪਣਾ ਨੋਦਾਬ ਕਨਾਏ ਦੇ ਹੋਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜੇ ਧਿਆਏ ਦੇ ਤਿੰਨ ਮੰਗਾ ਜੇ ਤੁਜੇ

0: ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪ੍ਰਜਾਣੀਏ ਜਾ ਹਿਰਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਤੋਏ। ਸੱਚ ਤਾਂ ਪ੍ਰਜਾਣੀਏ ਜਾ ਸੱਚ ਧਰੇ ਪਿਆਰ, ਨਾਉ ਸੁਨਮਾ ਰਹਿਸੀਆ ਤਾਂ ਪਾਏ ਮੁਖ ਦੁਆਰ। ਸੱਚ ਤਾਂ ਪ੍ਰਜਾਣੀਏ ਜਾ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧ ਕਹਿ ਵਿੱਚ ਦੇ ਕਰਤਾ ਵੀ ਉਹ। ਸੱਚ ਤਾਂ ਪ੍ਰਜਾਣੀਏ ਜਾ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ। ਸੱਚ ਤਾਂ ਪ੍ਰਜਾਣੀਏ ਜਾ ਆਤਮ ਤੀਰਤ ਕਰੇ ਨਿਵਾਸ, ਸਤ

ਖਾ ਕੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਏ ਮਾਲਕ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਥੋੜ ਦਿਨਾਂ ਦੀ ਪਾਈਏ ਮੱਤ ਥੋੜੀ ਸੇਵ ਗਵਾਈਏ ਮੱਤ ਥੋੜੀ ਸੇਵ ਗਵਾਈਏ।

0: ਸੱਚ ਕਾਲ ਪੁਲ ਵਰਤਿਆ ਅਕਲ ਕਾਲ ਖਬੇ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਗਵੈ ਦਾਲ ਜੇ ਕੋਹੇ ਤਾਂ ਗਵੈ ਰੁੱਤੀ ਹੋ ਰੁੱਤ ਹੋਏ ਨਾਨਕ ਪਾਹੇ ਬਾਹਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਖੁੰਮ ਚੜਾਈਐ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਾਭ ਪਾਪ ਦੇ ਰਾਜਾ ਮੈਂ ਤਾਂ ਕੂੜ ਹੋਇਆ ਸਿਕਦਾਰ ਕਾਮ ਨੇ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਹਿਤ ਗਿਆਨ ਵੀ ਹੋਣੀ ਪਾਹੇ ਪ੍ਰੇਮ ਮੁਰਦਾਰ।

ਚਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾ ਤਿਨਿਕ ਸੰਤਿਆਇਆ। ਇਨ੍ਹਾਂ ਜਨਤਾ ਕੇ ਵਸ ਕੇ ਛਨਾਈ ਤੁਧ ਵੇਖੀ ਜਗ ਦੁਪਾਇਆ। ਇੱਕ ਨਾਨੋ ਤੂੰ ਮੇ ਲਏ ਕੱਪ ਤੁਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਜੁਦਾ ਬੁਝਾਇਆ। ਸਹਿਜੇ ਸੱਚ ਸਮਾਇਆ, ਸਹਿਜੇ ਸੱਚ ਸਮਾਇਆ।

संकर हो टूटे थे दर्शन करन।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ
0: ਸਤਨਾਮ ਸ੍ਰੀ ਵਾਹਿਗੁਰੂ।

ਸਰ ਬਰਹਿਓ ਭਰਪੂਰ, ਸਗਲ ਘਟ ਰਹਿਓ ਵਿਆਪੇ ਵਿਆਪ।

ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਬਿਨਾਸੀ ਅਬਿਗਤ ਆਪੇ ਆਪ ਉਤਪਤ।

ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ।

ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ।

ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਹੁ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ

0: ਤੇ ਬਹੁੜ ਫਿਰ ਜੋਨ ਨਾ ਆਏ। ਕਵਣ ਜੋਗ ਕੌਣ ਗਿਆਨ ਧਿਆਨ, ਕਵਣ ਵਿਦੁਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇ ਰਕੀਮ ਨਾ ਭਰੀਐ। ਬ੍ਰਹਮਾਦਿਕ ਸੰਕਾਰ ਸੇ ਗੁਰੰਤ ਨਾ ਪਾਏ, ਅਗੋ ਗਿਓ ਨਹੀਂ ਜਾਏ ਪੂਰ ਸਰਬ ਰਹਿ ਸਮਾਏ। ਜੇ ਕਾਠੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ।
1: ਪ੍ਰਭ ਦਾਤੋ ਦਾਤ

0: ਚੰਨ ਨਾਮ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜਾਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦਿਓ ਪਰੀਖਿਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ
1: ਗੁਰੂ ਸਮਰੱਥ ਗਹਿ ਕਰੀਆ ਤ੍ਰੋ ਬੁੱਧ ਸਮਤ ਸਮਾਰਨ ਕੋ ਪੁੰਨ ਤਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ ਹਰ ਨਾਮ ਬੋਇਤ ਬੜੋ ਕਲ ਮੈਂ ਪਵ ਸਾਗਰ ਪਾਰ ਉਤਾਰਨ ਕੋ
2: ਬ੍ਰਹਮਾ ਦਿਕ ਸ਼ਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਤਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਹੈ ਦੇਵ ਅਰ ਦਾਨਵ ਇੱਕ ਤਿਲ ਤਾਂ ਕੋ ਮਰਮ ਨਾ ਪਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੈ ਦਰਸ ਸਮਾਵਤ ਤਿਸੇ ਤਿਆ

0: ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਸ਼ਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅਮਰਤ ਬੈਣ, ਮੂਰਤ ਪੰਚ ਪਰ ਮਹਾਨ ਪੁਰਖ ਗੁਰ ਅਰਜੁਨ ਪਿਖੋ ਨੈਣ।
1: ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਉਰੇ, ਆਦ ਪੁਰਖ ਪਰ ਤਖੇ ਲਿਖਿਓ ਅੱਛਰ ਮਸਤਕ ਤੁਰ। ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਹਰ ਸਿਓ ਪ੍ਰੀਤ ਅੰਤਰ ਮਨ ਵਿਧਿਆ, ਹਰ ਬਿਨ ਰਹਿਣ ਨ ਜਾਈ, ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ।

ਜਿਨ ਮਸਤਕ ਤੁਰ ਹਰ ਲਿਖਿਆ ਤਿੰਨਾ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਟ ਬੱਲਿਆ ਹਰ ਲਤਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ।

0: ਸਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਉ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝਤਾਹੀ ਸਤਿਗੁਰ ਸੰਤੋਖ ਕਾ ਧਰਮ ਗੈ ਰਥਵਾਉ ਤ੍ਰੈਤੇ ਰਥ ਜਤੇ ਕਾ ਜੋਰ ਗੈ ਰਥਵਾਉ ਦੁਆਪੁਰ ਰਥ ਤਪੇ ਕਾ ਸਤ ਗੈ ਰਥਵਾਉ ਕਲ ਜੁਗ ਰਥ ਯਗਨ ਕਾ ਕੂੜ ਗੈ ਰਥਵਾਉ ਮਹਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਆਛੇ ਸਾਚ ਰਹੇ ਸਭ ਕੋ ਸੱਚ ਸਮਾ ਵੈਰਿਕ ਕਹੇ ਰਹਿਆ ਭਰਪੂਰ ਰਾਮ ਨਾਮ ਦਿਵਾ ਮੈਂ ਸੂ ਨਾਇ ਲੈ ਪ੍ਰਸ ਜੈ ਨਾਨਕ ਤੋ ਮਖੰਤਰ ਪਾਏ ਜੋ ਜਿਵੇਂ ਜੋ ਸ਼ਲੀ ਸੰਦਾਵਲ ਕਾਨ ਕਿਸਨ ਜਾਦਮ ਭਇਆ ਪਾਰ ਜਾਤ ਕੋ ਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਵੇਦ ਥਰਬਨ ਹੁਆ ਨਾ ਖੁਦਾਈ ਵੱਲੋ ਭਇਆ ਨੀਲ ਬਸਲੇ ਕੱਪੜੇ ਪੈਰੇ ਤੁਰਪਠਾਣੀ ਮਲਕੀਆ ਚਾਰੇ ਵੇਦ ਹੋਏ ਸਚਾਰ ਪੜੈ ਗੁਣਾਂ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮਖੰਤਰ ਪਾਏ ਪੌੜੀ ਸਤਿਗੁਰੂ ਵਿੱਟ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਾ ਵੇਦ ਗਿਆਨ ਅੰਜਨ ਦੀਆ ਇਨ ਨੇ ਤੇਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ

0: ਸਤਿਗੁਰ ਬਿੱਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਇੰਦੀ ਨੇਤਰੀ ਜਗ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਰਿਆ, ਸਤਿਗੁਰ ਹੈ ਬੋਇਥਾ ਵਿਰ ਲੈ ਕੇ ਨਾ ਵਿਚਾਰਿਆ, ਕਰ ਕਿਰਪਾ ਭਾਰ ਉਤਾਰਿਆ,
1: ਜਿਨ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਾਗ ਆਏ ਰਾਮ ਰਾਜੇ, ਮਾਨਸ ਜਨਮ ਦੁਲੰਬ ਹੈ, ਨਾਮ ਬਿਨਾ ਬਿਰਥਾ ਸਭ ਜਾਏ।

0: ਸਲੋਕ ਮਹਲਾ ਪਹਿਲਾ ਸਿਮਰ ਰੁਕਸ ਰਾਏ ਰਾਤ ਬੀਰਗਤ ਮੁੱਚ ਹੋਏ ਦਿਆ ਵਿਆਸ ਕਰ ਜਾਇ ਨਿਰਾਸੇ ਕਿਤ ਫਲ ਫਿੱਕੇ ਫਲ ਬਕ ਬਕੇ ਕਾਮਨਾਇਆ ਵੈ ਪਤ ਮਿੱਠਤ ਨੀਵੇ ਨਾਨਕਾ ਗੁਣ ਚਗਾਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰਤ ਰਾਜੂ ਤੋਲੀਆ ਨਿਵੇ ਸੁਗੋ ਰਹੋ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਤੀਆ ਜਰ ਦਿਖ ਸੁਦੇ ਜਾਏ ਮਹੱਲਾ ਪਹਿਲਾ
1: ਪਾੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸੰਬਾਦੰਗ ਮੁਖ ਝੂਠ ਵੀ ਭੁੱਖੰ ਸਾਰੰਗ ਤ੍ਰਿਪਾਲ ਤੇ ਹਾਲ ਵਿਚਾਰੰਗ ਗਲ ਮਾਲਾ ਤ੍ਰਿਕ ਲਟੰਗ ਦੇ ਧੋਤੀ ਬਸਕ ਪਾਟੰਗ ਜੇ ਜਾਣਸ ਬ੍ਰਹਮੰ ਕਰਮੰ ਸਭ ਹੋ ਕਟਨੇ ਚੁ ਕਰਮੰ ਕਹੁ ਨਾਨਕ ਨਿਹ ਚੁ ਧਿਆਵੈ ਵਿਣ ਸਤ ਗੁਰ ਵਾਟ ਨਾ ਪਾਵੈ ਪੌੜੀ ਕੱਪੜ ਰੂ ਸੁਹਾਵਣਾ ਕੱਢ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਉਂਦੇ ਰਾਹ ਭੀੜੈ ਅੱਗੇ ਜਾਵਣਾ ਨੰਗਾ ਦੁੱਧ

0: ਪਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੇ ਮਨ ਪਾਉਂਦੇ ਰਾਹ ਪੀੜਾ ਅੱਗੇ ਜਾਵਣਾ ਨੰਗਾ ਤੋਂ ਜਗ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰੋ ਗੁਣ ਪਛੋਤਾਵਣਾ ਕਰੋ ਗੁਣ ਪਛੋਤਾਵਣਾ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ

0: ਆਵੇ। ਸਦਾ ਸਿੱਤ ਸਲਾਹ ਤੇਰੀ ਨਾਮ ਮਨ ਵਸਾਵੇ।
1: ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸੱਚ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚ ਨਾਮ ਮੇਰਾ ਆਧਾਰ। ਵਜ ਪੰਥ ਸ਼ਬਦ ਤਿਤ ਘਰ ਸੁਭਾਗੈ ਘਰ ਭਾਗੈ ਸ਼ਬਦ ਵਾਜੇ।

ਸਾਬਤ ਲੈ ਚਲਾਏ ਜਿਨ ਤੂੰ ਮਿਲ ਪਿਆਰ ਸੇ ਤੁਦ ਮਿਲੇ ਜੋ ਹਰ ਮਨ ਭਾਏ ਜਨ ਨਾਨਕ ਸਤਿਗੁਰ।

0: ਦਿਆਕ ਪਾ ਸੰਤੋਖ ਸੂਰਜਤ ਗੰਢੀ ਸਤ ਵਟ ਇਹ ਜਨੇਵ ਜੀ ਕਾਹੇ ਤਾਂ ਭਾਂਡੇ ਕਤ ਨਾ ਹੈ ਟੁੱਟੇ ਨਾ ਮਨ ਲਗੇ ਨਾ ਹੈ ਜਲੇ ਨਾ ਜਾਏ ਤਣ ਸੁਮਾਨ ਸੁਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲਣ ਆਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥੀਆ ਉਹ ਮੂਹਾਂ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾ ਲੱਖ ਗਿਆਂ ਪੈ ਨਾਮੀਆਂ ਰਾਤ ਦਿਨ ਜੀ ਨਾਲ ਤੱਗ ਪਾਹੋ ਕੱਤੀ ਆਏ ਬਾਮਨ ਵੱਟੀ ਆਏ ਕੋਈ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋ ਨਾਨਕ

0: ਸਪੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ, ਹਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜਹਿਵਾ ਤਗ ਨਾ ਅੱਖੀ, ਵੇ ਤਗਾ ਆਪੇ ਵਤੈ ਵਰ ਧਾਗੇ ਅਵਰਾ ਕਰਦੇ, ਲੈ ਪਹਾੜ ਕਰੇ ਵੇ ਆਓ।

ਬੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਹਿਬ ਕਾਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾਮ ਹੱਲ ਪਾਈ ਸੀ ਖਸਮੈ ਭਾਵੇ ਸੋ ਕਰੇ ਮੈਨੂੰ ਚੰਗਿਆ ਸੋ ਫਲ ਪਾਈ ਸੀ ਤਾਂ ਦਰਗਹਿ ਪੈਦਾ ਜਾਏ ਸੀ ਤਾਂ ਦਰਗਹਿ ਪੈਦਾ ਜਾਏ

ਉੱਪਰ ਆਏ ਬੈਠੇ ਕੁੜਿਆ। ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਸਾਡਾ ਪਿੱਟੈ, ਤਨ ਪਿੱਟੈ ਫੇੜ ਕਰੇ, ਮਨ ਜੁਠੇ ਚੁਲੀ ਪਰੇ। ਕਹੋ ਨਾਨਕ ਸੱਚ ਤੇ ਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਪੌੜੀ ਜਿੱਤੇ ਜਾਂਦਾ ਸਭ ਕੋ, ਵੇਖ ਨਦਰੀ ਹੇਠ ਚਲਾਇਂਦਾ ਆਪਣੇ ਵਡਿਆਈਆਂ, ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮੇਦਨੀ।

0: ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੜ ਮੇਦਨੀ ਸਿਰੇ ਸਿਰ ਥੰਦੇ ਲਾਇਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇਂਦਾ ਡਰ ਮੰਗਣ ਭਿੱਖ ਨਾ ਪਾਇਂਦਾ ਡਰ ਮੰਗਣ ਭਿੱਖ ਨਾ ਪਾਇਂਦਾ
1: ਕਾਟੇ ਸੋ ਪਾਪ ਤਿੰਨ ਨਰ ਹੋ ਕੇ ਗੁਰ ਰਾਮ

ਪਾਟੇ ਸੋ ਪਾਪ ਦਿਨ ਨਰ ਹੋ ਗੇ ਗੁਰੂ ਰਾਮਦਾਸ ਜਿਨ ਪਾਇਓ।

ਬੜੀ ਤੁਰੇ ਪਲਾਣੇ ਪੌਣਵੇਂ ਘਰ ਰੰਗੀ ਹਰਮ ਸਵਾਰਿਆ ਕੋਠੇ ਮੰਡੇ ਮਾੜੀਆਂ ਲੈ ਬੈਠੇ ਘਰ ਪਾਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੁਜਨਾਈ ਹਾਰਿਆ ਕਾਕੁਰ ਮਾਇਸ ਖਾਇਆ ਵੇਖ ਮੈਂ ਮਨਮ ਸਾਰਿਆ ਜਰਾਈ ਜੋ ਬਨਹਾਰਿਆ ਜਰਾਈ

0: ਪਿਆ ਤਿਨਹਾਰ ਪੂਜ ਕਰਾਵਾ, ਪੂਜ ਕਰਾਵਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਧਨ ਸੁਹਾਵਾ ਰਾਮ ਰਾਜੇ।
1: ਸਲੋਕ ਮਹਲਾ ਪਹਿਲਾ। ਜੇਕਰ ਸੁਤਕ ਮੰਨਿਆ ਸਭ ਤੇ ਸੁਤਕ ਹੋਏ, ਗੋਹੇ ਅਤੇ ਲੱਕੜੀ।

ਅੱਖੀ ਸੂਤਕ ਵੇਖਣਾ ਪਰਤਰੇ ਪਰਤਾਂ ਰੂਪ ਕੰਨੀ ਸੂਤ ਕੰਨ ਪਹਿਲਾਇਤ ਬਾਰੀ ਖਾਇ ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਏ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮ

0: ਨਾਨਕ ਜਿਨੀ ਗੁਰਮੁਖ ਬੁੱਝਿਆ ਤੇ ਨਾ ਸੂਤਕ ਨਾ ਪੌੜੀ ਸਤਿਗੁਰੂ ਵੱਡਾ ਕਰਸਾ ਲਾਹੀਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਕੋ ਮਸਤ ਖੱਤ ਥਰ ਵਿੱਚੋਂ ਮਾਰ ਕੱਢਿਆ ਬਰਿਆਈਆਂ ਸਹਿ ਤੁੱਠੈ ਨੋ ਨਿਦ ਪਾਈਆਂ ਸਹਿ ਤੁੱਠੈ ਨੋ ਨਿਦ ਪਾਈਆਂ।

0: ਪੰਜਵਾਂ ਪਾਇਆ ਕਿਰਤਾ ਹੋਆ ਪਾਕ ਪਵਿੱਤ ਪਾਪੀ ਸੋ ਤਨ ਗੱਡਿਆ ਥੁੱਕਾ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾ ਵੈ ਰਸ ਖਾਏ ਨਾਨਕ ਵੇ ਜਾਣੀਐ ਤਿਤ ਮੁਖ ਥੁੱਕਾ ਪਾਹੇ ਮਹੱਲਾ ਪਹਿਲਾ
1: ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਸੀ ਭੰਡੋ ਚੱਲੇ ਰਾ ਭੰਡ ਮੂਹਾ ਭੰਡ ਪਹਲੀਐ ਭੰਡ ਹੋਵੇ ਬੰਧਾ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਈ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਗਾਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚ ਨਕੱਟੀਐ।

ਨਾਨਕ ਫਿਕੇ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਡੀਏ ਮੋ ਥੁੱਕਾ ਫਿੱਕੇ ਪਾਹੇ, ਫਿੱਕਾ ਮੂਰਖ ਆਖੀਏ ਪਾਣਾ ਲੇ ਸਜਾਹੇ ਮਹੱਲਾ ਪਹਿਲਾ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅਸਰ ਤੀਰੇ ਜੇ ਨਾਵੇ, ਉਤਰੈ ਨਾਹੀ ਮੈਂ ਜਿਨ ਪਟ ਅੰਦਰ ਬਾਹਰ ਗੁਦਰ ਤੇ।

ਬਾਤ ਸੱਚੇ ਨਾ ਦਰਬਾਟ ਉੱਪਰ ਖਰਚ ਮੰਗਾ ਜੱਬੇ ਦੇ ਤਾਂ ਖਾਏ ਦੀਬਾਣ ਇੱਕੋ ਕਲਮੇਕਾ ਹਮਾਤਮਾ ਮੇ ਦਰਲੇ ਲੇਖਾ ਪੀੜ ਛੁੱਟੇ।

ਥਾਰੀ ਆਪੇ ਹੀ ਕਰਨਾ ਕਿ ਉਹ ਕਲ ਆਪੇ ਹੀ ਤੈ ਥਾਰੀ ਹੈ ਦੇਖੇ ਕਿ ਤੈ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋਚਾਂ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਉਸ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦੇੜਾ ਮੈਂ ਰਾਮ ਰਾਜੇ ਤਿਸਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ

0: ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ ਖਸ ਨਾ ਪਾਏ ਸਾਧ, ਆਪ ਗਵਾਏ ਸੋ ਵਾਹਿਗੁਰੂ।
1: ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ ਖਸ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ
0: ਤਾਂ ਕਿਛ ਪਾਏ ਮਾਣ, ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ ਮਹੱਲਾ ਦੂਜਾ।
1: ਜੋ ਜੀ ਹੋਏ ਸੋ ਮੌਕਾ ਕਹਿਆ ਵਾ, ਉਹ ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਓ ਮਹੱਲਾ ਦੂਜਾ।
0: ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਹੋ ਵਰਤੈ, ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ, ਕਹੀਂ ਬਣੇ ਅਰਦਾਸ, ਕੂੜ ਕਮਾਣੇ ਕੂੜ ਹੋਵੇ, ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।
1: ਨਾਲਿਆਣੇ ਦੋਸਤੀ ਵੱਡਾ ਰੁਸਿਓ ਨੇ ਹੋ, ਪਾਣੀ ਅੰਦਰ ਲੀਕ ਜੋਤੀ ਦਾ ਥਾ ਨਾ ਥਿਓ ਮਹੱਲਾ ਦੂਜਾ, ਹੋਏ ਆਣਾ ਕਰੇ ਕਮਾਣ ਨਾ ਸਕੇ ਰਾਸ, ਜੇ ਕਿ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ, ਪੌੜੀ ਚਾਕਰ ਲੱਗੇ ਚੱਕਰੀ ਜੇ ਚੱਲੇ ਕਸਮੇ ਪਾਏ, ਹੁਰਮਤ ਕਿਸਨੋ ਅਗਲੀ ਉਹ ਵਜੋ ਕੇ ਥੋੜਾ ਖਾਏ, ਕਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ, ਵਜੋ ਗਾਏ ਅਗਲਾ ਮੋਹੇ ਮੈਂ ਭਾੜਾ ਖਾਏ, ਜਿਸਦਾ ਦਿੱਤਾ ਖਾਵਣਾ ਤਿਸ ਕਹੀਏ ਸਭਾ, ਨਾਨਕ

0: ਏਕ ਨਹੀਂ ਦਾਤ ਆਪਸਤੇ ਜੋ ਪਾਈਐ, ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲੇ ਮਹੱਲਾ ਦੂਜਾ।
1: ਏਕ ਨਹੀਂ ਚਾਕਰੀ ਭੋਗ ਸੁਣਾ ਜਾਏ, ਨਾਨਕ ਸੇਵਕਾਂ ਡੀਐ ਜੇ ਸੇਤੀ ਖਸਮ ਸਮਾਏ, ਪੜੀ ਨਾਨਕ ਅੰਤ ਨ ਜਾਪਣੀ ਹਰ ਤਾ ਕੇ ਪਾਰਾਵਾ। ਆਪ ਕਰਾਏ ਸਾਖਤੀ।

ਕੋੜੀ ਨਾਨਕ ਕੰਤਨਾ ਜਪਨੀ ਹਰ ਤਾਕੇ ਭਾਰਾਵਾਰ ਆਪ ਕਰਾਏ ਸਾਖਤ ਫਿਰ ਆਪ ਕਰਾਏ ਮਾਰ ਇੱਕ ਨਾ ਕਰੀ ਜੰਜੀਰੇ ਇੱਕ ਤੁਰੀ ਚੜ੍ਹਿਆ ਵਿਸਿਆਰ ਆਪ ਕਰਾਏ ਘਰੇ ਆਪ ਹੋ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸੀ ਕਰਨੀ ਸਾਰ।

0: ਜਿਨ ਕੋ ਨਦਰ ਕਰੇ ਮਹੱਲਾ ਦੂਜਾ।
1: ਆਪੇ ਸਾਜ ਕਰੇ ਆਪ ਜਾਈ ਪੇ ਰੱਖੇ ਆਪ ਇਸ ਵਿੱਚ ਜੰਤ ਪਾਏ ਕਹਿ ਦੇਖੇ ਥਾ ਪਿਓ ਥਾ ਕਿਸ ਨੋ ਕਹੀਏ ਨਾਨਕਾ। ਸਭ ਕਿਛ ਆਪੇ ਆਪ ਸਭ ਕਿਛ ਆਪੇ ਆਪ ਪੌੜੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੁਖਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ ਸਾਈਕਾਰ ਕਮਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੋੜੀ ਵੱਡੇ ਕਿਆ ਵਡਿਆਈਆਂ ਕੁਛ ਕਹਿਣਾ ਕਹਿਣ ਦਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀ ਰਿਜਕ ਸੰਭਾਹੇ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸਰ ਜਾਏ, ਸੋ ਕਰੇ ਜੇ ਤਿਸਰ ਜਾਏ।

0: ਪੌੜੀ ਵੱਡੀ ਹੂ ਵੱਡਾ ਅਪਾਰ, ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ, ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਕਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇ ਜਪਣਾ ਆਪ ਜਰ, ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾ ਸੰਦਾਸ ਤੁਧ ਆਗੇ ਬਿਨਵਤਾ। ਸਲੋ
1: ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸਰਾ ਦੇ ਦਾਈ ਦਾਇਆ ਖੇਲੈ ਸਗਲ ਜਗਤ, ਚੰਗੀਆਂ ਬੁਰੀਆਂ ਵਾਚ ਧਰਮ ਹਦੂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ

ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ।

0: ਕਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ, ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੀਖ, ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ, ਅਮਿਤੋ ਜੇ ਕਹਿ ਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਾਹਾਣ ਗਣਿਜੈ, ਤ੍ਰਿਭਾਵਣ ਮਹੀਪ ਸੁਰ ਨਰ ਅਸੁਰ नेत नेत बन तृण कहत सर्वनाम कथय कवन कर्म नाम बरनत सुमत तीन पवन भरपूर रहे ओ सोई अपन सरस कियौ न जगत कोई आपुन आप ही उपाय सुर नर असुर अंत नहीं पायो पायो नहीं अंत सुर असुर नर गण गंधर्व खो जंत फिरी अविनाशी अचल अजोनी संभाओ पुरखोत्तम अपार परी करण कारण समरथ सदा सोई सर्व जीय मन त्यायाओ श्री गुर रामदास जयो जय जग मह तै हर परम पद पायो गुरु गुर गुर करहौ गुरु हर पाइयै उदद गुर गहर गंभीर बेअंत हर नाम नागहीर मन मिलत लेवलाइयै फोन गुरु परमल सरस करत कंचन परस मैल दुरमत हिरत शबद गुर त्याइयै अमृत प्रवाह शुटकंत साध द्वार जिस ज्ञान गुर बिमल सार संत सिख नाइयै नाम निर्वाण निधान हर उर धरहौ गुरु गुर गुर करहौ गुरु हर पाइयै नाम निर्वाण निधान हर उर धरहौ गुरु गुर गुर करहौ गुरु हर पाइयै सो कहौ टल गुर सेवियै अहनिस सहज सुभाई दर्शन परसिहै गुरु कै जन्म मरण दुख जाई होवै सिफत खसम दी नूर अर सह कुर सह चटिया तुद डिठे सच्चे पाते सा माल जन्म जन्म दी कटिया सज्जन सच्चा पाते साहु सिर साहा दसाहु जिस पास बैठिया सोहिया सब नादा वेसाहु सज्जन सच्चा पाते साहु सिर साहा दसाहु जिस पास बैठिया सोहिया सब नादा वेसाहु सतनाम ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਹਰ ਸਿਉ ਪ੍ਰੀਤ ਅੰਤਰ ਮਨ ਬੇਧਿਆ, ਹਰ ਬਿਨ ਰਹਿਣ ਨ ਜਾਈ। ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ। ਹਰ ਸਿਉ ਪ੍ਰੀਤ ਅੰਤਰ ਮਨ ਬੇਧਿਆ, ਹਰ ਬਿਨ ਰਹਿਣ ਨ ਜਾਈ। ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ। ਮੇਰੇ ਪ੍ਰਭ ਕਿਰਪਾ ਜਲ ਦੇਵਹੁ ਹਰ ਨਾਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਹਰਿ ਸਿਉ ਪ੍ਰੀਤ ਅੰਤਰ ਮਨ ਬੇਧਿਆ, ਹਰਿ ਬਿਨ ਰਹਿਣ ਨ ਜਾਈ। ਜਿਉ ਮਛਲੀ ਬਿਨ ਨੀਰੈ ਬਿਨ ਸੈ,

ਦੱਸਦਾ ਏ ਗੁਰਮਤਿ ਵਿੱਚ ਸਾਨੂੰ ਕੇਵਲ ਅਕਾਲ ਪੁਰਖ ਦੇ ਭਰੋਸੇ ਤੇ ਰਹਿਣ ਦਾ ਹੁਕਮ ਏ। ਜਿੱਥੇ ਸੰਗੀ ਸਾਥੀ ਧਨ ਦੌਲਤ ਸਭ ਸਾਥ ਛੱਡ ਜਾਣ ਤੇ ਸਤਿਗੁਰੂ ਆਪਣੇ ਸਿੱਖ ਦਾ ਸਾਥ ਨਹੀਂ ਛੱਡਦੇ। ਸਤਿਗੁਰੂ ਆਪਣੇ ਸਿੱਖ ਦਾ ਭਰੋਸਾ ਡੋਲਣ ਨਹੀਂ ਦਿੰਦੇ। ਜਦੋਂ ਅਸੀਂ ਗੁਰੂ ਨੂੰ ਛੱਡ ਕੇ ਦੁਨਿਆਵੀ ਵਸਤਾਂ ਤੇ ਭਰੋਸਾ ਕਰ ਬੈਠਦੇ ਹਾਂ ਉਦੋਂ ਅਸੀਂ ਚਿੰਤਾ ਤੇ ਦੁੱਖਾਂ ਵਿੱਚ ਫਸ ਜਾਂਦੇ ਹਾਂ। ਜੇਕਰ ਅਸੀਂ ਝੂਠੇ ਤਰਵਾਸੇ ਤਿਆਗ ਕੇ

ਆਪਾਂ ਦੇਖਿਆ ਹੈ ਨਾ ਕਈ ਵਾਰ ਚੰਗੇ ਪੁਰਸ਼ਾਂ ਨੂੰ ਵੀ ਬਦਨਾਮੀ ਲੱਗ ਜਾਂਦੀ ਹੈ। ਕਲਯੁਗ ਦੀ ਨਿਸ਼ਾਨੀ ਹੈ ਵੀ ਕਿਹੜੀ, ਜੇ ਕੋ ਨਾਉ ਲਏ ਬਦਨਾਮੀ। ਜੇ ਕੋਈ ਚੰਗਾ ਕੰਮ ਕਰਦਾ ਹੈ ਤੇ ਕਲਯੁਗ ਬਦਨਾਮੀ ਲਾ ਦਿੰਦਾ ਹੈ, ਬਾਣੀ ਦਾ ਪ੍ਰਵਾਦ ਹੈ, ਪਰ ਉਹ ਗੁਰੂ ਵੀ ਬਚਾ ਲੈਂਦਾ ਹੈ। ਜੇ ਕੋ ਨਾਉ ਲਏ ਬਦਨਾਮੀ, ਨਾਮ ਜਪਣ ਵਾਲੇ ਤੇ ਵੀ ਕਈ ਵਾਰ ਕਲਯੁਗ ਬਦਨਾਮੀ ਦਾ ਟਿੱਕਾ ਲਾ ਦਿੰਦਾ ਏ, ਪਰ ਸਤਿਗੁਰੂ ਆਪਣੇ ਸਿੱਖਾਂ ਦੀ ਪ੍ਰਤਪਾਲਣਾ ਕਰਦੇ ਨੇ, ਡੁੱਬਦੇ ਹੋਏ ਨੂੰ ਕੱਢ ਲੈਂਦੇ ਨੇ। ਜੇ ਕੋ ਡੂਬੇ ਫਿਰ ਹੋਵੇ ਸਾਰ, ਸਾਨੂੰ ਸਤਿਗੁਰਾਂ ਤੇ ਭਰੋਸਾ ਕਰਨਾ ਚਾਹੀਦਾ ਏ। ਇੰਨੀ ਨੂੰ ਦੀਵਾਨ ਆਵਾਜ਼ ਮਾਰਦਾ ਏ, ਕਟਾਰੂ ਕਚਹਿਰੀ ਵਿੱਚ ਹਾਜ਼ਰ ਹੋਵੇ, ਕਾਜੀ ਰੋਹ ਵਿੱਚ ਆ ਕੇ ਕਹਿੰਦਾ ਏ, ਤੂੰ ਦੁਕਾਨਦਾਰ ਏ, ਤੇਰੇ ਤੇ ਦੋਸ਼ ਹੈ, ਤੇਰੇ ਬੱਟਿਆਂ ਵਿੱਚ ਹੇਰ ਫੇਰ ਏ, ਤੂੰ ਸੌਦਾ ਘੱਟ ਤੋਲਦਾ ਏ। ਤੇ ਕਟਾਰੂ ਜੀ ਨੇ ਕਿਹਾ, ਮੈਂ ਘੱਟ ਨਹੀਂ ਤੋਲਦਾ। ਕਟਾਰੂ ਕਹਿੰਦਾ ਏ, ਮੈਂ ਘੱਟ ਨਹੀਂ ਤੋਲਦਾ, ਮੇਰੇ ਤੇ ਸਤਿਗੁਰਾਂ ਦਾ ਹੁਕਮ ਏ, ਧਰਮ ਦੀ ਕਿਰਤ ਕਰਨੀ ਏ, ਉਹਦੇ ਵਿੱਚੋਂ ਵੀ ਦਸਵੰਧ ਕੱਢਣਾ ਏ, ਮੈਨੂੰ ਭਰੋਸਾ ਏ, ਮੇਰੇ ਸਤਿਗੁਰੂ ਮੇਰੇ ਕੋਲੋਂ ਘੱਟ ਨਹੀਂ ਤਲਵਾ ਸਕਦੇ। ਕਾਜੀ ਕਿਹਾ, ਉਹ ਸਾਹਮਣੇ ਸੌਦਾ ਪਿਆ ਏ, ਉਹਦੇ ਵਿੱਚ 5 ਪੈਸੇ ਦਾ ਤੋਲ ਘੱਟ ਏ, ਹੁਣੇ ਸਾਰਿਆਂ ਦੇ ਸਾਹਮਣੇ ਤੇਰੇ ਬੱਟਿਆਂ ਨੂੰ ਤੋਲਿਆ ਜਾਏਗਾ, ਦੇਖਿਆ ਜਾਏਗਾ, ਜੇਕਰ ਤੋਲ ਘੱਟ ਹੋਇਆ ਤੇ ਤੇਰੇ ਦੋਨੋਂ ਹੱਥ ਕੱਟ ਦਿੱਤੇ ਜਾਣਗੇ। ਵੱਟਿਆਂ ਨੂੰ ਤੋਲਿਆ ਜਾ ਰਿਹਾ ਏ, ਵੱਟੇ ਤੇ ਪੂਰੇ ਨੇ। ਕਾਜੀ ਵੱਟੇ ਨੂੰ ਚੁੱਕ ਕੇ ਦੇਖਦਾ ਏ, ਭਾਰ ਘੱਟ ਲੱਗਦਾ ਏ, ਤੋਲ ਪੂਰਾ ਨਿਕਲਦਾ ਏ। ਬਈ ਵੱਟਿਆਂ ਨੂੰ ਸੱਜੇ ਪਾਸੇ ਪਾ ਕੇ ਦੇਖੋ, ਪੂਰੇ ਨਿਕਲਦੇ ਨੇ, ਹੁਣ ਖੱਬੇ ਪਾਸੇ ਪਾ ਕੇ ਦੇਖੋ, ਕਿਤੇ ਤਕੜੀ ਵਿੱਚ ਕੋਈ ਪਾਂਸਕ ਤੇ ਨਹੀਂ, ਇਹਨੂੰ ਵੀ ਵੇਖੋ, ਕੁਝ ਸਮਝ ਨਹੀਂ ਆਉਂਦੀ ਅਜੀਬ ਕੌਤਕੇ, ਕਿਉਂਕਿ ਸਾਧ ਸੰਗਤ ਜੀ ਸਤਿਗੁਰੂ ਰਹਿਮਤਾਂ ਵਰਤਾ ਰਹੇ ਨੇ। ਸਤਿਗੁਰੂ ਕਦੋਂ ਸਹਾਰ ਸਕਦੇ ਨੇ ਕਿ ਭਰੀ ਸਭਾ ਦੇ ਵਿੱਚ ਮੇਰੇ ਸਿੱਖ ਦੀ ਨਰਾਦਰੀ ਹੋ ਜਾਵੇ? ਗੁਰੂ ਕਦੇ ਨਹੀਂ ਸਹਾਰ ਸਕਦਾ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਕਾਜੀ ਨੂੰ ਹੈਰਾਨਗੀ ਹੁੰਦੀ ਏ, ਭਾਈ ਕਟਾਰੂ ਕੋਲੋਂ ਮਾਫੀ ਮੰਗਦਾ ਏ, ਬਈ ਤੂੰ ਸੱਚਾ ਏ, ਮੇਰਾ ਤੇ ਅੱਗੇ ਹੀ ਮਨ ਕਹਿੰਦਾ ਸੀ ਕਿ ਗੁਰੂ ਦੇ ਸਿੱਖ ਬੇਈਮਾਨੀ ਦੀ ਕਮਾਈ ਨਹੀਂ ਕਰਦੇ। ਜਦੋਂ ਭਾਈ ਕਟਾਰੂ ਸੁਰਖਰੂ ਹੋ ਕੇ ਕਚਹਿਰੀ ਚੋਂ ਬਾਹਰ ਨਿਕਲਦਾ ਏ ਤੇ ਭੀੜ ਨੂੰ ਪਰੇ ਹਟਾਉਂਦਾ ਹੋਇਆ ਇੱਕ ਸ਼ਖਸ ਭਾਈ ਕਟਾਰੂ ਜੀ ਦੇ ਚਰਨਾਂ ਤੇ ਆ ਕੇ ਡਿੱਗ ਪੈਂਦਾ ਏ। ਬਈ ਤੂੰ ਕੌਣ ਏ, ਤੈਨੂੰ ਕੀ ਹੋਇਆ ਏ, ਕਿਉਂ ਮੇਰੇ ਚਰਨਾਂ ਨੂੰ ਪਕੜ ਲਿਆ ਏ? ਕਹਿੰਦਾ, ਭਾਈ ਜੀ, ਜਿਹੜੇ ਅੱਜ ਵੱਟੇ ਕਚਹਿਰੀ ਵਿੱਚ ਪੇਸ਼ ਹੋਏ ਨੇ ਨਾ, ਉਹ ਮੇਰੇ ਕੋਲੋਂ ਤੁਸੀਂ ਖਰੀਦ

ਅੱਜ ਕਿਸੇ ਮੁਸੀਬਤ ਵਿੱਚ ਫਸ ਗਿਆ ਹੈ। ਕਚਹਿਰੀ ਵਿੱਚ ਉਹਦੇ ਬੱਟੇ ਤੋਲੇ ਜਾ ਰਹੇ ਨੇ, ਬੱਟਿਆਂ ਦਾ ਤੋਲ ਘਾਟੇ, ਕਟਾਰੂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਉਹਨੂੰ ਪਤਾ ਵੀ ਨਹੀਂ। ਕਟਾਰੂ ਦਾ ਕੋਈ ਕਸੂਰ ਨਹੀਂ, ਉਹਨੂੰ ਪਤਾ ਨਹੀਂ ਬੱਟਿਆਂ ਦਾ ਤੋਲ ਘਾਟੇ। ਜਿੱਧਰ ਉਹਦੇ ਬੱਟੇ ਪਾਉਂਦੇ ਨੇ ਮੈਂ ਪੰਜ ਪੈਸੇ ਪਾ ਦਿੰਦਾ, ਦਾਸ ਕੀ ਲਾਜ ਰੱਖੇ ਮਿਹਰਬਾਨ। ਉਹ ਗੁਰੂ ਕਦੇ ਨਹੀਂ ਸਹਾਰ ਸਕਦਾ, ਮੇਰੇ ਸਿੱਖ ਦੀ ਨਰਾਦਰੀ ਹੋ ਜਾਵੇ। ਓਏ ਸਿੱਖਾ, ਤੈਨੂੰ ਵੀ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ। ਜਿੱਧਰ ਉਹਦੇ ਬੱਟੇ ਪਾਉਂਦੇ ਨੇ ਤੋਲ ਘੱਟ ਹੈ, ਮੈਂ ਪੰਜ ਪੈਸੇ ਪਾ ਦਿੰਦਾ ਹਾਂ। ਇਹ ਸਭ ਕੁਝ ਸੰਗਤਾਂ ਕੋਲੋਂ ਸੁਣ ਕੇ ਭਾਈ ਕਟਾਰੂ ਕਿਸੇ ਬੈਰਾਗ ਤੇ ਪਿਆਰ ਵਿੱਚ ਭਿੱਜ ਗਿਆ। ਜਾ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ ਕਿ ਇਹ ਗਰੀਬ ਨਵਾਜ ਭੂਲੇ ਚੁੱਕੇ ਬਾਰਕ, ਤੂੰ ਹਰ ਪਿਤਾ ਮਾਇਆ, ਬੱਚਿਆਂ ਕੋਲੋਂ ਭੁੱਲ ਹੋ ਵੀ ਜਾਵੇ ਤੇ ਪਿਤਾ ਲਾਜ ਰੱਖ ਲੈਂਦਾ ਹੈ। ਹੈ ਸਤਿਗੁਰੂ, ਜੇ ਕੋਈ ਤੇਰੇ ਤੇ ਭਰੋਸਾ ਰੱਖ ਕੇ ਜ਼ਿੰਦਗੀ ਬਤੀਤ ਕਰਦਾ ਏ, ਤੁਸੀਂ ਉਹਦਾ ਭਰੋਸਾ ਡੋਲਣ ਨਹੀਂ ਦਿੰਦੇ। ਸਾਧ ਸੰਗਤ ਜੀ, ਜੇ ਸਤਿਗੁਰਾਂ ਤੇ ਭਰੋਸਾ ਹੋਵੇ ਤਾਂ ਹੀ ਸਤਿਗੁਰਾਂ ਦੀਆਂ ਰਹਿਮਤਾਂ ਵਰਤਦੀਆਂ। ਲੋਕ ਪਰਲੋਕ ਵਿੱਚ ਸੁਰਖਰੂ ਹੋ ਨਿਕਲੀ ਦਾ ਏ ਜੇ ਭਰੋਸਾ ਹੋਵੇ। ਦੁਨੀਆਂ ਦੀ ਕਚਹਿਰੀ ਵਿੱਚ ਹੋ ਸਕਦਾ ਏ ਧਨ ਦੇ ਵੱਲ ਨਾਲ ਜ਼ੋਰ ਨਾਲ ਕੋਈ ਬਚ ਨਿਕਲੇ, ਪਰ ਮਾਲਕ ਦੀ ਕਚਹਿਰੀ ਵਿੱਚ ਜੇ ਪੱਲੇ ਨਾਮ ਨਹੀਂ, ਸਤਿਗੁਰਾਂ ਤੇ ਭਰੋਸਾ ਨਹੀਂ ਤੇ ਬਚ ਨਹੀਂ ਸਕੀਦਾ, ਗੁਰਬਾਣੀ ਦਾ ਫਰਮਾਨ ਹੈ। ਮਾਨਸਾ ਕਿਹੋ ਦੀਵਾਨ, ਕੋਈ ਨਸ ਭੱਜ ਨਿਕਲੇ, ਹਰ ਦੀਵਾਨ ਕੋਈ ਕਿੱਥੇ ਜਾਇਆ।

ਅਣਸਿਓ ਸੋ ਸਭਨੀ ਦੀਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ ਜਿੱਥੇ ਉਹ ਜਾਂਦਾ ਹੈ ਉੱਥੇ ਹੀ ਸੁਰਖਰੂ ਹੋ ਜਾਂਦਾ ਹੈ ਭਰੋਸਾ ਕਰਨ ਵਾਲਾ ਦੁਨੀਆਂ ਦੀ ਕਚਹਿਰੀ ਵਿੱਚ ਵੀ ਜਿੱਤ ਜਾਂਦਾ ਏ ਤੇ ਮਾਲਕ ਦੀ ਕਚਹਿਰੀ ਵਿੱਚ ਵੀ ਜਿੱਤ ਜਾਂਦਾ ਏ ਜਿਹੜਾ ਗੁਰੂ ਤੇ ਭਰੋਸਾ ਕਰਦਾ ਏ ਨਾ ਦੁਨੀਆਂ ਦੀ ਕਚਹਿਰੀ ਵਿੱਚ ਵੀ ਜਿੱਤ ਜਾਂਦਾ ਏ ਮਾਲਕ ਦੀ ਕਚਹਿਰੀ ਵਿੱਚ ਵੀ ਜਿੱਤ ਜਾਂਦਾ ਏ ਸਤਸੰਗੀਓ ਜੇ ਅਸੀਂ ਜ਼ਿੰਦਗੀ ਸੁੱਖ ਦੀ ਬਤੀਤ ਕਰਨੀ ਚਾਹੁੰਦੇ ਹਾਂ ਤੇ ਸਾਨੂੰ ਸਤਿਗੁਰਾਂ ਤੇ ਪੂਰਨ ਭਰੋਸਾ ਕਰਨਾ ਚਾਹੀਦਾ ਹੈ ਤੇ ਗੁਰਬਾਣੀ ਦੀ ਇੱਕ ਇੱਕ ਪੰਕਤੀ ਨੂੰ ਦਰਗਾਹੀ ਫਰਮਾਨ ਸਮਝ ਕੇ ਪ੍ਰਵਾਨ ਕਰਨਾ ਚਾਹੀਦਾ ਹੈ ਆਓ ਮਨ ਬਿਰਤੀਆਂ ਜੋੜੀਏ ਗੁਰੂ ਮਹਾਰਾਜ ਇਸ ਸ਼ਬਦ ਦੇ ਵਿੱਚ ਕਿੱਡੇ ਗਿਆਨ ਦੀ ਗੱਲ ਸਮਝਾ ਰਹੇ ਨੇ ਜੇ ਜ਼ਿੰਦਗੀ ਦਾ ਰਸ ਲੈਣਾ ਹੈ ਜੇ ਜ਼ਿੰਦਗੀ ਦਾ ਆਨੰਦ ਲੈਣਾ ਹੈ ਦੁੱਖਾਂ ਤੇ ਕਲੇਸ਼ਾਂ ਤੋਂ ਬਚਣਾ ਹੈ ਗੁਰੂ ਤੇ ਭਰੋਸਾ ਰੱਖ ਫਿਰ ਦੇਖ ਲੋਕ ਪਰਲੋਕ ਦੇ ਸੁੱਖ ਕਿਵੇਂ ਤੇਰੀ ਝੋਲੀ ਵਿੱਚ ਪੈਂਦੇ ਨੇ ਹਰ ਪਾਸੇ ਤੇਰੀ ਜਿੱਤ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨੌਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਅਤੇ ਕੰਧ ਦੀਵਾਰ ਕਿ ਜਿਹੜੀ ਮੂਰਤੀ ਦੀਵਾਰ ਦੇ ਉੱਤੇ ਚਿੱਤਰੀ ਗਈ ਹੈ ਤੇ ਉਸ ਮੂਰਤ ਨੇ ਕਿਤੇ ਦੀਵਾਰ ਨੂੰ ਛੱਡ ਦੇਣਾ। ਮਹਾਰਾਜ ਕਹਿੰਦੇ ਬਸ ਤੈਨੂੰ ਇੰਨੀ ਗੱਲ ਦੱਸਣੀ ਚਾਹੁੰਦੇ ਆ, ਇਹ ਮਨ ਇਸ ਤਰ੍ਹਾਂ ਮਾਇਆ ਦੇ ਵਿੱਚ ਰਚਿਆ ਹੋਇਆ ਜਿਵੇਂ ਦੀਵਾਰ ਦੇ ਉੱਤੇ ਮੂਰਤੀ ਚਿੱਤਰੀ ਜਾਂਦੀ ਹੈ, ਉਹ ਮੂਰਤ ਦੀਵਾਰ ਤੋਂ ਭਿੰਨ ਨਹੀਂ ਹੁੰਦੀ, ਵੱਖਰੀ ਨਹੀਂ ਹੁੰਦੀ। ਇਹ ਮਨ ਮਾਇਆ ਦੇ ਵਿੱਚ ਇਸ ਤਰ੍ਹਾਂ ਪ੍ਰਵਿਰਤ ਹੋਇਆ ਪਿਆ ਜਿਵੇਂ ਉਹ ਮੂਰਤੀ ਦੀਵਾਰ ਦੇ ਉੱਤੇ ਚਿੱਤਰੀ ਹੋਈ ਹੈ, ਇਹ ਇਸ ਤੋਂ ਵੱਖ ਨਹੀਂ ਹੋਏ। ਇਹ ਸਤਿਗੁਰਾਂ ਨੇ ਦੋ ਸ਼ਲੋਕਾਂ ਵਿੱਚ ਬਖਸ਼ਿਸ਼ ਕੀਤੀ। ਅਸੀਂ ਸ਼ੁਰੂਆਤ ਕਰਾਂਗੇ, ਕਰਨੋ ਹੁਤੋਸ਼ੂ ਨਾ ਕੀਓ ਪਰੇ ਉਹ ਲੋਭ ਕੈ ਫੰਦ। ਸ਼ੁਰੂਆਤ ਹੈ ਕਿ ਲੋਭ ਦੀ ਫਾਈ ਵਿੱਚ ਫਸੇ ਹੋਏ ਬੰਦੇ ਨੇ ਜੋ ਕੁਛ ਕਰਨਾ ਸੀ ਉਹ ਨਹੀਂ ਕੀਤਾ ਤੇ ਉਸ ਸਮੇਂ ਨੂੰ ਇਸ ਲਾਲਚ ਵਿੱਚ ਬਤੀਤ ਕਰ ਦਿੱਤਾ। ਆਪ ਸਾਰੇ ਜਾਣਦੇ ਹੋ ਸੀ ਸ਼ਬਦ ਲੋਭ ਵਰਤਣਿਆ ਦਾ ਅਰਥ ਲਾਲਚ। ਉਂਝ ਲਾਲਚ ਦੇ ਜਿਹੜੇ ਅਰਥ ਸੂਝਵਾਨ ਸੱਜਣਾ ਨੇ ਕੀਤੇ ਨੇ ਉਹ ਬੜੇ ਸੋਹਣੇ ਅਰਥ ਨੇ। ਕਈ ਵਾਰੀ ਬੰਦੇ ਦੇ ਮਨ ਚ ਆਉਂਦਾ ਜੇ ਇਹ ਬਿਰਤੀ ਨਹੀਂ ਹੋਵੇਗੀ ਤੇ ਇਨਸਾਨ ਸੰਸਾਰ ਵਿੱਚ ਕੰਮ ਕਿਵੇਂ ਕਰੇਗਾ। ਲਾਲਚ ਦੇ ਅਰਥ ਭਾਈ ਕਾਹਨ ਸਿੰਘ ਹੁਣ ਕਰਦੇ ਆ ਕਿ ਕਿਸੇ ਬਗਾਨੇ ਦੀ ਸ਼ੈ ਨੂੰ, ਕਿਸੇ ਬਗਾਨੇ ਦੀ ਵਸਤੂ ਨੂੰ, ਕਿਸੇ ਦੂਸਰੇ ਦੇ ਪਦਾਰਥ ਨੂੰ ਤੀਬਰ ਇੱਛਾ ਅੰਦਰ ਪੈਦਾ ਕਰਕੇ ਆਪਣੇ ਕਬਜ਼ੇ ਵਿੱਚ ਲੈ ਲੈਣਾ, ਨਾਜਾਇਜ਼ ਤਰੀਕੇ ਨਾਲ, ਧੱਕੇ ਨਾਲ, ਜ਼ੋਰ ਨਾਲ, ਧੋਖੇ ਨਾਲ, ਕਪਟ ਨਾਲ, ਛਲ ਨਾਲ, ਬੇਈਮਾਨੀ ਕਰਕੇ ਉਸ ਵਸਤੂ ਤੇ ਅੱਖ ਰੱਖ ਕੇ ਉਹਨੂੰ ਕਬਜ਼ੇ ਵਿੱਚ ਲੈ ਲੈਣਾ, ਇਸ ਬਿਰਤੀ ਨੂੰ ਮਨ ਵਿੱਚੋਂ ਉੱਠੀ ਹੋਈ ਨੂੰ ਲਾਲਚ ਕਿਹਾ ਜਾਂਦਾ ਹੈ। ਇਸ ਨੂੰ ਫਿਰ ਮੈਂ ਥੋੜੀ ਜਿਹੀ ਬੇਨਤੀ ਕਰਾਂ ਹੋਰ ਗੁਰੂ ਸਾਹਿਬ ਦੀ ਬਾਣੀ ਚ ਦੇਖਾਂਗੇ ਲਾਲਚ ਬਾਰੇ ਕੀ ਕਹਿੰਦੇ। ਜਦੋਂ ਅਸੀਂ ਗਿਣਤੀ ਕਰਨੇ ਆ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ, ਜਿਹੜਾ ਲੋਭ ਹੈ ਸੱਚ ਇਹ ਤੀਸਰੇ ਨੰਬਰ ਤੇ ਹੁੰਦਾ, ਕਾਮ ਕ੍ਰੋਧ ਇੱਕ ਪਾਸੇ ਤੇ ਵਿਚਕਾਰ ਤੀਜੇ ਨੰਬਰ ਤੇ ਲੋਭ, ਮੋਹ ਤੇ ਹੰਕਾਰ ਦੂਜੇ ਪਾਸੇ, ਬਿਲਕੁਲ ਦਰਮਿਆਨ ਇਹ ਖਲੋਤਾ। ਜਿਵੇਂ ਇਹ ਗਿਣਤੀ ਵਿੱਚ ਤਰਤੀਬ ਅਨੁਸਾਰ ਕਰਮ ਅਨੁਸਾਰ ਇਹ ਬਿਲਕੁਲ ਦੋ ਜੂਟਿਆਂ ਦੇ ਵਿਚਕਾਰ ਖਲੋਤਾ ਹੈ, ਤੇ ਸੱਚ ਇਹ ਇਹਦਾ ਦੋਨਾਂ ਪਾਸਿਆਂ ਤੇ ਅਸਰ ਵੀ ਪੂਰਾ ਪੈਂਦਾ ਹੈ। ਇਸ ਨੂੰ ਫਿਰ ਜੀ ਜਿਵੇਂ ਪਹਿਲਾਂ ਕਾਮ ਤੇ ਕ੍ਰੋਧ ਦੋ ਹੋ ਗਏ, ਅੱਗੇ ਆ ਗਿਆ ਲੋਭ, ਤੇ ਲੋਭ ਤੋਂ ਬਾਅਦ ਫਿਰ ਦੋ ਆ ਗਏ ਮੋਹ ਤੇ ਅਹੰਕਾਰ। ਇਹ ਦੋਨਾਂ ਪਾਸੇ ਆਪਣੀ ਪੂਰੀ ਪਕੜ ਬਣਾ ਕੇ ਰੱਖਦਾ। ਲਾਲਚੀ ਬਿਰਤੀ ਕਾਮ ਤੇ ਕ੍ਰੋਧ ਤੇ ਵੀ ਮੁਕੰਮਲ ਕਾਬਜ ਹੁੰਦੀ ਹੈ, ਤੇ ਲਾਲਚੀ ਬਿਰਤੀ ਯਾਦ ਰੱਖਿਓ ਮੋਹ ਤੇ ਅਹੰਕਾਰ ਵਿੱਚ ਵੀ ਪੂਰਨ ਤੌਰ ਤੇ ਪ੍ਰਵਿਰਤ ਹੁੰਦੀ। ਜਿਵੇਂ ਜਿੱਥੇ ਲਾਲਚ ਪੈਦਾ ਹੋਵੇਗਾ ਉੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ, ਮੋਹ ਨਹੀਂ ਹੋਵੇਗਾ। ਲਾਲਚ ਦਾ ਤੇ ਮੋਹ ਦਾ ਬੜਾ ਡੂੰਘਾ ਰਿਸ਼ਤਾ ਹੈ। ਜਿੱਥੇ ਲਾਲਚ ਹੋਵੇਗਾ ਉੱਥੇ ਮੋਹ ਹੋਵੇਗਾ, ਜਿੱਥੇ ਮੋਹ ਮਮਤਾ ਹੋਵੇਗੀ ਉੱਥੇ ਬੰਦੇ ਅੰਦਰ ਕਾਮ ਦੀ ਵਾਸ਼ਨਾ ਜ਼ਰੂਰ ਪੈਦਾ ਹੋਵੇਗੀ, ਉਹ ਲਾਲਚ ਪੈਦਾ ਕਰੇਗਾ ਤੇ ਫਿਰ ਉਸ ਦੇ ਨਾਲ ਨਾਲ ਇਸ ਬੰਦੇ ਦੇ ਅੰਦਰ ਈਗੋ ਹੰਕਾਰ ਵੀ ਮੁਕੰਮਲ ਤੌਰ ਤੇ ਚੱਲੇਗਾ। ਤੇ ਪਿਆਰੇ ਜਦੋਂ ਹੰਕਾਰ ਹੋਵੇਗਾ, ਮੋਹ ਹੋਵੇਗਾ, ਕਾਮੁਕ ਬਿਰਤੀ ਹੋਵੇਗੀ ਤੇ ਫਿਰ ਅੰਦਰੋਂ ਇਹਦੇ ਗੁੱਸੇ ਦੀ ਅੱਗ ਵੀ ਪੂਰਨ ਤੌਰ ਤੇ ਭਾਂਬੜ ਬਲ ਕੇ ਮੱਚੇਗੀ। ਮੈਂ ਇਸ ਕਰਕੇ ਬੇਨਤੀ ਕੀਤੀ, ਲੋਭ ਕਾਮ ਤੇ ਕ੍ਰੋਧ ਦੀ ਪੂਰਤੀ ਵਿੱਚ ਵੀ ਯੋਗਦਾਨ ਪਾਉਂਦਾ ਤੇ ਲੋਭ ਜਿਹੜਾ ਉਹ ਮੋਹ ਤੇ ਅਹੰਕਾਰ ਦੀ ਪੂਰਤੀ ਵਾਲੇ ਪਾਸੇ ਵੀ, ਇਸ ਪਾਸੇ ਵੀ ਰੱਖਦਾ, ਆਪਣਾ ਪੂਰਨ ਤੌਰ ਤੇ ਪਕੜ ਰੱਖਦਾ। ਇਸੇ ਕਰਕੇ ਮੇਰਾ ਖਿਆਲ ਜਦੋਂ ਤਰਤੀਬ ਦਿੱਤੀ ਸਿਆਣੇ ਲੋਕਾਂ ਨੇ ਇਸ ਬਿਰਤੀ ਨੂੰ ਦੋ ਇੱਕ ਪਾਸੇ ਰੱਖ ਦਿੱਤੇ, ਦੋ ਇੱਕ ਪਾਸੇ ਰੱਖ ਦਿੱਤੇ, ਇਹਨੂੰ ਵਿਚਕਾਰ ਪੈਦਾ ਖੜਿਆ ਕਰ ਦਿੱਤਾ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ। ਮੈਂ ਅਰਜ਼ ਕੀਤੀ ਉਹ ਬਿਰਤੀ ਜਿਹੜੀ ਦੂਸਰੀ ਵਸਤੂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਹੋਵੇ। ਇਸ ਵਿੱਚ ਇਕੱਲਾ ਪੈਸਾ ਨਹੀਂ ਜੀ, ਜੇ ਇਸ ਨੂੰ ਸਿਰਫ ਪੈਸੇ ਨਾਲ ਜੋੜ ਕੇ ਦੇਖਾਂਗੇ ਇਹਦੇ ਤੇ ਮੁਕੰਮਲ ਅਰਥ ਨਹੀਂ ਹੋਣਗੇ। ਅਸਲ ਚ ਕੀ ਹੈ ਕਿ ਅੰਦਰ ਦੇ ਉੱਠੀ ਹੋਈ ਉਹ ਬਿਰਤੀ ਹੁੰਦੀ, ਇਹ ਵੀ ਈਗੋ ਵਿੱਚ ਵੀ ਨਿਕਲਦੀ, ਜਿਹੜੀ ਦੂਜੇ ਦੀ ਕਿਸੇ ਚੰਗੀ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੀ, ਉਹ ਕਿਸੇ ਵੀ ਤਰੀਕੇ ਨਾਲ ਉਹਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ। ਜੇ ਤੁਸੀਂ ਦੁਨੀਆਂ ਦੇ ਇਤਿਹਾਸ ਦੇਖੋ, ਇਕੱਲਾ ਮੈਂ ਬੇਨਤੀ ਕੀਤੀ ਪੈਸਾ ਨਹੀਂ, ਇੱਕ ਆਦਮੀ ਦੇ ਘਰ ਪਦਾਰਥ ਬਹੁਤ ਜ਼ਿਆਦਾ ਨੇ, ਜ਼ਮੀਨ ਉਹਦੇ ਕੋਲ ਬਹੁਤ ਹੈ, ਤੇ ਲਾਲਚੀ ਬੰਦਾ ਕਹਿੰਦਾ ਕਿਸੇ ਤਰੀਕੇ ਨਾਲ ਜੇ ਕਿਤੇ ਜ਼ਮੀਨ ਦਾ ਮਾਲਕ ਮੈਂ ਹੋ ਜਾਂ ਭਾਰਤ ਵਿੱਚ ਤਾਂ ਇੱਥੋਂ ਤੱਕ ਦੇਖਿਆ ਕਿ ਜੇ ਕਿਸੇ ਦੇ ਘਰ ਵਿੱਚ ਉਹਦੀ ਇਸਤਰੀ ਦਾ ਸੁਹਾਪਣ ਕਹਿ, ਮੈਨੂੰ ਖਿਮਾ ਕਰਿਓ ਮੈਂ ਸ਼ਬਦ ਵਰਤਣ ਲੱਗਾ, ਉਸ ਨੂੰ ਪਰਮਾਤਮਾ ਨੇ ਸੁੰਦਰਤਾ ਦਿੱਤੀ ਹੈ, ਇੱਥੋਂ ਤੱਕ ਕਿ ਕਾਮਕ ਰਾਜੇ ਜਿਹੜੇ ਨੇ ਉਹ ਧੋਖੇ ਨਾਲ ਦਗਾ ਕਰਕੇ ਕਤਲ ਕਰਵਾ ਕੇ ਉਸ ਔਰਤ ਨੂੰ ਆਪਣੇ ਘਰ ਵਿੱਚ ਰੱਖਣਾ ਚਾਹੁੰਦੇ ਸੀ। ਐਸਾ ਹੋਇਆ ਹਿੰਦੁਸਤਾਨ ਦੀ ਤਵਾਰੀਖ 'ਚ ਅਨੇਕਾਂ ਥਾਵਾਂ ਤੇ ਹੋਇਆ ਕਿ ਉੱਥੇ ਉਹ ਲਾਲਚ ਹੈ ਕਾਮਕ ਬਿਰਤੀ ਦਾ, ਇਹਦਾ ਪੈਸਾ ਮੇਰੇ ਕੋਲ ਆ ਜਾਏ, ਇਹਦੀ ਇਸਤਰੀ ਮੇਰੇ ਕੋਲ ਹੋਵੇ, ਇਹਦੀ ਜਿੰਨੀ ਸੰਪਤੀ ਹੈ ਦਾ ਮਾਲਕ ਮੈਂ ਹੋਵਾਂ। ਪਿਆਰੋ ਇੱਥੇ ਨਹੀਂ, ਇੱਥੋਂ ਤੱਕ ਕਿ ਪਦਵੀ ਵਿੱਚ ਵੀ ਲਾਲਚ ਹੈ ਕਿ ਜਿਸ ਪਦਵੀ ਤੇ ਅੱਜ ਇਹ ਹੈ ਇਹਨੂੰ ਥੱਲੇ ਸੱਟ ਕੇ ਮੈਂ ਇਸ ਪਦਵੀ ਤੇ ਚਲਾ ਜਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਕਿਰਤ ਕਰਨੀ, ਤਰੱਕੀ ਕਰਨੀ ਬੜੀ ਚੰਗੀ ਗੱਲ ਹੈ। ਇਸੇ ਕਰਕੇ ਗੁਰੂ ਨੇ ਇੱਕ ਸ਼ਬਦ ਵਰਤਿਆ, ਧਰਮ ਦੀ ਕਿਰਤ ਕਰੋ। ਅਸੀਂ ਆਮ ਤੌਰ ਤੇ ਕਹਿੰਦੇ ਧਰਮ ਦੀ ਕਿਰਤ ਕਰਨ ਦਾ ਮਤਲਬ ਸੀ ਕਿਰਤ ਉਸ ਢੰਗ ਨਾਲ ਕਹੀ ਜੂ ਤੈਨੂੰ ਧਰਮ ਕਹਿ ਰਿਹਾ, ਧੱਕਾ ਨਾ ਕਰੀ, ਜ਼ੋਰ ਨਾ ਕਰੀ, ਜ਼ੁਲਮ ਨਾ ਕਰੀ, ਧੋਖਾ ਨਾ ਕਰੀ, ਬੇਈਮਾਨੀ ਨਾ ਕਰੀ। ਇੱਥੇ ਲਾਲਚ ਦਾ ਅਰਥ ਹੈ ਹਰ ਉਹ ਮਾੜੇ ਤੋਂ ਮਾੜਾ ਤਰੀਕਾ ਵਰਤਣਾ ਕਿ ਜੋ ਮਰਜ਼ੀ ਹੋ ਜਾਏ ਇਹ ਸਭ ਕੁਝ ਮੇਰੇ ਕੋਲ ਹੋਵੇ। ਆਓ ਥੋੜਾ ਜਿਹਾ ਬਾਣੀ ਚੂਣ ਇਸ ਬਿਰਤੀ ਦੇ ਅਸੀਂ ਵਿਆਖਿਆ ਕਰੀਏ। ਜਦੋਂ ਕਿਸੇ ਅੰਦਰ ਇਹ ਬਿਰਤੀ ਪੈਦਾ ਹੋ ਜਾਏ, ਉਹ ਯਾਦ ਰੱਖੋ ਉਹ ਖੂਨ ਦੇ ਰਿਸ਼ਤੇ ਨਹੀਂ ਵਹਿੰਦੀ ਹੁੰਦੀ। ਗੁਰੂ ਅਰਜੁਨ ਸਾਹਿਬ ਦਾ ਇੱਕ ਬਚਨ ਹੈ ਸ਼ਲੋਕ ਸੰਸਕ੍ਰਿਤੀ ਵਿੱਚ, ਮੈਂ ਇੱਥੋਂ ਸ਼ੁਰੂ ਕੀਤਾ, ਪਰਿਓ ਲੋਭ ਕੈ ਫੰਦ ਕਰਨੋ ਗੁੱਤੋ ਸੋ ਨਾ ਕੀ। ਉਹਦੇ ਅਰਥ ਨੇ ਮੈਂ ਸ਼ੁਰੂਆਤ ਕੀਤੀ ਪਰਿਓ ਲੋਭ ਕੈ ਫੰਦ। ਗੁਰੂ ਅਰਜੁਨ ਸਾਹਿਬ ਦਾ ਬਚਨ ਹੈ ਕਹੇ ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਾਲੋਲ ਤੇ ਤਾਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲ ਤੇ ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਧਵ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ, ਅਕਰਣੰ ਕਰੋਥ ਅਖਾਧਿਆ ਖਾਧਿਅੰਗ ਅਸਾਜਿਅੰਗ ਸਾਜ ਸਮਝਿਆ। ਮੈਂ ਸਿਰਫ ਇਹਦੇ ਥੋੜੇ ਜਿਹੇ ਅਰਥ ਕਰਦਿਆਂ ਕਿ ਇਹ ਬਿਰਤੀ ਜਦੋਂ ਪੈਦਾ ਹੁੰਦੀ ਫਿਰ ਉਹਦੇ ਸਾਹਮਣੇ ਰਿਸ਼ਤਾ ਕੋਈ ਅਹਿਮੀਅਤ ਨਹੀਂ ਰੱਖਦਾ, ਉਹਦੇ ਸਾਹਮਣੇ ਕੋਈ ਸਮਾਜ ਦੀ ਕਦਰ ਕੀਮਤ ਮਰਿਆਦਾ ਅਰਥ ਨਹੀਂ ਰੱਖਦੀ। ਹਜ਼ੂਰ ਨੇ ਇੱਥੇ ਸ਼ਬਦ ਵਰਤਿਆ ਹੇ ਲੋਭਾ, ਇਹਦਾ ਅਰਥ ਹੈ ਹੇ ਲਾਲਚ ਲੰਪਟ ਸੰਗ ਸਿਰ ਮੋਰ ਹੈ। ਜਿਹੜੇ ਬੰਦੇ ਇਸ ਪ੍ਰਿਥਵੀ ਤੇ ਇਸ ਧਰਤੀ ਤੇ ਆਪਣੇ ਆਪ ਨੂੰ ਸ਼੍ਰੋਮਣੀ ਕਹਾਉਂਦੇ ਨੇ, ਸਿਰੇ ਦੇ ਕਹਾਉਂਦੇ ਨੇ, ਪਰਮਾਤਮਾ ਤੂੰ ਕੈਸੀ ਖੇਡ ਰਚੀ, ਇਸ ਲਾਲਚ ਨੇ ਜਾਂ ਹੇ ਲਾਲਚ ਤੂੰ ਵੱਡੇ ਵੱਡੇ ਸ਼੍ਰੋਮਣੀ ਬੰਦੇ ਜਿਹੜੇ ਬੜੀਆਂ ਵੱਡੀਆਂ ਤਾਕਤਾਂ ਦੇ ਮਾਲਕ ਨੇ, ਵਾਹ ਉਹ ਲਾਲਚਾ ਤੂੰ ਵੱਡੇ ਵੱਡੇ ਸ਼੍ਰੋਮਣੀ ਬੰਦੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਆਪਣੀ ਗ੍ਰਿਫਤ ਵਿੱਚ ਆਪਣੇ ਜਾਲ ਵਿੱਚ ਵਸਾ ਲਿਆ। ਪਹਿਲੀ ਤੁਕ ਦੇ ਅਰਥ ਹੋ ਗਏ ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਾਲੋਲ ਤੇ, ਤੇਰੀਆਂ ਲਹਿਰਾਂ ਤੇਰੀਆਂ ਤਰੰਗਾਂ ਇੰਨੀਆਂ ਜ਼ਬਰਦਸਤ ਨੇ ਕਿ ਇਹ ਵੱਡੇ ਵੱਡੇ ਸ਼੍ਰੋਮਣੀ ਬੰਦੇ ਵੀ ਤੇਰੀਆਂ ਲਹਿਰਾਂ ਦੇ ਵਿੱਚ ਕਲੋਲਾਂ ਕਰਦੇ ਪਏ। ਅੱਗੇ ਫਿਰ ਸਤਿਗੁਰੂ ਦੱਸਣਗੇ ਇਹ ਕਿਵੇਂ ਰਿਸ਼ਤਿਆਂ ਨੂੰ ਤਾਰ ਤਾਰ ਕਰਦਾ ਹੈ। ਮਹਾਰਾਜ ਨੇ ਕਿਹਾ ਹੇ ਲੋਭਾ ਲੰਪਟ ਸੰਗ ਸਿਰ ਮਰੈ ਸਿਰ ਮੋਰੈ, ਅਨਕ ਲਹਿਰੀ ਕਾਲੋਲ ਤੇ ਤਾਵੰਤ ਜੀਆਂ ਬਹੁ ਪ੍ਰਕਾਰੰਗ। ਹੇ ਲਾਲਚ ਤੂੰ ਜੀਵਾਂ ਵਿੱਚ ਕਈ ਤਰੀਕਿਆਂ ਨਾਲ ਪ੍ਰਵੇਸ਼ ਕਰਦੇ, ਕਈ ਤਰੀਕਿਆਂ ਨਾਲ ਤੂੰ ਉਹਨਾਂ ਵਿੱਚ ਪਸਰੇ। ਮਹਾਰਾਜ ਕਹਿ ਰਹੇ ਨੇ ਤਾਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲ ਤੇ, ਕਈ ਭਾਂਤਾਂ ਨਾਲ ਤੂੰ ਉਹਨਾਂ ਨੂੰ ਡੁਲਾਈ ਜਾ ਰਿਹਾ ਹੈ। ਇਹਦਾ ਮਤਲਬ ਸ਼੍ਰੋਮਣੀ ਬੰਦਿਆਂ ਨੂੰ ਤੂੰ ਆਪਣੀ ਗ੍ਰਿਫਤ ਵਿੱਚ ਲਿਆ, ਤੇਰੀਆਂ ਲਹਿਰਾਂ ਦੇ ਵਿੱਚ ਕਲੋਲਾਂ ਕਰਦੇ ਪਏ ਆ, ਤੇ ਅਨੇਕਾਂ ਤਰੀਕਿਆਂ ਨਾਲ ਤੂੰ ਜੀਵਾਂ ਦੇ ਅੰਦਰ ਦੀ ਸੁਰਤ ਨੂੰ ਡੁਲਾ ਰਿਹਾ। ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਾਲੋਲ ਤੇ ਤਾਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲ ਤੇ ਨੱਚ ਮਿੱਤਰੰਗ। ਜਿਸ ਉੱਤੇ ਤੂੰ ਅਸਰ ਪਾ ਜਾ ਉੱਥੇ ਲੋਕ ਮਿੱਤਰ ਦੇ ਵੀ ਪਿਆਰੇ ਰਿਸ਼ਤੇ ਨੂੰ ਇੱਕ ਖਿੰਨ ਦੇ ਵਿੱਚ ਧੋਖਾ ਦੇ ਜਾਂਦੇ। ਮੇਰੀ ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ, ਕਿਉਂਕਿ ਫੰਦਾ ਪੈ ਗਿਆ ਨਾ ਲਾਲਚ ਦਾ, ਤੇ ਇਹ ਕੁਝ ਅੱਜ ਸਮਾਜ ਵਿੱਚ ਹੋ ਰਿਹਾ। ਗੁਰੂ ਅਰਜਨ ਸਾਹਿਬ ਕਹਿੰਦੇ ਵੱਡੇ ਵੱਡੇ ਸ਼੍ਰੋਮਣੀ ਬੰਦੇ ਸੱਟ ਲੈ, ਨੱਚ ਮਿੱਤਰੰਗ, ਜਿੱਥੇ ਤੂੰ ਪ੍ਰਵੇਸ਼ ਕਰ ਜਾ ਉੱਥੇ ਮਿੱਤਰਤਾ ਨਹੀਂ ਰਹਿੰਦੀ, ਉੱਥੇ ਸਵਾਰਥ ਰਹਿੰਦਾ। ਨੱਚ ਇਸ਼ਟੰਗ, ਇਸ਼ਟੰਗ ਦਾ ਅਰਥ ਆਪਣਾ ਇਸ਼ਟ, ਵੈਸੇ ਇਸ਼ਟ ਦਾ ਅਰਥ ਗੁਰੂ ਵੀ ਕਰਦੇ ਆ। ਮੈਂ ਇੱਕ ਬੇਨਤੀ ਕਰਾਂ, ਇਸ਼ਟ ਦਾ ਅਰਥ ਪਿਆਰਾ ਵੀ ਕਰਦੇ ਆ, ਇੱਠ ਇੱਠੜਾ ਇਸ਼ਟ ਇਹ ਸ਼ਬਦ ਬਾਣੀ ਚ ਹੁੰਦੇ ਆ, ਪਰ ਜਦੋਂ ਅੱਜ ਕੱਲ ਦੇ ਹਾਲਾਤ ਦੇਖਣੇ ਆ ਨਾ, ਤੇ ਮੈਨੂੰ ਇੰਜ ਭਾਸਦਾ ਇਸ਼ਟ ਦਾ ਅਰਥ ਜੇ ਰਾਬਰ ਮੁਰਸ਼ਦ ਵੀ ਕੀਤਾ ਜਾਏ ਤੇ ਕੋਈ ਅਤ ਕਥਨੀ ਨਹੀਂ, ਕਿਉਂਕਿ ਲਾਲਚ ਜਦੋਂ ਤੂੰ ਬੰਦੇ ਅੰਦਰ ਪ੍ਰਵੇਸ਼ ਕਰਨਾ, ਉਹ ਮਿੱਤਰ ਦੇ ਰਿਸ਼ਤੇ ਨੂੰ ਵੀ ਧੋਖਾ ਦਿੰਦਾ ਹੈ। ਇੱਥੋਂ ਤੱਕ ਜਿਹਨੂੰ ਇਸ਼ਟ ਮੰਨਦਾ ਹੈ, ਉਹ ਇਸ਼ਟ ਦੇ ਨਾਂ ਤੇ ਵੀ ਆਪਣੀ ਬਿਰਤੀ ਨੂੰ, ਆਪਣੇ ਲਾਲਚ ਵਾਲੀ ਇੱਛਾ ਦੀ ਪੂਰਤੀ ਕਰਨ ਵਾਸਤੇ ਤੁਰਿਆ ਹੈ। ਉਹਦੇ ਸਾਹਮਣੇ ਇਸ਼ਟ ਕੁਛ, ਉਹ ਇਸ਼ਟ ਨੂੰ ਵੀ ਦਾਅ ਤੇ ਲਾਣ ਨੂੰ ਤਿਆਰ ਰਹਿੰਦਾ ਹੈ। ਨੱਚ ਮਿੱਤਰੰ, ਨੱਚ ਇਸ਼ਟੰ, ਨੱਚ ਬਾਂਧਵ। ਉਹਦੇ ਸਾਹਮਣੇ ਰਿਸ਼ਤੇਦਾਰ ਕੀ ਨੇ, ਉਹ ਰਿਸ਼ਤੇਦਾਰਾਂ ਨੂੰ ਵੀ ਦਾਅ ਤੇ ਲਾ ਦਿੰਦਾ ਹੈ। ਨੱਚ ਮਿੱਤਰੰ, ਨੱਚ ਇਸ਼ਟੰ, ਨੱਚ ਬਾਂਧਵ। ਇੱਥੋਂ ਤੱਕ ਨੱਚ ਮਾਤ ਪਿਤਾ ਤਵ ਲੱਜਿਆ। ਇਹ ਲਾਲਚ, ਤੂੰ ਕੀ ਕੋ ਜੀ ਬਿਰਤੀ ਪੈਦਾ ਕਰ ਦੇਣਾ। ਜਿਸ ਮਾਂ ਨੇ 9 ਮਹੀਨੇ ਰੱਖ ਕੇ ਆਪਣੀ ਕੁੱਖ ਚ ਦੁੱਖ ਸਾਰ ਕੇ ਪਾਲਿਆ, ਜਿਸ ਬਾਪ ਨੇ ਦਿਨ ਰਾਤ ਮਿਹਨਤ ਕਰਕੇ ਪਾਲਿਆ, ਇਹ ਲਾਲਚ ਤੂੰ ਕਿੱਡਾ ਕਠੋਰ ਹੈ, ਕਿੰਨਾ ਪੱਥਰ ਬਣਾ ਦਿੰਦਾ ਬੰਦੇ ਨੂੰ। ਇੱਥੋਂ ਤੱਕ ਕਿ ਜਨਮ ਦੇਣ ਵਾਲੇ ਮਾਂ ਬਾਪ ਨੂੰ ਵੀ ਬੰਦਾ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਅਸੀਂ ਦੇਖਿਆ ਜੀ ਕੁਝ ਅੱਖਾਂ ਨਾਲ ਸਮਾਜ ਵਿੱਚ ਮਾਪਿਆਂ ਨੂੰ ਬੰਦੇ ਧੋਖਾ ਦੇ ਰਹੇ, ਜਿਉਂਦੇ ਮਾਪਿਆਂ ਨਾਲ ਦਗਾ ਕਮਾ ਰਹੇ। ਮਹਾਰਾਜ ਕਹਿੰਦੇ ਨੇ ਬਸ ਆਹੀ ਤਾਂ ਇੱਕ ਬਿਰਤੀ ਹੈ ਜਿਹਨੇ ਤੈਨੂੰ ਫਾਂਸੀ ਚ ਫਸਾ ਲਿਆ। ਹੇ ਲੋਭਾ ਲੰਪਟ ਸਿੰਘ ਸਿਰ ਮੋਰੇ ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ ਅਨਕ ਭਾਂਤ ਬਹੁ ਡੋਲ ਤੇ। ਨੱਚ ਮਿੱਤਰੰਗ, ਨੱਚ ਇਸ਼ਟੰਗ, ਨੱਚ ਬਾਧਵ, ਨੱਤ ਮਾਤ ਪਿਤਾ ਤਵ ਲੱਜੇ ਅਕਰਣੰ ਕਰੋਤ। ਵਾਹ ਵਾਹ, ਮਹਾਰਾਜ ਕਹਿੰਦੇ ਸਮਾਜ ਵਿੱਚ ਕਈ ਵਾਰੀ ਤੂੰ ਇਹੋ ਜਿਹਾ ਕੰਮ ਬੰਦੇ ਤੋਂ ਕਰਾ ਦਿੰਦੇ। ਅਕਰਣੰ ਕਰੋਤ, ਸੁਣਿਓ ਕਿ ਜੋ ਕਰਨ ਵਾਲੇ ਨਹੀਂ, ਜਿਹਦੇ ਨਾਲ ਰਿਸ਼ਤਿਆਂ ਦੇ ਦਾਗ ਲੱਗਦੇ ਨੇ। ਤੁਸੀਂ ਕਿੰਨੇ ਦੇਖਦੇ ਹੋ, ਕਿਤੇ ਮਾਂ ਬਾਪ ਨੂੰ ਕੋਈ ਮਾਰਦਾ ਪਿਆ, ਕਿਤੇ ਪਤੀ ਪਤਨੀ ਨੂੰ ਮਰਵਾ ਰਹੀ ਹੈ, ਕਿਤੇ ਪਤੀ ਪਤਨੀ ਨੂੰ ਮਰਵਾ ਰਿਹਾ ਹੈ, ਕਿਤੇ ਭਰਾ ਭਰਾ ਦਾ ਕਤਲ ਕਰ ਰਿਹਾ, ਕਿਤੇ ਭੈਣਾਂ ਭਰਾਵਾਂ ਉੱਤੇ ਮੁਕਦਮੇ ਕਰ ਰਹੀਆਂ ਨੇ। ਮੈਂ ਸੱਚ ਕਹਾਂ, ਗੁਰੂ ਅਰਜੁਨ ਦੇਵ ਕਹਿੰਦੇ ਨੇ, ਲਾਲਚ ਤੂੰ ਕਿਸੋ ਜੀ ਲਹਿਰ ਲੈ ਕੇ ਆਇਆ, ਬੰਦੇ ਤੋਂ ਉਹ ਕੁਝ ਕਰਾ ਦੇਣਾ ਜਿਹੜਾ ਮਾਨਵਤਾ ਨੂੰ ਸ਼ਰਮਸਾਰ ਕਰ ਜਾਂਦਾ ਹੈ। ਅਕਰਣੰ ਕਰੋਤ, ਅਖਾਦਿਆ ਖਾਦਿਨ, ਤੇ ਲਾਲਚ ਵਿੱਚ ਬੰਦਾ ਉਹ ਕੁਝ ਖਾ ਜਾਂਦਾ ਜਿਹੜਾ ਖਾਣਾ ਨਹੀਂ ਚਾਹੀਦਾ। ਅਸਾਜਿੰਗ ਸਾਂਝ ਸਮਝਿਆ, ਤੇ ਸਮਾਜ ਦੇ ਵਿੱਚ ਉਹੋ ਜਿਹੀ ਬਨਾਵਟ ਬਣਾ ਦਿੰਦਾ, ਉਹੋ ਜਿਹਾ ਸਾਜ ਦਿੰਦਾ ਜਿਹੜਾ ਨਹੀਂ ਸਾਜਣਾ ਚਾਹੀਦਾ। ਮੇਰੇ ਕਹਿਣ ਤੋਂ ਮੁਰਾਦ ਗੁਰੂ ਅਰਜੁਨ ਦੇਵ ਜੀ ਨੇ ਲਾਲਚ ਦੀ ਉਸ ਬਿਰਤੀ ਦੀ ਬਾਣੀ ਚ ਵਿਆਖਿਆ ਕਰਦਿਆਂ ਕਿਹਾ, ਤੂੰ ਹਰ ਰਿਸ਼ਤਾ ਤੋੜਨਾ, ਅਗਲੀ ਬੇਨਤੀ, ਫਿਰ ਜਿਹਨੂੰ ਤੂੰ ਕਾਬੂ ਕਰ ਲੈਂਦਾ ਉਹਨੂੰ ਤੂੰ ਛੇਤੀ ਕਿਤਿਆਂ ਛੱਡਦਾ ਨਹੀਂ। ਉਹ ਇਸ ਤਰ੍ਹਾਂ ਫਸ ਜਾਂਦਾ ਹੈ ਕਿ ਚੰਚਲ ਤੋਂ ਚੰਚਲ ਬੰਦਾ ਵੀ ਤੇਰੀ ਗ੍ਰਿਫਤ ਵਿੱਚ ਆਉਂਦਾ ਹੈ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਉਂਦਾ ਕਿ ਜਦੋਂ ਇਹ ਪ੍ਰਭਾਵ ਪਾਉਂਦਾ ਹੈ, ਇੱਕ ਜਾਨਵਰ ਦਾ ਚਲੋ ਜ਼ਿਕਰ ਮਹਾਰਾਜ ਜੀ ਨੇ ਕੀਤਾ, ਆਪ ਨੂੰ ਸਭ ਨੂੰ ਪਤਾ ਕਲੰਦਰ ਜਿਹੜੇ ਬਾਂਦਰ ਪਕੜ ਕੇ ਲਿਆਉਂਦੇ ਆ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਪਕੜਨ ਦਾ ਤਰੀਕਾ ਜਿਹੜਾ ਪੁਰਾਤਨ ਸੀ ਉਹ ਦੱਸਿਆ। ਉਹ ਕਹਿੰਦੇ ਨੇ ਕਿ ਜਿਹਨੇ ਬਾਂਦਰ ਪਕੜਨਾ ਸੀ, ਉਹ ਮਿੱਟੀ ਦਾ ਬਰਤਨ ਲੈ ਕੇ ਜਾਂਦਾ ਸੀ ਜੰਗਲ ਚ, ਤੇ ਉਸ ਬਰਤਨ ਦਾ ਜਿਹੜਾ ਉੱਪਰ ਵਾਲਾ ਗਲਾ ਸੀ, ਮੂੰਹ ਸੀ, ਉਹ ਭੀੜਾ ਹੁੰਦਾ ਸੀ, ਸੌੜਾ ਹੁੰਦਾ ਸੀ। ਉਸ ਬਰਤਨ ਦੇ ਵਿੱਚ ਉਹਨੇ ਭੁੱਜੇ ਕੋਈ ਛੋਲੇ ਚਣੇ ਪਾ ਦੇਣੇ ਤੇ ਆਹ ਪਰਾਂ ਝਾੜ ਦੇ ਉਹ ਲੁਕ ਜਾਣਾ। ਇੰਨੀ ਦੇਰ ਨੂੰ ਬਾਂਦਰ ਨੇ ਆਉਣਾ, ਉਹਨੇ ਦੇਖਣਾ ਵੀ ਇਸ ਭਾਂਡੇ ਚ ਚਣੇ ਪਏ ਨੇ, ਛੋਲੇ ਪਏ ਨੇ, ਬਰਤਨ ਦਾ ਮੂੰਹ ਸੌੜਾ ਹੈ, ਭੀੜਾ ਹੈ, ਤੇ ਜ਼ਮੀਨ ਵਿੱਚ ਮਿੱਟੀ ਚ ਦੱਬਿਆ। ਜਦੋਂ ਬਾਂਦਰ ਉਹਨੂੰ ਦਾਣਿਆਂ ਨੂੰ ਪ੍ਰਾਪਤ ਕਰਨ ਲਈ, ਖਾਲੀ ਮੁੱਠ ਸੀ ਉਹਦੀ, ਖਾਲੀ ਹੱਥ ਤਾਂ ਉਸ ਬਰਤਨ ਦੇ ਗਲੇ ਵਿੱਚੋਂ ਥੱਲੇ ਚਲਾ ਗਿਆ, ਤੇ ਜਦੋਂ ਉਹਨੇ ਮੁੱਠ ਛੋਲਿਆਂ ਦੀ ਭਰ ਲਈ, ਤੇ ਸੱਚ ਇਵੇਂ ਉਹ ਮੁੱਠ ਭਾਰੀ ਹੋਣ ਕਰਕੇ ਹੁਣ ਉਹ ਚਣਿਆਂ ਨੂੰ ਬਾਹਰ ਲਿਆਉਣਾ ਚਾਹੁੰਦਾ, ਮੁੱਠੀ ਚਣਿਆਂ ਨਾਲ ਭਾਰੀ ਗਏ, ਬਾਹਰ ਨਿਕਲ ਨਹੀਂ ਸਕਦੀ ਕਿਉਂਕਿ ਬਰਤਨ ਦਾ ਮੂੰਹ ਬਿਲਕੁਲ ਸੌੜਾ ਹੈ, ਜੇ ਬਾਹਰ ਕੱਢਦਾ ਨਿਕਲ ਨਹੀਂ ਰਹੀ, ਤੇ ਉੱਥੇ ਜੇ ਛੱਡਦਾ ਤੇ ਚਣਿਆਂ ਦਾ ਲਾਲਚ ਇਹਨੂੰ। ਉੱਥੇ ਮਹਾਰਾਜ ਕਹਿੰਦੇ ਨੇ, ਇੱਕ ਮੁੱਠੀ ਚਣਿਆਂ ਦੀ ਖਾਤਰ ਜਿਹੜਾ ਆਪਣੇ ਆਪ ਨੂੰ ਇੰਨਾ ਚਲਾਕ, ਚੰਚਲ, ਚਾਤੁਰ ਜਾ ਸਮਝਦਾ ਬਾਂਦਰ, ਇੱਕ ਚਣਿਆਂ ਦੀ ਮੁੱਠੀ ਦੇ ਲਾਲਚ ਨੇ ਇਹੋ ਜਿਹਾ ਇਹਨੂੰ ਪਛਾ ਦਿੱਤਾ ਕਿ ਸਾਰੀ ਜ਼ਿੰਦਗੀ ਲੋਕਾਂ ਦੇ ਘਰਾਂ ਅੱਗੇ ਨੱਚਦਾ ਹੈ, ਕਲੰਦਰ ਦੇ ਇਸ਼ਾਰਿਆਂ ਤੇ, ਡਮਰੂ ਦੇ ਇਸ਼ਾਰਿਆਂ ਤੇ ਡਾਂਸ ਕਰ ਰਿਹਾ ਹੈ। ਜਿਹਨੂੰ ਪੁੱਛੋ ਵੀ ਤੂੰ ਕਿਉਂ ਫਸ ਗਿਆ, ਤੇ ਉੱਤਰ ਮਿਲੇਗਾ, ਸਿਰਫ ਚਣਿਆਂ ਦੀ ਇੱਕ ਮੁੱਠੀ ਦੇ ਲਾਲਚ ਨੇ ਮੈਨੂੰ ਮਾਰ ਦਿੱਤਾ। ਸਤਿਗੁਰਾਂ ਨੇ ਬਾਣੀ ਵਿੱਚ ਇਸ ਉਦਾਹਰਨ ਨੂੰ ਲਾਲਚ ਦੀ ਬਿਰਤੀ ਦੀ ਵਿਆਖਿਆ ਲਈ ਲਿਆ। ਹਜ਼ੂਰ ਦਾ ਬਚਨ ਹੈ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਕਬੀਰ ਸਾਹਿਬ ਜੀ ਉਹ ਝੱਲਿਆ ਮਣਾ ਇਹ ਮਰਕਟ ਮੁਸ਼ਤੀ ਅਨਾਜ ਕੀ ਬਾਂਦਰ ਇੱਕ ਮੁੱਠੀ ਚਣਿਆ ਦੀ ਖਾਤਰ ਮਰਕਟ ਮੁਸ਼ਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਖਾਤ ਪਸਾਰ ਛੋਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ ਨਾਚੀ ਘਰ ਘਰ ਬਾਰ ਉਸ ਮੁੱਠੀ ਚਣਿਆ ਦੀ ਖਾਤਰ ਸਾਰੀ ਜ਼ਿੰਦਗੀ ਤੋਂ ਲੋਕਾਂ ਦੇ ਘਰਾਂ ਅੱਗੇ ਨੱਚਦਾ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stanford

ਆਪਣੇ ਨੇ, ਇਹ ਕਈ ਵਾਰ ਸਾਡੇ ਮਾਂ ਪਿਓ ਬਣੇ ਨੇ ਕਈ ਜਨਮ ਦੇ। ਤਾਂ ਮਹਾਰਾਜ ਜੀ ਸਮਝਾਉਂਦੇ ਜਦੋਂ ਇਹ ਸਮਝ ਆ ਜਾਏ ਤਾਂ ਭਾਈ ਫਿਰ ਆਤਮ ਰਸ ਸ਼ੁਰੂ ਹੁੰਦਾ, ਫਿਰ ਸਰੀਰ ਤੇ ਧਨ ਦਾ ਰਸ ਲੋੜ ਮੁੱਕ ਜਾਂਦਾ। ਇਹ ਰਸ ਛੱਡੇ ਉਹ ਰਸ ਪੀਆ ਉਹ ਰਸ, ਜਦੋਂ ਉਹ ਰਸ ਪੀਤਾ ਉਹ ਰਸ ਦਾ ਭਾਵ ਹੈ ਉੱਚਾ ਉਹ ਆਤਮ ਰਸ ਨਾਮ ਦਾ ਰਸ। ਫਿਰ ਮਹਾਰਾਜ ਜੀ ਨੇ ਬਚਨ ਕਿਹਾ ਭਾਈ ਫਿਰ ਇਹ ਰਸ ਪਾਉਂਦਾ ਨਹੀਂ ਹੈ, ਚੰਗਾ ਨਹੀਂ ਲੱਗਦਾ। ਫਿਰ ਉਹ ਸੰਸਾਰ ਵਿੱਚ ਜਿਸ ਤਰ੍ਹਾਂ ਰਹਿੰਦਾ ਜਿਵੇਂ ਕੋਈ ਕਿਸੇ ਦੇ ਘਰ ਵਿੱਚ ਪ੍ਰਾਹੁਣਾ ਆਇਆ ਹੋਵੇ ਤਾਂ ਉਹ ਗੈਸਟ ਬਣ ਕੇ ਆਉਂਦਾ, ਰਿਸ਼ਤੇਦਾਰ ਬਣ ਕੇ ਆਉਂਦਾ, ਉਹਨੂੰ ਉਹਦਾ ਘਰ ਚੰਗਾ ਵੀ ਲੱਗਦਾ, ਡਰਾਇੰਗ ਰੂਮ ਵਧੀਆ, ਜਿਹਦੇ ਵਿੱਚ ਚਾਹ ਪਾਣੀ ਪਿਲਾਇਆ ਉਹ ਸੈੱਟ ਕੱਪ ਸਭ ਕੁਝ ਵਧੀਆ, ਬੈਠਣ ਦੀ ਜਗ੍ਹਾ ਠੀਕ ਹੈ, ਪਰ ਉਹ ਇੰਨਾ ਯਾਦ ਰੱਖਦਾ ਮੇਰਾ ਦੀ ਹੈ, ਮੈਂ ਤੇ ਗੈਸਟ ਬਣ ਕੇ ਆਇਆ, ਮੈਂ ਤੈਨੂੰ ਦਾ ਰਿਸ਼ਤੇਦਾਰ ਹੈ, ਘੰਟਾ ਦੋ ਘੰਟੇ ਛੇ ਘੰਟੇ ਰਾਤ ਦੋ ਦਿਨ ਰਹਿ ਲੈਂਦਾ। ਪਾਤਸ਼ਾਹ ਕਹਿੰਦੇ ਜਦੋਂ ਸੰਸਾਰ ਵਿੱਚੋਂ ਇਸ ਤਰ੍ਹਾਂ ਰਹਿਣ ਲੱਗ ਜਾਏ ਫਿਰ ਉਹ ਰਸ ਪੀਣ ਤੋਂ ਬਾਅਦ ਜਦੋਂ ਸਰੀਰ ਧਾਰੀ ਬੰਦਾ ਗੁਰੂ ਦੇ ਸ਼ਬਦ ਦੇ ਰਸਤੇ ਇੱਦਾਂ ਰਹਿੰਦਾ ਹੈ ਸੰਸਾਰ ਪਦਾਰਥ ਪੁੱਤਰ ਧੀ ਘਰ, ਪਰ ਉਹ ਕਹਿੰਦਾ ਮੇਰਾ ਨਹੀਂ ਰਹਿਣਾ ਇਹਦੇ ਵਿੱਚ ਹੈ, ਉਹ ਫਿਰ ਇਸ ਤਰੀਕੇ ਨਾਲ ਰਹਿਣ ਲੱਗ ਪੈਂਦਾ, ਉਹ ਇਸ ਅਸਲੀਅਤ ਨੂੰ ਹਕੀਕਤ ਨੂੰ ਰਿਐਲਿਟੀ ਨੂੰ ਜਾਣ ਲੈਂਦਾ ਕਿ ਧਨ ਜੋਬਨ ਅਰ ਫੁੱਲੜਾ ਨੱਠੇੜੇ ਦਿਨ ਚਾਰ ਪਵਣ ਕੇਰੇ ਪਤਝੜੀ ਢਲ ਢੁੱਲ ਜੰਮੂ। ਉਹ ਯਾਦ ਰੱਖਦਾ ਕਿ ਰੰਗ ਮਾਣ ਲੈ ਪਿਆਰਿਆ ਜਿਉਂ ਜੋਬਨ ਨੂੰ ਹੁੱਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ, ਸਰੀਰ ਦਾ ਚੋਲਾ ਪੁਰਾਣਾ ਹੋ ਰਿਹਾ, ਦਿਨ ਮੁੱਕ ਰਹੇ ਨੇ, ਭਾਈ ਆਤਮ ਰਸ ਨੂੰ ਮਾਣ। ਫਿਰ ਉਹਦੀ ਆਤਮਾ ਉਸ ਰਸ ਨੂੰ ਮੰਨਣ ਲੱਗ ਪੈਂਦੀ, ਉਹ ਰਸ ਕਾਲ ਪੁਰਖ ਵਾਹਿਗੁਰੂ ਦਾ ਨਾਮ, ਪਰ ਸਤਸੰਗ ਤੋਂ ਗੁਰੂ ਤੋਂ ਬਗੈਰ ਨਹੀਂ ਹੁਣ ਮਿਲਦਾ, ਉਹਦੇ ਵਾਸਤੇ ਫਿਰ ਗੁਰੂ ਕੋਲ ਜਾਣਾ ਪੈਂਦਾ, ਉਹਦੇ ਵਾਸਤੇ ਗੁਰੂ ਧਾਰਨ ਕਰਨਾ ਪੈਂਦਾ। ਉਹਨੂੰ ਮਹਾਰਾਜ ਨੇ ਕਿਹਾ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝਣਾ, ਗੁਰੂ ਤੋਂ ਬਗੈਰ ਤੁਹਾਨੂੰ ਕਹਾਣੀ ਸਮਝ ਹੀ ਨਹੀਂ ਆ ਸਕਦੀ। ਕੋਈ ਕਿੰਨਾ ਵੀ ਕਿਤਾਬਾਂ ਪੜ੍ਹ ਲੈ, ਗ੍ਰੰਥ ਪੜ੍ਹ ਲੈ, ਉਹਨੂੰ ਯਾਦ ਵੀ ਹੋਵੇ ਬਹੁਤ ਕੁਝ, ਗੁਰੂ ਤੋਂ ਬਗੈਰ ਇਹ ਕਹਾਣੀ ਸਮਝ ਨਹੀਂ ਆਈ। ਗੁਰੂ ਤੋਂ ਬਗੈਰ ਉਹ ਸੋਝੀ ਜਿਹਨੂੰ ਮਹਾਰਾਜ ਕਹੇ ਦਿਸੈ ਬੁਝਾਏ ਨਾਨਕਾ, ਉਹ ਅਕਲ ਗੁਰੂ ਤੋਂ ਬਗੈਰ ਨਹੀਂ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਤੋਂ ਪੁੱਛੀਏ ਮਹਾਰਾਜ ਗੁਰੂ ਕੋਲ ਅੱਗੇ ਕੀ ਮਿਲਦਾ, ਸਤਿਗੁਰੂ ਬਚਨ ਕਹਿ ਭਾਈ ਪਹਿਲਾਂ ਗੁਰੂ ਕੋਲੋਂ ਤੈਨੂੰ ਮੰਗਣਾ ਪੈਣਾ, ਤੂੰ ਹੱਥ ਜੋੜ ਕੇ ਰੋਜ਼ ਗੁਰੂ ਨੂੰ ਕਹਿਣਾ ਗੁਰਾ ਇੱਕ ਦੇ ਬੁਝਾਈ, ਪੜੋ ਗੁਰਾ ਇੱਕ ਦੇ ਬੁਝਾਈ, ਬੁਝਾਈ ਦਾ ਅਰਥ ਅਕਲ। ਹੁਣ ਬੰਦਾ ਕੋਈ ਮੈਨੂੰ ਤਾਂ ਬਹੁਤ ਅਕਲ ਹੈ, ਮੈਂ ਤਾਂ ਬਹੁਤ ਪੜ੍ਹਿਆ ਲਿਖਿਆ, ਮੈਨੂੰ ਤਾਂ ਬਹੁਤ ਗਿਆਨ ਹੈ, ਤਾਂ ਸਤਿਗੁਰੂ ਕਹਿ ਭਾਈ ਉਹ ਗਿਆਨ ਤੈਨੂੰ ਪਾਸੇ ਛੱਡਣਾ ਪੈਣਾ। ਗੁਰੂ ਤੇ ਟੀਚਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤੁਸੀਂ ਸਕੂਲਾਂ ਵਿੱਚ ਪੜ੍ਹੇ ਹੋ, ਟੀਚਰ ਉਹ ਸਟੂਡੈਂਟ ਨੂੰ ਮੋਹਰੇ ਬਿਠਾਉਂਦਾ ਜਿਹੜਾ ਮੋਨੀਟਰ ਬਣਨ ਦੇ ਯੋਗ, ਜਿਹੜਾ ਉਹਦੇ ਸਾਰੇ ਸਵਾਲਾਂ ਦੇ ਜਵਾਬ ਦੇ, ਜਿਹੜਾ ਸਭ ਤੋਂ ਪਹਿਲਾਂ ਹੱਥ ਖੜਾ ਕਰਕੇ ਕਵੇ ਇਹ ਕੁਐਸਚਨ ਮੈਨੂੰ ਆਉਂਦਾ, ਟੀਚਰ ਉਹਨੂੰ ਮੋਹਰੇ ਬਿਠਾਉਣ ਲੱਗ ਪੈਂਦਾ, ਮੋਨੀਟਰ ਬਣਾਉਂਦਾ, ਕਿਉਂ ਭਾਈ ਇਹਨੂੰ ਸਾਰਾ ਕੁਝ ਆਉਂਦਾ। ਇਸ ਲਈ ਤੁਸੀਂ ਕਲਾਸਾਂ ਵਿੱਚ ਵੇਖੋਗੇ, ਸਕੂਲ ਚੋਂ ਆਪਾਂ ਸਾਰੇ ਪੜ੍ਹ ਕੇ ਆਏ ਹਾਂ ਤਾਂ ਮੋਹਰੇ ਡੈਸਕ ਤੇ ਉਹ ਬਹਿੰਦੇ ਨੇ ਜਿਹਨਾਂ ਨੂੰ ਸਭ ਤੋਂ ਪਹਿਲਾਂ ਕੁਐਸਚਨ ਆਉਂਦਾ, ਜਿਹਨਾਂ ਨੂੰ ਸਭ ਕੁਝ ਆਉਂਦਾ ਹੁੰਦਾ ਉਹ ਮੋਹਰੇ ਬਹਿੰਦਾ। ਸਤਿਗੁਰੂ ਬਚਨ ਕਹਿ ਭਾਈ ਗੁਰੂ ਦੀ ਕਹਾਣੀ ਹੋਰ ਹੈ, ਗੁਰੂ ਦਾ ਗਿਆਨ ਹੋਰ ਹੈ, ਇੱਥੇ ਗੁਰੂ ਉਹਨਾਂ ਨੂੰ ਮੋਹਰੇ ਬਿਠਾਉਂਦਾ ਜਿਹੜਾ ਸਭ ਕੁਝ ਸਮਝਣ ਤੋਂ ਬਾਅਦ ਕਵੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਪਾਠ ਵੀ ਕਰੇ, ਸੇਵਾ ਵੀ ਕਰੇ, ਸਿਮਰਨ ਵੀ ਕਰੇ, ਉਹਦਾ ਕਰੈਕਟਰ ਆਚਰਣ ਉੱਚਾ ਵੀ ਹੋਵੇ, ਸਭ ਕੁਝ ਹੁੰਦੇ ਆ, ਪਰ ਉਹ ਗੁਰੂ ਨੂੰ ਇਹ ਗੱਲ ਕਵੇ ਕਿ ਨਾ ਹੋ ਜਦੀ ਸਤੀ ਨਹੀਂ ਪੜਿਆ, ਪੜੋ ਨਾ ਹੋ ਜਦੀ ਸਤੀ ਨਹੀਂ। ਮਹਾਰਾਜ ਅਸੀਂ ਜਦੀ ਸਤੀ ਨਹੀਂ ਹੈ ਤਾਂ ਹੋ ਸਕਦੇ ਜੇ ਤੁਸੀਂ ਰੱਖੋ, ਜੇ ਤੁਹਾਡੀ ਕਿਰਪਾ ਨਜ਼ਰ ਨਾ ਹੋਵੇ ਤਾਂ ਕਦੇ ਵੀ ਬੰਦਾ ਆਪਣੇ ਜੀਵਨ ਤੋਂ ਡੋਲ ਸਕਦਾ, ਬੰਦਾ ਲੋਭੀ ਹੋ ਸਕਦਾ, ਕ੍ਰੋਧੀ ਹੋ ਸਕਦਾ, ਵਿਕਾਰੀ ਹੋ ਸਕਦਾ। ਇਸ ਲਈ ਫਿਰ ਗੁਰੂ ਇਹ ਸਿਖਾਉਂਦਾ ਭਾਈ ਤੂੰ ਜੀਵਨ ਉੱਚਾ ਰੱਖਣਾ, ਪਰ ਤੂੰ 24 ਘੰਟੇ 24 ਅਵਰ ਆਪਣੇ ਮਨ ਵਿੱਚ ਅਹੰਕਾਰ ਨਹੀਂ ਆਉਣ ਦੇਣਾ। ਇਹ ਕਹਿਣਾ ਗੁਰੂ ਨੂੰ ਕਿ ਨਾ

एक दे बुझाई महाराज हाँ कल दे सबना दिया का एक दाता सो मैं विसरे न जाई। जदों सिख गुरु कोलों एक क्वेश्चन फिर उसकी अगली क्लास क्योंकि गुरु कोलों हुण अकल मंगण लग पिया गुरु कोलों मत मंगण लग पिया उन्हें अपनी मत त्याग दिती कि मैनू नहीं कुछ। इथों फिर साध संगत जिवें क्लासा वड्डियां हुंदियां तिवें पढ़ाई भी औखी हुंदी। कुछ क्लासा तक कुछ क्लासेस ऐसियां ने जिथों तक तुहाडी स्टडी अकैडमिक एजुकेशन सौखी उस तों अगे जाओगे पढ़ाई बरीक होण लग पेगी। जिन्नी पढ़ाई औखी होएगी उन्ना ही उहदा मुल पएगा बाद विच। 10-12 क्लासा 10+2 तक सब पढ़ लैंदे ने उथों फिर साध संगत रस्ते वक्रे वक्रे शुरू हुंदे। कई उहदे विचों मेडिकल चुन लैंदे ने कोई नॉन मेडिकल कोई फिर अगे BSc नर्सिंग में चला जाता कोई आम नर्सिंग भी करता ANM भी करता कोई GNM उतों अगे कोई BSc नर्सिंग भी करता। सो जिवें जिवें कोई पढ़ाई टफ हुंदी तिवें तिवें उहदा मुल वधदा जांदा है। कोई IPS कोई PS BCS भी हो सकता जदों उहदी कोई स्टडी करता है उदों उहदा मुल उन्ना पैंदा है। इदां फिर साहिब ने कहा भाई जदों कोई गुरु दा सिख गुरु दे मार्ग ते अगे तुरदा है कुछ लोकां दी इत्थों तक दी लोड़ रहि जांदी है पाठ किया गुरु वाले बन गए लोड़ा मूहरे रख दती पुत्र धियां दे दो कारोबार चल पे पैसा मिल जाए बस फिनिश इथों तक ही ठीक है इन्ना कुछ मिल गया ठीक है उहदे विच ही भर रह जांदे। उस तों अगे फिर एक अलग पढ़ाई शुरू जिहनूं महाराज बाणी अंदर कहिंदे भाई औखा मार्ग है ओ किन हो गुरमुख जाना धन श्री गुरु तेग बहादुर महाराज जी बचन कहिंदे ओ औखा मार्ग की है उहदे वास्ते भाई आ चीजां छड्डणियां पैणियां उस्तत निंदा दूत अगै। इथों तक सीमित नहीं हो रही कि जी बस मेरी उस्तत होण लग पई ठीक है हुण पैसा धन दौलत बन गया उदां मिल गया नौकरी मिल गई हुण की चाहिए। सतगुरु कह भाई वो फिर अगे वध है अगली क्लास की है जो नर दुख में दुख नहीं मन है। श्री गुरु तेग बहादुर महाराज बचन कहिंदे भाई अगली क्लास है ਉਹ ਦੁੱਖ ਵਿੱਚ ਦੁੱਖ ਮੰਨਣ ਨੂੰ ਹਟ ਜਾਂਦਾ ਸੀ। ਜੇ ਉਹਦੀ ਕੋਈ ਅਰਦਾਸ ਪੂਰੀ ਹੋ ਜਾਏ ਤਾਂ ਵੀ ਠੀਕ ਹੈ ਜੇ ਕੋਈ ਨਾ ਹੋਵੇ ਤਾਂ ਵੀ ਠੀਕ ਹੈ। ਉਹ ਬਹੁਤੇ ਰੋਸ ਵਿੱਚ ਗਿਲੇ ਸ਼ਿਕਵਿਆਂ ਵਿੱਚ ਆਪਣੀ ਉਮਰ ਨਹੀਂ ਗੁਜ਼ਰ ਉਹ ਕਿਸੇ ਚੀਜ਼ ਦੇ ਘਾਟਾ ਪੈਣ ਤੇ ਰੋਗੀ ਨਹੀਂ ਹੁੰਦਾ ਬਿਮਾਰੀ ਨਹੀਂ ਲਾਉਂਦਾ ਆਪਣੇ ਆਪ। ਤਾਂ ਸਤਿਗੁਰੂ ਬਚਨ ਕਹਿੰਦੇ ਭਾਈ ਅਗਲੀ ਕਲਾਸ ਫਿਰ ਇਹ ਹੈ ਹੁਣ ਇਹ ਪੜ੍ਹਾਈ ਔਖੀ ਹੈ ਇਹ ਡਿਗਰੀਆਂ ਨੇ ਇੱਥੇ ਜਾ ਕੇ ਫਿਰ ਮੁੱਲ ਪੈਂਦਾ ਪੜ੍ਹਾਈ। ਜਿਹੜੀ ਸਟੇਜ ਵਿੱਚ ਅਸੀਂ ਆਮ ਲੋਕ ਲੋੜਾਂ ਤੱਕ ਗੁਰਦੁਆਰੇ ਤੱਕ ਰਹਿੰਦੇ ਨੇ ਮੰਦਰ ਮਸਜਿਦ ਗੁਰਦੁਆਰੇ ਲੋਕ ਲੋੜ ਤੱਕ ਜਾਂਦੇ ਨੇ ਪਾਠ ਕਰ ਲਿਆ ਪੁੰਨ ਦਾਨ ਕੋਈ ਕਰ ਲਿਆ ਕਿਤੇ ਸੇਵਾ ਕਰ ਲਈ ਉਹ ਸਿਰਫ ਦੁਨਿਆਵੀ ਲੋੜਾਂ ਤੱਕ ਹੈ। ਇੱਥੋਂ ਅੱਗੇ ਫਿਰ ਗੁਰੂ ਦੀ ਅਗਲੀ ਸਟੇਜ ਸਟੱਡੀ ਕਲਾਸ ਸ਼ੁਰੂ ਹੁੰਦੀ ਹੈ ਜਿਹਨੂੰ ਮਹਾਰਾਜ ਨੇ ਬਚਨ ਕਿਹਾ ਭਾਈ ਇਹ ਪੜ੍ਹਾਈ ਹੁਣ ਔਖੀ ਹੈ ਇਹ ਕੋਈ ਵਿਰਲਾ ਗੁਰਮੁਖ ਕਰੇਗਾ। ਮਹਾਰਾਜ ਕੀ ਪੜ੍ਹਾਈ ਹੈ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਉਹਦੇ ਵਾਸਤੇ ਲੋਹਾ ਮਿੱਟੀ ਇੱਕ ਬਰਾਬਰ ਸੋਨਾ ਮਿੱਟੀ ਇੱਕ ਬਰਾਬਰ ਭਾਵ ਇਹ ਹੈ ਵੀ ਜੇ ਕੋਈ ਮਿਲ ਜਾਏ ਤਾਂ ਵੀ ਠੀਕ ਹੈ ਜੇ ਉਹਦਾ ਰੁਤਬਾ ਨਹੀਂ ਮਿਲ ਰਿਹਾ ਤਾਂ ਵੀ ਕੋਈ ਬਹੁਤਾ ਬਿਮਾਰ ਹੋਣ ਦੀ ਲੋੜ ਨਹੀਂ। ਤਾਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਮੈਂ ਇੱਕ ਦਿਨ ਲਾਈਵ ਤੋਂ ਸੁਣਾਇਆ ਤੇ ਇੱਕ ਮਾਈ ਫੋਨ ਕਰੇ ਉਹ ਰੋਣ ਲੱਗ ਪਏ ਕਹਿੰਦੀ ਭਾਈ ਸਾਹਿਬ ਜੀ 9 ਸਾਲ ਹੋ ਗਏ ਸਾਡੇ ਪੇਪਰ ਹੀ ਨਹੀਂ ਬਣਦੇ ਇੱਥੇ। ਮੈਂ ਕਿਹਾ ਫਿਰ ਕੀ ਚਾਹੁੰਦੇ ਕਹਿੰਦੀ ਪੇਪਰ ਪੱਕੇ ਬਣ ਜਾਣ ਤੇ ਮੈਂ ਉਹਨੂੰ ਕਿਹਾ ਵੀ ਇਹਦੇ ਵਿੱਚ ਰੋਣ ਤਾਂ ਗੱਲ ਹੀ ਨਹੀਂ ਕੋਈ ਤੁਸੀਂ ਉਦਾਸ ਹੋ ਕੇ ਰੋ ਰਹੇ ਹੋ ਐਂ ਲੱਗਦੇ ਜਿਵੇਂ ਬਹੁਤ ਘਾਟਾ ਪੈ ਗਿਆ ਤਾਂ ਤੁਸੀਂ ਉਸ ਕੰਟਰੀ ਵਿੱਚ ਰਹਿ ਰਹੇ ਹੋ ਜਿੱਥੇ ਲੋਕ ਇੱਥੋਂ ਜਾਂਦੇ ਨੇ ਵੀਜ਼ਾ ਲਵਾ ਕੇ 20-20 ਲੱਖ ਰੁਪਈਏ ਲਾ ਕੇ ਤੁਹਾਨੂੰ 9 ਸਾਲ ਹੋ ਗਏ ਰਹਿੰਦੇ ਤਾਂ ਕਹਿੰਦੇ ਭਾਈ ਸਾਹਿਬ ਪੇਪਰ ਨਹੀਂ ਬਣਦੇ ਜੇ ਕਾਗਜ਼ ਨਾ ਬਣੇ ਸਾਨੂੰ ਰਿਪੋਰਟ ਕਰ ਦੇਣਗੇ। ਮੈਂ ਕਿਹਾ ਰਿਪੋਰਟ ਕਿੱਥੇ ਕਰ ਦੇਣਗੇ ਕਹਿੰਦੇ ਇੰਡੀਆ ਭੇਜ ਦੇਣਗੇ। ਮੈਂ ਫਿਰ ਕੀ ਹੋਇਆ ਕਰੋੜਾਂ ਲੋਕ ਇੰਡੀਆ ਵਿੱਚ ਰਹਿੰਦੇ ਨੇ ਜੇ ਇੱਥੇ ਆ ਜਾਓਗੇ ਤਾਂ ਫਿਰ ਕੀ ਹੋ ਜਾਏਗਾ ਇੱਥੋਂ ਹੀ ਤੁਸੀਂ ਗਏ ਹੋ ਜੇ ਵਾਪਸ ਇੱਥੇ ਆ ਗਏ ਰਿਪੋਰਟ ਕਰ ਵੀ ਦਿੱਤਾ ਤਾਂ ਕੀ ਹੋ ਜਾਂਦਾ ਇੱਥੇ ਕਰੋੜਾਂ ਲੋਕ ਰਹਿੰਦੇ ਨੇ ਕੀ ਉਹ ਬੰਦੇ ਭੁੱਖੇ ਮਰ ਜਾਂਦੇ ਨੇ ਕੀ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਨਹੀਂ ਮਿਲਦਾ। ਤਾਂ ਉਹ ਵਿਚਾਰੀ ਚੁੱਪ ਕਰ ਗਈ ਕਿਉਂਕਿ ਉਹਦੀ ਜਿਹੜੀ ਆਸ ਸੀ ਉਹਦੇ ਮੁਤਾਬਕ ਨਹੀਂ ਸੀ ਮੈਂ ਕਹਿ ਦੇ। ਤਾਂ ਫਿਰ ਮੈਂ ਉਹਨੂੰ ਇੱਕ ਬਚਨ ਕਿਹਾ ਵੀ ਆਪਣੇ ਮਨ ਨੂੰ ਨੋਰਮਲ ਅਵਸਥਾ ਵਿੱਚ ਲੈ ਕੇ ਜਾਓ ਮੈਂਟਲੀ ਪੋਜੀਸ਼ਨ ਜਿਹੜੀ ਹੈ ਇਹਨੂੰ ਛੱਡ ਦਿਓ ਕਿ ਸਾਡੇ ਪੇਪਰ ਬਣ
ਆਪਣੇ ਵੱਲੋਂ ਕੋਸ਼ਿਸ਼, ਜੋ ਤੁਹਾਨੂੰ ਕੋਈ ਡਾਕੂਮੈਂਟ ਚਾਹੀਦਾ ਉਹ ਕਰੋ, ਜੋ ਟੈਕਸ ਭਰਨਾ ਉਹ ਉੱਥੇ ਸਹੀ ਤਰੀਕੇ ਨਾਲ ਦਿਓ। ਜੇ ਤੁਹਾਡੇ ਅੰਜਲ ਹੋਇਆ, 9 ਸਾਲ ਰੱਬ ਨੇ ਰੱਖਿਆ, ਅੱਗੇ ਵੀ ਅੰਜਲ ਹੋਇਆ, ਤੁਸੀਂ ਰਹਿ ਲਓਗੇ, ਇਹਦੇ ਵਿੱਚ ਬਿਮਾਰ ਹੋਣ ਦੀ ਕੀ ਲੋੜ? ਅਕਾਲ ਪੁਰਖ ਰੱਬ ਤੇ ਭਰੋਸਾ ਰੱਖਣ ਦੀ ਜ਼ਰੂਰਤ। ਤਾਂ ਮੈਂ ਉਹਨਾਂ ਨੂੰ ਕਿਹਾ, ਲੋਕ 6 ਮਹੀਨੇ ਜਾਂਦੇ ਨੇ ਕੈਨੇਡਾ, ਇੱਧਰ ਆ ਕੇ ਕਾਰ ਵੀ ਕਢਾ ਲੈਂਦੇ ਨੇ, ਕੋਠੀ ਵੀ ਪਾ ਲੈਂਦੇ ਨੇ, 6 ਮਹੀਨੇ ਦੀ ਕਮਾਈ ਵਿੱਚ ਮੈਂ ਬੰਦੇ ਕਾਰ ਲੈਂਦਿਆਂ ਵੀ ਵੇਖੇ ਨੇ, ਕੋਠੀ ਪਾਉਂਦਿਆਂ ਵੀ ਵੇਖੇ ਨੇ, ਤੁਹਾਨੂੰ 9 ਸਾਲ ਕੈਨੇਡਾ ਰਹਿੰਦਿਆਂ ਹੋ ਗਏ, ਤੁਸੀਂ ਇੱਧਰ ਆ ਕੇ ਭੁੱਖੇ ਥੋੜੀ ਮਰ ਜਾਓ। ਤੁਹਾਨੂੰ ਕਿਹਾ, ਭਾਈ ਸਾਹਿਬ ਤੁਸੀਂ ਤਾਂ ਹੋਰ ਇਹ ਗੱਲਾਂ ਕਰ ਰਹੇ ਹੋ, ਤੁਸੀਂ ਸਾਡੇ ਬਾਰੇ ਕਹੋ ਨਾ ਵੀ ਪੇਪਰ ਬਣਦੇ। ਮੈਂ ਕਿਹਾ, ਮੇਰੇ ਕਹਿਣ ਨਾਲ ਬਣਦੇ ਹੋ, ਮੈਂ ਪਹਿਲਾਂ ਆਪਣੇ ਨਾ ਬਣਾ ਲਾਂ, ਮੇਰੇ ਕਹਿਣ ਨਾਲ ਕਿਸੇ ਦੇ ਪੇਪਰ ਬਣਦੇ ਹੋਣ ਤਾਂ ਮੈਨੂੰ ਕੀ ਉਹਦੇ ਵਿੱਚ ਦਿੱਕਤ ਹੈ, ਮੈਂ ਤੇ ਸਭ ਨੂੰ ਆਸ਼ੀਰਵਾਦ। ਪਰ ਸਾਧ ਸੰਗਤ ਦੇ ਭੁਲੇਖਾ ਸਨ। ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਨਜ਼ਰ ਕਿਰਪਾ ਕੀਤੀ, ਮੈਂ ਉਹਨੂੰ ਕਿਹਾ, ਸਤਿਗੁਰ ਜੀ ਦੀ ਬਾਣੀ ਪੜਿਆ ਕਰੋ, ਬਾਣੀ ਦਾ ਜਲਾਪ ਕਰੋ ਤੁਸੀਂ। ਤਾਂ ਉਹ ਸਹਿਜੇ ਸਹਿਜੇ ਮਨ ਦੀ ਅਵਸਥਾ ਉਹਦੀ ਠੀਕ ਹੋ ਗਈ। ਫਿਰ ਉਹ ਥੋੜੇ ਮਹੀਨੇ ਬਾਅਦ ਕਹਿੰਦੇ, ਜੀ ਪੇਪਰ ਅਜੇ ਬਣੇ ਨੀ। ਤਾਂ ਮੈਂ ਕਿਹਾ, ਹੁਣ ਕਿਵੇਂ ਮਨ? ਕਹਿੰਦੇ, ਹੁਣ ਤਾਂ ਚਿੰਤਾ ਜੇ ਨਹੀਂ, ਜਦੋਂ ਵੀ ਪਾਠ ਪੜ੍ਹਦੇ ਫਿਕਰ ਹਟ ਗਏ, ਮਨ ਬਣ ਗਏ, ਠੀਕ ਹੈ, ਨਹੀਂ ਨਾ ਕੋਈ ਗੱਲ ਨੀ। ਜਦੋਂ ਕਿਸੇ ਚੀਜ਼ ਦੀ ਇੱਛਾ ਛੱਡ ਦੇਵੋਗੇ, ਅਕਾਲ ਪੁਰਖ ਰੱਬ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਓਗੇ, ਉਹ ਚੀਜ਼ਾਂ ਆਪਣੇ ਆਪ ਤੁਹਾਡੇ ਕੋਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਹ ਕੁਦਰਤ ਦਾ ਨਿਯਮ ਹੈ ਭਾਈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਸਾਰ। ਸਾਹਿਬ ਕਹਿੰਦੇ, ਜਪ ਮਨ ਸਤਨਾਮ, ਪੜੋ ਜਪ ਮਨ।

ਨਿਰੰਜਨ। ਇੱਕ ਗੱਲ ਯਾਦ ਰੱਖੀ, ਤੇਰੀਆਂ ਇੱਛਾ ਤਾਂ ਪੂਰੀਆਂ ਹੋਣਗੀਆਂ, ਪਰ ਸਤਿਗੁਰੂ ਬਚਨ ਕਿਹਾ ਭਾਈ, ਗੁਰੂ ਦਾ ਸ਼ਬਦ ਤੁਹਾਨੂੰ ਮੈਂਟਲੀ ਤੌਰ ਤੇ ਪ੍ਰਪੇਅਰ ਕਰਦਾ ਹੈ, ਮਾਨਸਿਕ ਤੌਰ ਤੇ ਤਿਆਰ ਕਰਦਾ ਹੈ। ਕਿਹਾ ਜੀ ਤੁਹਾਨੂੰ ਮਿਲੀ ਤਾਂ ਵੀ ਠੀਕ ਹੈ, ਨਾ ਮਿਲਿਆ ਤਾਂ ਵੀ ਠੀਕ ਹੈ, ਤੁਸੀਂ ਆਪਣੀ ਕੋਸ਼ਿਸ਼ ਕਰਨੀ, ਕੋਸ਼ਿਸ਼ ਛੱਡਣੀ ਨਹੀਂ। ਕਿਰਤ ਕਰਨੀ, ਕਰਮ ਕਰਨਾ ਸਿੱਖ ਦਾ ਫਰਜ਼ ਹੈ, ਉਸ ਕਰਮ ਦੇ ਅੰਦਰ ਸਾਧ ਸੰਗਤ ਫਲ ਪੈਦਾ ਕਰਨ ਨੂੰ ਰੱਬ ਦੇ ਹੱਥ। ਕਿਸਾਨ ਬੀਜ ਬੀਜਦਾ, ਖਾਦ ਪਾਉਂਦਾ, ਪਾਣੀ ਲਾਉਂਦਾ, ਪਰ ਬੀਜੇ ਹੋਏ ਬੀਜ ਵਿੱਚ ਦਾਣੇ ਪੈਦਾ ਕਰਨੇ ਉਹ ਰੱਬ ਦੀ ਕੁਦਰਤ ਦਾ ਨਹੀਂ, ਉਹਦੇ ਹੱਥ ਵਿੱਚ ਹੈ, ਉਹਨੂੰ ਕੋਈ ਨਹੀਂ ਬਣਾ ਸਕਦਾ। ਇਸ ਲਈ ਸਤਿਗੁਰੂ ਬਚਨ ਕਿਹਾ ਭਾਈ, ਅਗਲੀ ਪੜ੍ਹਾਈ ਸਿੱਖਾ ਔਖੀ ਹੈ ਤੇਰੇ ਲਈ। ਮਹਾਰਾਜ ਉਹ ਕੀ ਕਹਿੰਦੇ, ਉਹਦੇ ਵਾਸਤੇ ਤੈਨੂੰ ਇਹ ਅਵਸਥਾ ਵਿੱਚ ਜਾਣਾ ਪੈਣਾ ਕਿ ਤੈਨੂੰ ਸੋਨਾ ਤੇ ਮਿੱਟੀ ਇੱਕ ਬਰਾਬਰ ਲੱਗਣ ਲੱਗ ਪਿਆ।

ਔਖੀ ਖੇਡ ਹੈ, ਇਹਨੂੰ ਕੋਈ ਵਿਰਲਾ ਬਿਰਲਾ ਕੋਈ ਪਹੁੰਚਦਾ, ਵਿਰਲਾ ਬਿਰਲਾ ਉਹ ਸਟੱਡੀ ਉਹ ਪੜ੍ਹਾਈ ਕਿਸੇ ਵਿਰਲੇ ਨੂੰ ਸਮਝੋ। ਕਿਨੂੰ ਹੂੰ ਗੁਰਮੁਖ ਜਨ, ਜਦੋਂ ਫਿਰ ਗੁਰੂ ਦੁਆਰਾ ਉਹ ਪੜ੍ਹਾਈ ਸਿੱਖ ਲਈ, ਉਹਦੇ ਵਿੱਚ ਕੀ ਹੈ, ਪਾਤਸ਼ਾਹ ਕਹਿੰਦੇ ਭਾਈ ਉਹਦੇ ਅੰਦਰ ਇੱਕੋ ਚੀਜ਼ ਹੈ, ਉਹਦਾ ਗਾਇਆ ਵੀ ਪ੍ਰਵਾਨ ਹੋਣ ਲੱਗ ਪੈਣਾ, ਉਹਦਾ ਸੁਣਿਆ ਵੀ ਪ੍ਰਵਾਨ ਹੋਣ ਲੱਗ, ਕਿਉਂਕਿ ਹੁਣ ਉਹ ਗੁਰੂ ਦੇ ਉਸ ਹੁਕਮ ਵਿੱਚ ਚੱਲਣ ਲੱਗ ਪਿਆ, ਜੋ ਗੁਰੂ ਕਹਿੰਦਾ ਉਹਨੂੰ ਸੱਤ ਕਰਕੇ ਮੰਨ ਲੈਣਾ। ਹੁਣ ਉਹ ਸਿੱਖ ਦਾ ਫਿਰ ਗਾਵਿਆ, ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਅੱਗਿਆ ਸਤ ਸਤ ਕਰ ਮਨ। ਗੁਰੂ ਨੇ ਉਹ ਅਕਲ ਦੇ ਦਿੱਤੀ ਜਿਹੜੀ ਸਿੱਖ ਨੇ ਵਾਰ ਵਾਰ ਮੰਗੀ ਸੀ,

ਉਹ ਸੋਝੀ ਉਹ ਅਕਲ ਗੁਰੂ ਨੇ ਬਖਸ਼ ਦਿੱਤੀ ਉਹ ਸਿੱਖ ਨੂੰ। ਸ਼ਬਦ ਗੁਰੂ ਰੂਪ ਦੇ ਅੰਦਰ ਸਾਧ ਸੰਗਤ ਹੁਣ ਗੁਰੂ ਵਿੱਚ ਟਰਾਂਸਲੇਟਰ ਬਣ ਗਏ, ਗੁਰੂ ਵਿੱਚ ਟਰਾਂਸਲੇਟਰ ਬਣ ਗਏ। ਤੁਹਾਡੀ ਗੱਲ ਹੁਣ ਰੱਬ ਤੱਕ ਪਹੁੰਚਾਉਂਦਾ, ਤੁਹਾਡੀ ਰੱਬ ਨਾਲ ਗੱਲਬਾਤ ਕਰਾਉਣ। ਟਰਾਂਸਲੇਟਰ ਕੀ ਹੈ? ਮੈਂ ਵੇਖਿਆ ਮੈਸੀ ਵਿੱਚ ਜਦੋਂ ਕਿਸੇ ਦੇ ਇੰਟਰਵਿਊ ਆ ਜਾਏ, ਖਾਸ ਕਰਕੇ ਹੁਣ ਤਾਂ USA ਉਹ ਜ਼ਿਆਦਾ ਇੰਟਰਵਿਊ ਲੈਂਦਾ, ਇੱਧਰ ਵੀ ਲੈਂਦਾ ਕਈ ਸਾਲਾਂ ਤੋਂ। USA ਦੀ ਜਿਹਨੇ ਵੀਜ਼ਾ ਲੈਣਾ ਉਹਨੂੰ ਇੰਟਰਵਿਊ ਦੇਣੀ ਪੈ। ਕਨੇਡਾ ਜਾਂ ਹੋਰ ਕਈ ਕੰਟਰੀਆਂ ਨੇ ਇਹ ਰੂਲ ਬਦਲ ਵੀ ਦਿੱਤੇ। ਤਾਂ ਉੱਥੇ ਮੈਂ ਵੇਖਿਆ ਜਿਹੜੇ ਬੰਦੇ ਨੂੰ ਇੰਟਰਵਿਊ ਦੇਣ ਲੱਗੇ ਆ, ਭਾਸ਼ਾ ਨਹੀਂ ਹੁੰਦੀ, ਲੈਂਗੁਏਜ ਨਹੀਂ ਹੁੰਦੀ, ਤਾਂ ਉਹਦੇ ਵਾਸਤੇ ਉਹ ਗੱਭੇ ਇੱਕ ਬੰਦਾ ਪੁਆਇੰਟ ਕਰਦੇ ਨੇ, ਉਹਨੂੰ ਟਰਾਂਸਲੇਟਰ ਕਹਿੰਦੇ ਨੇ। ਉਹਨੇ ਉਹ ਸਾਹਮਣੇ ਬੈਠੇ ਅਫਸਰ ਦਾ ਕੁਐਸਚਨ ਤੁਹਾਨੂੰ ਦੱਸਣਾ ਤੁਹਾਡੀ ਭਾਸ਼ਾ, ਜਦੋਂ ਤੁਸੀਂ ਉਹਦਾ ਆਂਸਰ ਦੇਣਾ, ਫਿਰ ਉਹਨੇ ਉਹਨੂੰ ਕਨਵਰਟ ਕਰਕੇ ਉਹ ਅਫਸਰ ਦੀ ਭਾਸ਼ਾ ਵਿੱਚ ਉਹਨੂੰ ਦੱਸਣਾ। ਤਾਂ ਸਾਧ ਸੰਗਤ ਗੁਰੂ ਉਹ ਟਰਾਂਸਲੇਟਰ ਬਣ ਕੇ ਤੁਹਾਡੀ ਰੱਬ ਨਾਲ ਗੱਲ ਕਰਾਉਂਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕਹੇ, ਇੱਕ ਚੀਜ਼ ਹੋਰ ਧਿਆਨ ਵਿੱਚ ਰੱਖੋ, ਗਵਲੇ ਟਰਾਂਸਲੇਟਰ ਤੇ ਵੈਸੇ ਤਾਂ ਉਹ ਬੜੇ ਇਮਾਨਦਾਰ ਰਹਿੰਦੇ ਨੇ, 100% ਇਮਾਨਦਾਰ ਰਹਿੰਦੇ ਨੇ। ਜੋ ਤੁਸੀਂ ਬਚਨ ਕਹਿੰਦੇ ਹੂਬ ਹੂ ਉਸੇ ਭਾਸ਼ਾ ਉਹਨਾਂ ਅੱਖਰਾਂ ਵਿੱਚ ਉਹਨਾਂ ਜਵਾਬ ਦੇਣਾ, ਵੱਧ ਘੱਟ ਨਹੀਂ ਕਰ ਸਕਦੇ। ਪਰ ਗੁਰੂ ਦੀ ਇੱਕ ਵਡਿਆਈ ਹੈ, ਸਿੱਖਾ ਤੂੰ ਗੁਰੂ ਦੇ ਅੱਗੇ ਨਿੱਤ ਉੱਠ ਅਰਦਾਸ ਕਰ। ਗੁਰੂ ਅੱਗੇ ਅਰਦਾਸ ਕਰੀ, ਇਹ ਮੇਰਾ ਵਿਸ਼ਵਾਸ ਹੈ, ਜਦੋਂ ਗੁਰੂ ਨੇ ਤੇਰੇ ਤੱਕ ਤੇਰੀ ਗੱਲ ਰੱਬ ਤੱਕ ਪਹੁੰਚਾਉਣੀ ਹੈ, ਉਦੋਂ ਸਾਧ ਸੰਗਤ ਗੁਰੂ ਉਹ ਟਰਾਂਸਲੇਟਰ ਹੈ, ਜਿਹੜੀ ਗੱਲ ਅਸੀਂ ਨਹੀਂ ਕਹਿ ਸਕਦੇ ਉਹ ਗੁਰੂ ਨੇ ਵਿੱਚ ਜਾਮਣੀ ਪਾ ਕੇ ਰੱਬ ਨੂੰ ਦੇ। ਜਿਹੜੇ ਔਗਣ ਸਾਡੇ ਵਿੱਚ ਨੇ ਉਹ ਗੁਰੂ ਨੇ ਪੜਦਾ ਪਾ, ਕਿਉਂਕਿ ਗੁਰੂ ਮਾਂ ਦਾ ਰੂਪ ਕੰਮ ਕਰਦਾ। ਤੁਸੀਂ ਬਾਣੀ ਅੰਦਰ ਬਚਨ ਪੜ੍ਹਦੇ ਹੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਉਹ ਗੇਹਾ ਕਾੜਾ ਜੀ। ਗੁਰੂ ਮਾਂ ਦਾ ਰੂਪ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ। ਤੇ ਮਾਂ ਦੀ ਇੱਕ ਵਡਿਆਈ ਮੈਂ ਕਈ ਵਾਰ ਕਥਾ ਵਿੱਚ ਕਹਿੰਦਾ ਹੁੰਦਾ, ਜਦੋਂ ਮਾਂ ਬੱਚੇ ਦੇ ਔਗਣ ਪਿਓ ਨੂੰ ਦੱਸਦੀ ਹੈ, ਆਪਣੇ ਘਰ ਵਾਲੇ ਪਤੀ ਨੂੰ, ਤਾਂ ਉਹ ਬੜੀ ਧੀਮੀ ਆਵਾਜ਼ ਵਿੱਚ ਦੱਸਦੀ। ਉਹ ਆਪਣੇ ਘਰ ਵਾਲੇ ਨੂੰ ਕਹਿੰਦੀ, ਜੀ ਇਹਦੇ ਬਾਰੇ ਧਿਆਨ ਦਿਓ, ਇਹ ਥੋੜਾ ਝੂਠ ਬੋਲਣ ਲੱਗ ਪਿਆ, ਇਹ ਹੁਣ ਕੁਝ ਇਸ ਤਰ੍ਹਾਂ ਵੀ ਹੀਲਤਾਂ ਕਰਦਾ, ਆਹ ਵੀ ਇਹਦੀ ਇੱਕ ਸ਼ਿਕਾਇਤ ਆਈ ਹੈ, ਸਕੂਲੋਂ ਵੀ ਇਹਦੀ ਸ਼ਿਕਾਇਤ ਆਈ ਹੈ, ਇਹ ਸੌਦਿਆਂ ਚੋਂ ਪੈਸੇ ਵੀ ਰੱਖ ਲੈਂਦਾ, ਥੋੜਾ ਝੂਠ ਵੀ ਬੋਲਦਾ। 20 ਗੱਲਾਂ ਉਹਦੇ ਜੋ ਜੋ ਔਗਣ ਨੇ ਉਹ ਮਾਂ ਦੱਸ ਦਿੰਦੀ, ਦੱਸਣੇ ਵੀ ਚਾਹੀਦੇ ਨੇ। ਤੁਹਾਨੂੰ ਇੱਕ ਬੇਨਤੀ ਹੋਰ ਕਰਾਂ, ਇਹ ਦੁਨਿਆਵੀ ਤੌਰ ਤੇ ਯਾਦ ਰੱਖਿਓ, ਜਿਹੜੀਆਂ ਮਾਵਾਂ ਬੱਚਿਆਂ ਦੀਆਂ ਗਲਤੀਆਂ ਤੇ ਪੜਦੇ ਪਾਉਂਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ। ਘਰ ਵਿੱਚ ਡਿਸਕਸ਼ਨ ਸੀ, ਠੀਕ ਹੈ, ਲੋਕਾਂ ਕੋਲੋਂ ਛੁਪਾਉਣਾ ਪੈਂਦਾ, ਕੋਈ ਬੰਦਾ ਨਹੀਂ ਚਾਹੁੰਦਾ ਮੇਰੇ ਬੱਚੇ ਦੀ ਬਾਹਰ ਗਲੀ ਬਾਜ਼ਾਰ ਰਿਸ਼ਤੇਦਾਰੀ ਵਿੱਚ ਸ਼ਰੀਕੇ ਵਿੱਚ ਉਹਦੀ ਕੋਈ ਇਮੇਜ ਘਟੇ। ਪਰ ਇਹ ਗੱਲ ਨੂੰ ਧਿਆਨ ਵਿੱਚ ਰੱਖਿਓ, ਜਿਹੜੀ ਪਤਨੀ ਆਪਣੇ ਪਤੀ ਕੋਲੋਂ ਆਪਣੇ ਬੱਚੇ ਦੀ ਗਲਤੀ ਛੁਪਾ ਲੈ, ਇੱਕ ਦਿਨ ਉਹ ਗਲਤੀ ਕਰਕੇ ਉਹਨੂੰ ਪਛਤਾਉਣਾ ਪੈਂਦਾ। ਇਸ ਲਈ ਆਪਣੇ ਬੱਚਿਆਂ ਦੀ ਗਲਤੀ ਘਰ ਵਿੱਚ ਕਦੇ ਨਾ ਛੁਪਾਓ, ਉਹ ਤੁਹਾਨੂੰ ਪਰਿਵਾਰ ਵਿੱਚ ਡਿਸਕਸ਼ਨ ਕਰਨੀ ਪਏਗੀ, ਆਪਣੇ ਪਤੀ ਨੂੰ ਦੱਸਣਾ ਪਏਗਾ। ਗੁਰੂ ਕਿਵੇਂ ਕਰਦਾ? ਸਤਿਗੁਰਾਂ ਬਚਨ ਕਹੇ, ਬੰਦੇ ਵਿੱਚ ਲੱਖਾਂ ਔਗਣ ਨੇ, ਸਿੱਖ ਗੁਰੂ ਅੱਗੇ ਅਰਦਾਸ ਕਰਦਾ ਤੇ ਗੁਰੂ ਫਿਰ ਰੱਬ ਨੂੰ ਕਹਿੰਦਾ, ਆਹ ਵੀ ਔਗਣ ਹੈ, ਆਹ ਵੀ ਔਗਣ ਹੈ। ਜਿਵੇਂ ਫਿਰ ਮਾਂ ਦਾ ਹਿਰਦਾ ਹੁੰਦਾ ਨਾ, ਮਾਂ ਕਿਵੇਂ ਕਹਿੰਦੀ ਹੈ? ਮਾਰਿਓ ਨਾ ਉਦਾਂ ਸਮਝਣਾ, ਮਾਂ ਇਸੇ ਤਰ੍ਹਾਂ ਕਹਿੰਦੀ ਨੀ, ਸਾਰੀਆਂ ਗਲਤੀਆਂ ਦੱਸ ਕੇ ਕਹਿੰਦੀ ਜੀ ਮਾਰਿਓ ਨਾ ਉਦਾਂ ਸਮਝਾ। ਏਦਾਂ ਗੁਰੂ ਵਿੱਚ ਕੰਮ ਕਰਦਾ, ਜਦੋਂ ਗੁਰੂ ਅੱਗੇ ਅਰਦਾਸ ਕਰੋਗੇ, ਗੁਰੂ ਰੱਬ ਨੂੰ ਕਹਿੰਦਾ ਜੀ ਇਹਨੂੰ ਕਿਹੋ ਨਾ ਕੁਝ ਬਖਸ਼ ਦਿਓ, ਇਹਨੂੰ ਬਖਸ਼ ਦਿਓ। ਸਹਿਬ ਨੇ ਸਾਡੇ ਔਗਣ ਗਣਾਏ, ਕਹਿੰਦੇ ਬੰਦਾ ਕੀ ਕਰਦਾ, ਰਤਨ ਤਿਆਗ ਕੌਡੀ ਸੰਗ ਰਚੈ, ਸਾਜੈ ਛੋੜ ਝੂਠ ਸੰਗ ਮਚੈ। ਇਹ ਝੂਠ ਬੋਲਦਾ, ਇਹ ਰਤਨ ਛੱਡ ਕੇ ਕੌਡੀਆਂ ਵੱਲ ਤੁਰਿਆ, ਇਹਨੇ ਰੱਬ ਦਾ ਨਾਮ ਜਪਿਆ ਨਹੀਂ, ਜੇ ਜਪਿਆ ਵੀ ਹੈ ਤੇ ਕੌਡੀਆਂ ਮੰਗੀਆਂ ਨੇ ਬਦਲੇ ਤੇ, ਜੇ ਬਾਣੀ ਪੜੀ ਹੈ ਇਹਨੇ ਕੌਡੀਆਂ ਮੰਗੀਆਂ ਨੇ, ਮੰਗਿਆ ਨੀ ਉਹਦੇ ਬਦਲੇ ਚ ਰੱਬ। ਤਾਂ ਬਚਨ ਪੜੋ, ਅਰਥ ਬੜੇ ਸੌਖੇ ਨੇ, ਰਤਨ ਤਿਆਗ ਕੌਡੀ ਸੰਗ ਰਚੈ, ਸਾਜੇ ਛੋੜ ਝੂਠ ਸੰਗ, ਜੋ ਛੱਡਣਾ

ਸ਼ਰਮ ਕਰੇ। ਸ਼ਰਮ ਦਾ ਅਰਥ ਮਿਹਨਤ, ਕਹਿੰਦੇ ਨੇ ਮਿਹਨਤ ਬਹੁਤ ਕੀਤੀ ਹੈ ਪਰ ਪਤਾ ਕਾਹਦੇ ਤੇ ਕੀਤੀ ਹੈ, ਜਿਹੜੀਆਂ ਚੀਜ਼ਾਂ ਛੱਡ ਜਾਂਦੀ। 20 ਸਾਲ ਤੱਕ ਕਿਤਾਬਾਂ ਹੀ ਪੜ੍ਹਦਾ ਰਿਹਾ, ਕਾਹਦੇ ਵਾਸਤੇ? ਜਿਹੜੀ ਪੜ੍ਹਾਈ ਇੱਥੇ ਕੰਮ ਹੋਣੀ ਸੀ ਤੇ ਨੌਕਰੀਆਂ ਕਰਕੇ ਇੱਥੇ ਛੱਡ ਜਾਣੀ ਸੀ, ਉਹ ਪਦਾਰਥੋਂ ਚੀਜ਼ਾਂ ਜੋੜਦਾ ਰਿਹਾ ਜਿਹੜੀਆਂ ਇੱਥੇ ਹੀ ਛੱਡ ਜਾਣੀਆਂ ਸੀ। ਇਸ ਲਈ ਇਹਨੇ ਸਾਰੀ ਉਮਰ ਆ ਕੰਮ ਕੀਤਾ, ਮਿਹਨਤ ਬੜੀ ਕੀਤੀ ਹੈ ਪਰ ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਜਿਹੜੀ ਚੀਜ਼ ਨੇ ਦੀ ਸਹਾਇਤਾ ਕਰਨੀ ਸੀ ਉਹ ਤਾਂ ਨਾਮ ਜਪਿਆ ਨੀ, ਉਹਦੇ ਵੇਲੇ ਤਾਂ ਇਹਨੂੰ ਨੀਂਦ ਆ ਜਾਂਦੀ ਸੀ ਬਹੁਤ ਗੂੜੀ। ਜਦੋਂ ਨਾਮ ਜਪਣ ਦਾ ਵੇਲਾ ਸੀ ਉਦੋਂ ਤਾਂ ਬਹੁਤ ਗੂੜੀ ਨੀਂਦ ਆਉਂਦੀ ਸੀ। ਤੁਸੀਂ ਵੇਖੋਗੇ ਸਭ ਤੋਂ ਮਿੱਠੀ ਨੀਂਦ ਤੁਹਾਨੂੰ ਆਉਂਦੀ ਅੰਮ੍ਰਿਤ ਵੇਲੇ ਹੈ। ਕੋਈ ਬੰਦਾ ਮੋਬਾਇਲ ਵੇਖਣ ਲੱਗ ਜਾਏ, ਮੈਂ 3-3 ਘੰਟੇ ਲੋਕ ਮੋਬਾਇਲ ਵੇਖਦੇ ਦੇਖੇ ਨੇ, ਨੀਂਦ ਨਹੀਂ ਆਉਂਦੀ, ਬਿਲਕੁਲ ਨਹੀਂ ਆਉਂਦੀ। ਉਹਨਾਂ ਨੂੰ ਕਹੋ ਹੁਣ ਕਰੋ ਸੁਖਮਨੀ ਸਿੰਘ ਦਾ ਪਾਠ, 16 ਸਿੰਘ ਦਾ ਪਾਠ ਕਰ ਲਓ, ਨਾਲੇ ਨੀਂਦ। ਪਰ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਵਕਤ ਹੈ ਉਦੋਂ ਬੜੀ ਮਿੱਠੀ ਨੀਂਦ ਆਉਂਦੀ ਹੈ, ਉਦੋਂ ਉੱਠਣਾ ਬਹੁਤ ਔਖਾ ਹੈ। ਤੇ ਸਾਹਿਬ ਨੇ ਬਚਨ ਕਿਹਾ, ਕਹਿੰਦੇ ਰੱਬ ਦੇ ਕੋਲ ਗੁਰੂ ਸਾਡੇ ਔਗਣ ਦੱਸ ਰਿਹਾ, ਕਹਿੰਦੇ ਜਿਹੜੀ ਚੀਜ਼ ਨੇ ਨਾਲ ਜਾਣਾ ਸੀ ਉਹ ਇਹਨੇ ਜਪਿਆ ਹੀ ਨਹੀਂ, ਉਦੋਂ ਇਹਨੂੰ ਨੀਂਦ ਆ ਜਾਂਦੀ ਸੀ। ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਫਿਰ ਅਗਲੀ

0: ਇਹਨੇ ਸਾਰੀ ਉਮਰ ਐਂ ਗੁਜ਼ਾਰੀ ਏ ਜਿਵੇਂ ਗਧੇ ਨੇ ਗੁਜ਼ਾਰੀ। ਮਹਾਰਾਜ ਗਧੇ ਨੇ ਕਿਵੇਂ, ਗਧੇ ਵਾਂਗ ਸਾਡੀ ਉਮਰ ਕਿਵੇਂ? ਕਹਿੰਦੇ ਗਧੇ ਵਾਲੇ ਕੰਮ ਕੀਤੇ ਨੇ, ਜਿਵੇਂ ਗਧਾ ਇੱਕ ਵਾਰ ਨਹਾ ਲੈਂਦਾ ਤੇ ਉਹਨੂੰ ਨਲਾ ਦਿਓ, ਫਿਰ ਚੰਦਨ ਲਾ ਦਿਓ, ਉਹ ਤੋਂ ਬਾਅਦ ਕੀ ਕਰਦਾ ਉਹ? ਫਿਰ ਮਿੱਟੀ ਵਿੱਚ ਲੇਟਣ ਲੱਗ ਪਈ, ਫਿਰ ਪੈਰਾਂ ਨਾਲ ਮਿੱਟੀ ਪੱਟ ਕੇ ਆਪਣੇ ਸਰੀਰ ਤੇ ਪਾ ਲੈਂਦੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਕਦੇ ਆਪਣੀ ਉਮਰ ਦਾ ਤੁਸੀਂ ਕੈਲਕੂਲੇਸ਼ਨ ਕਰਕੇ ਵੇਖਿਓ, ਅੱਧੀ ਉਮਰ ਤਾਂ ਸੌਂ ਕੇ ਲੰਘ ਗਈ, ਰੋਜ਼ ਦੇ 6 ਘੰਟੇ ਲਾ ਲਓ ਨੀਂਦ ਦੇ, ਤਾਂ ਆਪਣੀ ਉਮਰ ਨਾਲ ਹਿਸਾਬ ਲਾ ਲਿਓ ਤੁਸੀਂ ਵੀ ਕਿੰਨੇ ਘੰਟੇ ਸੁੱਤੇ ਰਹੇ 40 ਸਾਲਾਂ 'ਚ, 30 ਸਾਲਾਂ ਵਿੱਚ ਕਿੰਨੇ ਘੰਟੇ, ਕਿੰਨੇ ਸਾਲ ਬਣ ਗਏ ਨੀਂਦ ਦੇ, 6 ਘੰਟਿਆਂ ਨਾਲ ਕਰ ਲਿਓ ਆਪਣਾ। ਸਾਹਿਬ ਨੇ ਬਚਨ ਕਹੇ, ਉਮਰ ਤਾਂ ਗਧੇ ਵਾਂਗ ਲੰਘ ਚੱਲੀ,

ਹੇ ਦਿਆਲੂ ਪਰਮਾਤਮਾ ਇਹਨੂੰ ਕੱਢ ਲਈ ਜਨਮ ਜੂਨਾਂ ਵਿੱਚ ਨਾ ਪਾਈ, ਇਹਨੂੰ ਸਜ਼ਾ ਨਾ ਦੇ, ਪਰ ਇਹ ਜਾਮ ਨਹੀਂ ਪਾਉਣ ਦੇ ਸਕਦਾ ਜੀ। ਗੁਰੂ ਹੀ ਫਿਰ ਮੁਕਤੀ ਦਾ ਦਾਤਾ ਹੈ। ਨਰਬਤ ਨਾਰਾਇਣ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੁਹੇ ਧਾਰੈ। ਹੁਣ ਗੁਰੂ ਦੀ ਕਿਰਪਾ ਦਾ ਪਾਤਰ ਬਣਨ ਵਾਸਤੇ ਸਿੱਖ ਨੂੰ ਆਪਣਾ ਸੇਵਾ ਸਿਮਰਨ ਪੁੰਨ ਦਾਨ ਸਭ ਕੁਝ ਕਰਨ ਤੋਂ ਬਾਅਦ ਅਹੰਕਾਰ ਛੱਡਣਾ ਪੈਣਾ। ਉਹ ਕਹਿ ਦੇਵੇ ਮੈਂ ਤਾਂ 40 ਸਾਲ ਤੋਂ ਨਿਤਨੇਮ ਕੀਤਾ, ਤਾਂ ਜਦੋਂ ਉਹ ਕਹੇ ਮੈਨੂੰ 40 ਸਾਲ ਹੋ ਗਏ, ਗੁਰੂ ਨੇ 40 ਸਾਲਾਂ ਦੇ ਔਗਣ ਨੀ ਮੋਹਰੇ ਰੱਖਦੇ। ਇੱਕ ਬੜੀ ਸੁੰਦਰ ਗਾਥਾ ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਕਹੀ, ਕਦੇ ਵੀ ਰੱਬ ਕੋਲੋਂ ਕੀਤੇ ਕਰਮਾਂ ਦਾ ਹਿਸਾਬ ਨਾ ਮੰਗੋ ਕਿ ਰੱਬ ਜੀ ਮੈਂ ਜੋ ਮੇਰਾ ਬਣਦਾ ਮੈਨੂੰ ਉਹ ਫਲ ਦਿਓ, ਮੈਂ ਇੰਨੇ ਪਾਠ ਕੀਤੇ ਮੈਨੂੰ ਫਲ ਮਿਲਣਾ ਚਾਹੀਦਾ। ਕਿਸੇ ਤਪਸਵੀ ਸਾਧੂ ਨੇ ਫਕੀਰ ਨੇ ਰੱਬ ਨੂੰ ਭਗਤੀ ਕਰਕੇ ਖੁਸ਼ ਕਰ ਲਿਆ ਤੇ ਰੱਬ ਪ੍ਰਗਟ ਹੋ ਕੇ ਕਹਿੰਦਾ ਮੰਗ ਕੀ ਚਾਹੀਦੀ, ਮੰਗ ਕੀ ਚਾਹੀਦੀ। ਇੱਕ ਵਕਤ ਇਸ ਤਰ੍ਹਾਂ ਦਾ ਹੁੰਦਾ ਜਦੋਂ ਗੁਰੂ ਕਹਿੰਦਾ ਦੱਸ ਕੀ ਚਾਹੀਦੀ। ਕਹਿੰਦੇ ਨੇ ਜਦੋਂ ਫਕੀਰ ਨੂੰ ਰੱਬ ਨੇ ਕਿਹਾ ਮੰਗ ਕੀ ਚਾਹੀਦਾ, ਉਹ ਫਕੀਰ ਨੇ ਕਿਹਾ ਜੀ ਜੋ ਮੇਰਾ ਬਣਦਾ ਉਹ ਦੇ ਦਿਓ, ਮੈਂ ਭਗਤੀ ਕਰਦੇ ਬੁੱਢਾ ਹੋ ਗਿਆ, ਹੁਣ ਤੁਸੀਂ ਖੁਸ਼ ਹੋ ਕੇ ਕਹਿੰਦੇ ਹੋ ਮੰਗ ਕੀ ਚਾਹੀਦਾ। ਸਾਰੀ ਉਮਰ ਭਗਤੀ ਵਿੱਚ ਲਾ ਦਿੱਤੀ ਹੈ, 40 ਸਾਲ ਤੋਂ ਵੱਧ ਉਮਰ ਮੈਂ ਤਪੱਸਿਆ ਕੀ, ਜੋ ਮੇਰਾ ਬਣਦਾ ਉਹ ਦੇ ਦਿਓ। ਕਹਿੰਦੇ ਰੱਬ ਨੇ ਕਿਹਾ ਬਣਦਾ ਨਾ ਮੰਗ, ਜੋ ਚਾਹੀਦਾ ਉਹ ਦੱਸ। ਹੁਣ ਕਹਿੰਦੇ ਜੀ ਇਹ ਮੈਂ ਕਿਵੇਂ ਮੰਗ ਲਾ, ਇੰਨੇ ਸਾਲ ਕਠਿਨ ਤਪੱਸਿਆ ਕੀਤੀ ਹੈ, ਠੰਡ ਗਰਮੀ ਸਰਦੀ ਧੁੱਪ ਹਨੇਰੀਆਂ ਮੀਂਹ ਸਭ ਕੁਝ ਮੈਂ ਝੱਲਿਆ, ਚੌਂਕੜਾ ਮਾਰ ਕੇ ਘੰਟਿਆਂ ਬੱਧੀ ਤਪ ਕੀਤਾ, ਐ ਮੈਂ ਕਿਵੇਂ ਲੈ ਲਾ, ਜੋ ਮੇਰਾ ਬਣਦਾ ਉਹ ਫਲ ਦਿਓ। ਰੱਬ ਨੇ ਫਿਰ ਕਿਹਾ ਬਣਦਾ ਨਾ ਮੰਗ, ਜੋ ਤੇਰਾ ਬਣਦਾ ਫਲ ਉਹ ਨਾ ਮੰਗ, ਚਾਹੀਦਾ ਉਹ ਦੱਸ ਦੇ। ਉਹਦੇ ਅੰਦਰ ਸੂਖਮ ਮੁਹੰਮੇ ਨੇ ਕਿਹਾ ਵੀ ਜੋ ਮੇਰਾ ਬਣਦਾ ਜੀ ਉਹੀ ਦਿਓ, ਜੋ ਬਣਦਾ ਉਹ ਮੇਰਾ ਦਿਓ, ਮੈਂ 40 ਸਾਲ ਤਪੱਸਿਆ ਕੀਤੀ। ਸਤਿਗੁਰਾਂ ਬਾਣੀ ਅੰਦਰ ਇੱਕ ਬਚਨ ਕਿਹਾ, ਕਦੇ ਸਿੱਖਾਂ ਗੁਰੂ ਨਾਲ ਵੀ ਏਦਾਂ ਸ਼ਰਤ ਨਾ ਲਾ ਲਈ ਵੀ ਮੈਂ ਇੰਨੇ ਪਾਠ ਕੀਤੇ ਨੇ ਮਹਾਰਾਜ, ਜੋ ਮੇਰਾ ਬਣਦਾ ਉਹ ਦਿਓ, ਕਿਉਂ ਸਤਿਗੁਰ ਸੇਤੀ ਗਣਤ ਜੇ ਰੱਖੇ, ਜੇ ਤੂੰ ਗਿਣਤੀਆਂ ਚ ਪੈ ਗਿਆ ਨਾ ਭਾਈ ਫਿਰ ਬਹੁਤ ਕੁਝ ਹੋਰ ਨਿਕਲ ਆਉਣਾ ਤੇਰਾ। ਜਦੋਂ ਰੱਬ ਨੇ ਕਿਹਾ ਬਣਦਾ ਨਾ ਮੰਗ, ਜੋ ਚਾਹੀਦਾ ਉਹ ਦੱਸ ਦੇ, ਫਕੀਰ ਨੇ ਤੀਜੀ ਵਾਰ ਵੀ ਕਿਹਾ ਨਹੀਂ ਜੀ ਜੋ ਬਣਦਾ ਉਹ ਦਿਓ, ਜੋ ਬਣਦਾ ਮੇਰਾ ਤਾਂ ਉਹ ਦਿਓ। ਕਹਿੰਦੇ ਰੱਬ ਨੇ ਕਿਹਾ ਚੱਲ ਫਿਰ ਹਿਸਾਬ ਹੀ ਕਰ ਲੈਂਦੇ, 40 ਸਾਲ ਤੋਂ ਕਠਿਨ ਤਪੱਸਿਆ ਕੀਤੀ ਹੈ, ਗਰਮੀ ਸਰਦੀ ਧੁੱਪ ਹਨੇਰੀ ਮੀਂਹ ਚੱਕਰ ਸਭ ਕੁਝ ਚੱਲਿਆ, ਇਹ ਠੀਕ ਹੈ ਤੂੰ ਤਪਸ਼ ਵਿੱਚ ਬਹਿ ਕੇ ਵੀ ਜੇਠ ਹੜ੍ਹ ਦੀ ਧੁੱਪਾਂ ਚ ਭਗਤੀ ਕੀਤੀ ਹੈ, ਤੂੰ ਕੱਕਰ ਦੀ ਠੰਡ ਵਿੱਚ ਵੀ ਭਗਤੀ ਕੀਤੀ ਹੈ, ਤੂੰ ਮੀਂਹ ਹਨੇਰੀ ਚੱਕੜ ਵਿੱਚ ਵੀ ਬਾਰਿਸ਼ ਵਿੱਚ ਬਹਿ ਕੇ ਵੀ ਤਪ ਕਰਦਾ ਰਿਹਾ, ਹੁਣ ਜੋ ਬਣਦਾ ਤੂੰ ਉਹ ਮੰਗਣਾ ਚਾਹੁੰਦਾ। ਰੱਬ ਨੇ ਕਿਹਾ ਚੱਲ ਹਿਸਾਬ ਹੀ ਕਰ ਲੈਂਦੇ ਹਾਂ, ਜਿਹੜੇ ਪੱਥਰ ਤੇ ਬਹਿ ਕੇ 40 ਸਾਲ ਤੂੰ ਸਿੱਲ ਉੱਤੇ ਚੌਂਕੜਾ ਮਾਰ ਕੇ ਉਹਦੇ ਉੱਤੇ ਭਾਰ ਪਾ ਕੇ ਭਗਤੀ ਕਰਦਾ ਰਹੇ, ਪਹਿਲਾਂ 40 ਸਾਲ ਤੈਨੂੰ ਪੱਥਰ ਬਣਨਾ ਪੈਣਾ, ਬਾਅਦ ਦੇ ਹਿਸਾਬ ਦਾ। ਕਹਿੰਦੇ ਉਹ ਪੱਥਰ ਦੇ ਅੰਦਰ ਵੀ ਰੱਬ ਨੇ ਕਿਹਾ ਰੂਹ ਹੈ, ਉਹ ਵੀ ਜੂਮ ਹੈ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਪਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਇਓ। ਪੱਥਰ ਵੀ ਇੱਕ ਜੂਨ ਹੈ ਜਿਹਦੇ ਉੱਤੇ ਬਹਿ ਕੇ ਤੂੰ ਭਗਤੀ ਕਰਦਾ ਰਿਹਾ, ਭਾਈ 40 ਸਾਲ ਹੁਣ ਮਰ ਕੇ ਪੱਥਰ ਬਣ, ਉਹ ਤੇਰੇ ਤੇ ਬਹਿ ਕੇ ਹਿਸਾਬ ਬਰਾਬਰ ਕਰੇਗਾ, ਬਾਅਦ ਵਿੱਚ ਜੋ ਮੰਗੇ ਫਿਰ ਦਿੰਦੇ ਨਾ, ਫਿਰ ਜੋ ਤੇਰਾ ਬਣਦਾ ਦੇ। ਉਹ ਚਰਨੀ ਟੈਪ ਹੈ, ਕਹਿਣ ਤੋਂ ਭਾਵ ਕਦੇ ਗੁਰੂ ਕੋਲੋਂ ਇਹ ਨਾ ਮੰਗੋ ਇੰਨੇ ਪਾਠ ਕੀਤੇ ਜੋ ਮੇਰਾ ਬਣਦਾ ਉਹ ਦੇ ਦਿਓ, ਨਹੀਂ ਸਾਧ ਸੰਗਤ। ਸਿੱਖ ਨੇ ਗੁਰੂ ਕੋਲੋਂ ਤਰਸ ਕਰਕੇ ਮੰਗਣਾ, ਮਹਾਰਾਜ ਤਰਸ ਕਿਰਪਾ ਕਰੋ, ਇਹ ਸਿੱਖ ਦੀ ਅਰਦਾਸ ਹੋਣੀ ਚਾਹੀਦੀ। ਲਿਖੇ ਕਦੇ ਨਾ ਛੁੱਟੀ ਮਹਾਰਾਜ, ਜੇ ਹਿਸਾਬ ਹੋਣ ਲੱਗ ਜਾਏ ਫਿਰ ਤਾਂ ਅਸੀਂ ਛੁੱਟੀ ਨਹੀਂ ਸਕਦੇ, ਜੇ ਰੱਬ ਹਿਸਾਬ ਕਿਤਾਬ ਕਰਨ ਲੱਗਦੇ ਨੇ ਫਿਰ ਤਾਂ ਆਪਾਂ ਮੁਕਤ ਨਹੀਂ ਹੋ ਸਕਦੇ, ਇੰਨੀਆਂ ਗਲਤੀ। ਲਿਖੇ ਕਦੇ ਨਾ ਛੁੱਟੀ ਖਿੰਨ ਖਿੰਨ ਭੁੱਲਣ ਹਾਰ, ਫਿਰ ਅਰਦਾਸ ਕੀ ਹੈ, ਬਖਸ਼ਣ ਹਾਰ ਬਖਸ਼ੇ ਲੈ ਨਾਨਕ ਪਾਰ ਉਤਾਰ। ਜਦੋਂ ਸਿੱਖ ਹਿਸਾਬ ਨਾ ਮੰਗੇ, ਗੁਰੂ ਅੱਗੇ ਅਰਦਾਸ ਕਰੇ, ਉਦੋਂ ਫਿਰ ਸਾਧ ਸੰਗਤ ਗੁਰੂ ਉਹਨੂੰ ਰੱਬ ਨਾਲ ਜੋੜ ਦਿੰਦਾ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਰਸਤੇ ਤੋਂ ਹੁੰਦੇ ਹੋਏ ਮਹਾਰਾਜ ਬਹੁਤ ਵੱਡੇ ਨਗਰ ਵਿੱਚ ਗਏ, ਉਹ ਨਗਰ ਦਾ ਨਾਮ ਹੈ ਇਤਿਹਾਸ ਵਿੱਚ ਸਸਰਾਮ।
ਜਿਹੜਾ ਦਿੱਲੀ ਤੋਂ ਮੁਲਤਾਨ ਸ਼ਾਹੀ ਰੋਡ ਬਣਿਆ ਜਿਹਨੂੰ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਨੇ, ਨੈਟ ਉੱਤੇ ਸਰਚ ਕਰਿਓ। ਇਹ ਦਿੱਲੀ ਤੋਂ ਮੁਲਤਾਨ ਜਾਂਦਾ ਹੈ। ਸ਼ੇਰ ਸ਼ਾਹ ਸੂਰੀ ਦਾ ਜਨਮ ਪਿੰਡ ਹੈ ਸਸਰਾਮ। ਸਸਰਾਮ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਸਿੱਖ ਰਹਿੰਦਾ ਹੈ। ਸੰਗਤ ਉਹਨੂੰ ਪਿਆਰ ਨਾਲ ਬਿਰਧ ਅਵਸਥਾ ਕਰਕੇ ਚਾਚਾ ਫੱਗੂ ਕਹਿੰਦੀ ਹੈ। ਸਾਧ ਸੰਗਤ ਤੋਂ ਸੱਤਵੇਂ ਪਾਤਸ਼ਾਹ ਦੇ ਵੇਲੇ ਤੋਂ ਨੌਵੇਂ ਪਾਤਸ਼ਾਹ ਤੱਕ ਮਸੰਦ ਰਿਹਾ। ਉਸ ਇਲਾਕੇ ਵਿੱਚੋਂ ਸੰਗਤ ਦਾ ਦਸਵੰਧ ਇਕੱਠਾ ਕਰਕੇ ਉਹਨੇ ਸਤਿਗੁਰੂ ਤੱਕ ਪਹੁੰਚਾਉਣਾ। ਆਨੰਦਪੁਰ ਸਾਹਿਬ ਆਉਂਦਾ ਹੈ, ਉੱਥੇ ਦਸਵੰਧ ਪਹੁੰਚਾਉਂਦਾ। ਸੱਤਵੇਂ ਪਾਤਸ਼ਾਹ ਵੇਲੇ ਕੀਰਤਪੁਰ ਸਾਹਿਬ ਦਸਵੰਧ ਪਹੁੰਚਾਉਂਦਾ ਰਿਹਾ। ਅੱਠਵੇਂ ਪਾਤਸ਼ਾਹ ਵੇਲੇ ਕੀਰਤਪੁਰ ਸਾਹਿਬ ਉਹ ਦਸਵੰਧ ਦਿੰਦਾ ਰਿਹਾ। ਅੱਠਵੇਂ ਪਾਤਸ਼ਾਹ ਵੇਲੇ ਪੰਜੋਖਰਾ ਸਾਹਿਬ ਆ ਕੇ ਉਹਨੇ ਦਸਵੰਧ ਭੇਂਟ ਕੀਤਾ। ਨੌਵੇਂ ਪਾਤਸ਼ਾਹ ਦੇ ਵੇਲੇ ਆਨੰਦਪੁਰ ਸਾਹਿਬ ਦਸਵੰਧ ਭੇਂਟ ਕਰਦਾ ਰਿਹਾ। ਅੱਜ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਿਰਧ ਅਵਸਥਾ ਉਸ ਚਾਚੇ ਫੱਗੂ ਦੇ ਘਰ ਚਲੇ ਗਏ, ਕਿਉਂਕਿ ਹੁਣ ਉਹ ਸਫ਼ਰ ਕਰਨ ਦੀ ਅਵਸਥਾ ਵਿੱਚ ਨਹੀਂ। ਲੰਬਾ ਸਫ਼ਰ ਆਨੰਦਪੁਰ ਸਾਹਿਬ ਕਿਵੇਂ ਕਰੇ? ਉਹ ਗੁਰੂ ਨੂੰ ਚੇਤੇ ਕਰਦਾ, ਮਹਾਰਾਜ ਮੇਰੇ ਗਰੀਬ ਦੇ ਘਰ ਵਿੱਚ ਵੀ ਚਰਨ ਪਾਇਓ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚ ਗਏ। ਇਤਿਹਾਸ ਕਹਿੰਦਾ ਉਹਨੇ ਘਰ ਬਣਾਇਆ ਤੇ ਦਰਸ਼ਨੀ ਡਿਉੜੀ ਗੇਟ ਦਾ ਉੱਚਾ ਗੇਟ ਰੱਖਿਆ। ਮੇਰਾ ਸਤਿਗੁਰੂ ਘੋੜੇ ਤੇ ਸਵਾਰ ਹੋ ਕੇ ਮੇਰੇ ਘਰ ਵਿੱਚ ਆਵੇ। ਉਹਦੇ ਅੰਦਰ ਸ਼ਰਧਾ ਸੀ, ਪ੍ਰੇਮ ਸੀ। ਯਾਦ ਰੱਖਿਓ, ਜਿੰਨਾ ਗੁਰੂ ਦਾ ਸਨਮਾਨ ਕਰੋਗੇ ਉਨਾ ਲੋਕ ਪਰਲੋਕ ਵਿੱਚ ਸਿੱਖ ਦਾ ਸਨਮਾਨ ਵੱਧਦਾ। ਪਰ ਕਈ ਵਾਰ ਅਸੀਂ ਹਾਲਤ ਇਸ ਤਰ੍ਹਾਂ ਦੇ, ਪਹਿਲਾਂ ਜਦੋਂ ਲਿਆਈ ਦਾ ਮਹਾਰਾਜ ਨੂੰ ਪੋਤਾਂ ਘਰ ਦੇ ਪਰਿਵਾਰ ਦੇ ਜੀ ਨਾਲ ਹੁੰਦੇ ਆ, ਜਦੋਂ ਮਹਾਰਾਜ ਜੀ ਨੂੰ ਵਿਦਿਆ ਕਰਨ ਉਦੋਂ ਮੈਨੂੰ ਮਾਫ ਕਰਿਓ, ਤੁਸੀਂ ਘਰ ਦੇ ਰਿਸ਼ਤੇਦਾਰਾਂ ਵਿੱਚ ਹੀ ਗੁਆਚੇ ਰਹਿੰਦੇ। ਆਪਣੇ ਮਨ ਤੇ ਇੱਕ ਗੱਲ ਟੁਕਾ ਕੇ ਵੇਖਿਓ, ਸੋਚ ਕੇ ਕਿਸੇ ਰਿਸ਼ਤੇਦਾਰ ਦੇ ਤੁਸੀਂ ਜਾਂਦੇ ਹੋ, ਉਹ ਤੁਹਾਨੂੰ ਚਾਹ ਪਾਣੀ ਜਲ ਪਾਣੀ ਘਰ ਵਿੱਚ ਬਹਿ ਕੇ ਸਰਵ ਕਰਦਾ, ਛਕਾਉਂਦਾ, ਤੇ ਜਦੋਂ ਤੁਸੀਂ ਵਾਪਸ ਤੁਰਨ ਲੱਗੋ ਉਹ ਘਰ ਦੇ ਕਮਰੇ ਤੋਂ ਬਾਹਰ ਹੀ ਨਾ ਨਿਕਲਣ, ਤੁਹਾਨੂੰ ਗੇਟ ਤੱਕ ਵੇਖਣ ਬਿਨਾਂ ਆਉਣ, ਕੀ ਮਹਿਸੂਸ ਕਰੋਗੇ? ਰਿਸਪੈਕਟ ਇਹ ਹੁੰਦੀ ਹੈ ਜਿਹਨੂੰ ਤੁਸੀਂ ਗੱਡੀ ਤੱਕ ਛੱਡਣ ਜਾਂਦੇ, ਜਿਹਨੂੰ ਤੁਸੀਂ ਗੇਟ ਤੱਕ ਗੱਡੀ ਤੱਕ ਛੱਡਣ ਜਾਂਦੇ ਹੋ ਫਿਰ ਤੋਰਨ ਲੱਗੇ ਸੀ, ਪਰ ਇਹ ਰਿਸਪੈਕਟ ਹੈ। ਇੱਥੋਂ ਤੱਕ ਮੈਂ ਕਈ ਰਿਸ਼ਤੇਦਾਰ ਵੇਖੇ, ਉਹ ਇਕੱਲਾ ਤੋਰਨ ਛੱਡਣ ਗੱਡੀ ਬਿਠਾਉਣ ਤੱਕ ਨਹੀਂ, ਜਦੋਂ ਕੋਈ ਰਿਸ਼ਤੇਦਾਰ ਵਾਪਸ ਘਰ ਪਹੁੰਚ ਜਾਂਦਾ ਤਦੋਂ ਵੀ ਫੋਨ ਕਰਕੇ ਪੁੱਛਦੇ ਠੀਕ ਠਾਕ ਪਹੁੰਚ ਗਏ ਹੋ? ਬੜਾ ਗਹਿਰਾ ਪਿਆਰ ਹੈ। ਮਹਿਸੂਸ ਕਰਿਓ ਆਪਣਾ ਗੁਰੂ ਨਾਲ ਕਿਹੋ ਜਿਹਾ। ਆਰੰਭ ਕਰਾਈਏ ਪਾਠ ਤਾਂ ਜ਼ਰੂਰ ਗੇਟਾਂ ਵਿੱਚ ਖਲੋ ਕੇ ਤੇਲ ਚਾਉਂਦੇ ਹੋ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿਦਿਆ ਕਰੀਦੇ ਉਦੋਂ ਮਾਫ਼ ਕਰਿਓ। ਰਿਸ਼ਤੇਦਾਰਾਂ ਵਿੱਚ ਲੈਣ ਦੇਣ ਵਿੱਚ ਗੁਆਚੇ ਹੁੰਦੇ ਆ, ਕੌਣ ਕੀ ਲੈ ਕੇ ਆਇਆ, ਕਿਹਨੂੰ ਕੀ ਦੇਣਾ, ਇਹੀ ਰੌਲੇ ਪਏ ਰਹਿੰਦੇ ਨੇ, ਪਤਾ ਹੀ ਨਹੀਂ ਕਦੋਂ ਮਹਾਰਾਜ ਦਾ ਸਰੂਪ ਚੱਲੇਗਾ। ਫਿਰ ਉਹੋ ਜਿਹਾ ਫਲ ਮਿਲਦਾ, ਉਹੋ ਜਿਹਾ ਗੁਰੂ ਪਿਆਰ ਕਰਦਾ। ਤੇ ਮਾਫ਼ ਕਰਿਓ ਉਹਨਾਂ ਬੰਦਿਆਂ ਨੂੰ, ਫਿਰ ਦਸ ਦਸ ਸਾਲ ਵੀਹ ਸਾਲ ਲੰਘ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਚਰਨ ਨਹੀਂ ਪਾਉਂਦੇ, ਮੌਕਾ ਹੀ ਨਹੀਂ ਮਿਲਦਾ ਉਹ ਪਾਠ ਕਰਾ ਸਕਦੇ। ਜਿਹਨਾਂ ਤੇ ਕਿਰਪਾ ਬਖਸ਼ਿਸ਼ ਹੈ ਨਾ, ਉਹਨਾਂ ਤੋਂ ਤਾਂ ਮਹਾਰਾਜ ਸਾਲ ਵੀ ਨਹੀਂ ਪੈਣ ਦਿੰਦੇ ਜਦੋਂ ਅਸੀਂ ਗੱਲ ਹੈ। ਜਦੋਂ ਮਹਾਰਾਜ ਕਿਰਪਾ ਬਖਸ਼ਿਸ਼ ਕਰਦੇ ਕੋਈ ਨਾ ਕੋਈ ਸਵੱਬ ਬਣਿਆ ਰਹਿੰਦਾ, ਹਰ ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨ ਪਾਉਂਦੇ। ਇਹ ਸਾਧ ਸੰਗਤ ਅੰਦਰ ਪ੍ਰੇਮ ਪਿਆ, ਚਾਚੇ ਫੱਗੂ ਦੇ ਪ੍ਰੇਮ ਕਰਕੇ ਸਸਰਾਮ ਪਹੁੰਚ ਗਏ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਘੋੜੇ ਸਮੇਤ ਵਿਹੜੇ ਵਿੱਚ ਗਏ, ਬੜਾ ਅਦਬ ਕੀਤਾ, ਸਤਿਗੁਰ ਦੀ ਵਾਸਤੇ ਸੁੰਦਰ ਆਸਣ ਲਾ ਦਿੱਤੇ, ਲੰਗਰ ਤਿਆਰ ਹੋ ਰਹੇ ਸੀ, ਸੰਗਤ ਜੁੜਨ ਲੱਗ ਪਈ, ਕੀਰਤਨ ਚੱਲ ਰਿਹਾ। ਜਦੋਂ ਬਹੁਤ ਸੰਗਤ ਵਿਹੜੇ ਵਿੱਚ ਬਹਿ ਗਈ, ਇਤਿਹਾਸ ਕਹਿੰਦਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਸ ਸਿੱਖ ਨੇ ਤਿੰਨ ਪਾਤਸ਼ਾਹੀਆਂ ਦੀ ਸੇਵਾ ਵਿੱਚ ਸੇਵਾ ਕੀਤੀ ਹੋਵੇ, ਕਿੰਨਾ ਵੱਡਾ ਸਿੱਖ ਹੋਣਾ ਜੀ, ਉਹਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਆਖਰੀ ਪੇਪਰ ਪਾਇਆ। ਇਹ ਉਹ ਪੜ੍ਹਾਈ ਹੈ ਜਿਹੜੀ ਬਹੁਤ ਬਰੀਕ ਹੈ, ਜਿਸ ਤੋਂ ਬਾਅਦ ਸਿੱਧੀ ਡਿਗਰੀ ਮਿਲਦੀ ਹੈ। ਇਹ ਉਹ IPS ਹੈ ਜਿਸ ਤੋਂ ਬਾਅਦ ਫਿਰ ਸਾਧ ਸੰਗਤ ਜਿਵੇਂ ਕੋਈ ਉਹ ਐਗਜ਼ਾਮ ਕਰਦੇ ਨਾ, ਉਸ ਤੋਂ ਬਾਅਦ ਪੂਰੇ ਡਿਸਟ੍ਰਿਕਟ ਦੇ ਅਫਸਰ ਥੱਲੇ ਬਹਿ ਜਾਂਦੇ ਸਰ, ਉਹ ਸਭ ਤੋਂ ਉੱਪਰ ਬਹਿੰਦਾ ਜਾ ਕੇ। ਗੁਰੂ ਦਾ ਸਿੱਖ ਹੈ, ਤਿੰਨ ਪਾਤਸ਼ਾਹੀਆਂ ਤੋਂ ਸੇਵਾ ਨਿਭਾਉਂਦਾ। ਅੱਜ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੋਲ ਸੱਦ ਕੇ ਕਿਹਾ, ਭਾਈ ਫੱਗੂ, ਮਹਾਰਾਜ ਹੁਕਮ, ਕਹਿੰਦੇ ਜੀ ਤੁਹਾਡੇ ਵੱਲ ਗੁਰੂ ਘਰ ਦਾ ਦਸਵੰਧ ਰਹਿੰਦਾ, ਉਹ ਭੇਂਟ ਕਰੋ। ਤੇ ਭਾਈ ਫੱਗੂ ਨੇ ਬੜੀ ਸੋਚ ਵਿਚਾਰ ਕਰਕੇ, ਜਿੰਨਾ ਕੁ ਕੋਈ ਸੀ ਸਭ ਸੋਚਣ ਤੋਂ ਬਾਅਦ ਕਿਹਾ, ਮਹਾਰਾਜ ਜੋ ਭੇਟਾ ਰਹਿੰਦੀ ਸੀ ਮੈਂ ਤੁਹਾਡੇ ਚਰਨਾਂ ਵਿੱਚ ਭੇਂਟ ਕਰ ਦਿੱਤੀ ਹੈ, ਪਰ ਸਤਿਗੁਰੂ ਮੈਂ ਥੋੜੀ ਮੱਤ ਦਾ ਮਾਲਕ ਹਾਂ। ਮਹਾਰਾਜ ਅਲਪ ਬੁੱਧੀ ਹੈ, ਅਸੀਂ ਭੁੱਲ ਜਾਈਦਾ, ਸਿੱਖ ਭੁੱਲਣ ਹਾਰ ਹੈ, ਮਹਾਰਾਜ ਤੁਸੀਂ ਬਖਸ਼ਣ ਹਾਰ ਹੋ, ਕਿਰਪਾ ਕਰੋ ਜੇ ਮੈਨੂੰ ਕੋਈ ਭੁੱਲ ਗਿਆ ਮਹਾਰਾਜ ਯਾਦ ਕਰਾ ਦੇ। ਤੇ ਜੇ ਸਾਧ ਸੰਗਤ ਮਾੜਾ ਜਿਹਾ ਵੀ ਕੱਚਾ ਹੋ ਜਾਂਦਾ ਨਾ ਡਿਗਰੀ ਤੋਂ,
ਤਾਂ ਇੱਥੇ ਹੋਣਾ ਸੀ 100-200 ਬੰਦੇ ਵਿੱਚ ਮੇਰੀ ਇੰਨੀ ਇਨਸਲਟ ਕਿ ਮੇਰੇ ਪੈਸੇ ਰਹਿੰਦੇ ਨੇ ਗੁਰੂ ਘਰ ਦੇ। ਪਾਤਸ਼ਾਹ ਨੇ ਕਿਹਾ ਭਾਈ ਫੱਗੋ ਤੋਂ ਭੁੱਲ ਗਏ ਬਈ, ਕੋਈ ਭੇਟਾ ਰਹਿੰਦੀ ਹੈ ਤੇਰੇ ਵੱਲ, ਉਹ ਭੇਟਾ ਤੂੰ ਕਿੰਨੇ ਸਾਲਾਂ ਦੀ ਰੱਖ ਕੇ ਬੈਠਾ, ਤੂੰ ਭੁੱਲ ਗਿਆ ਗੁਰੂ ਨੂੰ ਭੇਟਾ ਭੇਟ ਕੀਤੀ ਨਹੀਂ, ਇੰਨੇ ਸਾਲਾਂ ਤੋਂ ਭੇਟਾ ਤੂੰ ਵਰਤੀ ਜਾ ਰਿਹਾ, ਗੁਰੂ ਨੂੰ ਭੇਟ ਨਹੀਂ ਕੀਤੀ। ਤਾਂ ਸਾਰੀ ਸੰਗਤ ਵੇਖ ਰਹੀ, ਇਹਦੇ ਉੱਤੇ ਤਾਂ ਇੰਨਾ ਵਿਸ਼ਵਾਸ ਸੀ, ਇਹ ਤਾਂ ਇੱਕ ਪੈਸਾ ਵੀ ਰੱਖਣ ਵਾਲਾ ਨਹੀਂ, ਇਹਦਾ ਮਤਲਬ ਫੱਗੂ ਵੱਲ ਪੈਸੇ ਰਹਿੰਦੇ ਨੇ। ਸਾਰੀ ਸੰਗਤ ਉਹਦੇ ਵੱਲ ਵੇਖਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਭੇਟਾ ਮੰਗਦੇ, ਕਿੰਨੇ ਸਾਲਾਂ ਦੀ ਭੇਟਾ ਰਹਿੰਦੀ ਹੈ ਤੇਰੇ ਵੱਲ, ਤੂੰ ਘਰ ਵਿੱਚ ਰੱਖੀ ਬੈਠਾ, ਵਰਤੀ ਜਾ ਰਿਹਾ, ਸਾਨੂੰ ਉਹ ਭੇਟ ਕੀਤੀ ਨਹੀਂ। ਤੇ ਸਾਧ ਸੰਗਤ, ਇਹ ਬੜਾ ਬਰੀਕ ਪੇਪਰ ਹੈ, ਪੂਰੀ ਸੰਗਤ ਦੇ ਅੰਦਰ ਕਿਸੇ ਨੂੰ ਇਸ ਤਰ੍ਹਾਂ ਗੁਰੂ ਪੁੱਛਦਾ, ਜੇ ਰੰਚਕ ਮਾਤਰ ਵੀ ਸੂਖਮ ਹੋਮੇ ਹੋਵੇ, ਉਹ ਬੰਦੇ ਨੇ ਬੋਲ ਪੈਣਾ ਸੀ, ਮਹਾਰਾਜ ਇੰਨੇ ਸਾਲ ਸੇਵਾ ਕਰਦੇ ਹੋ ਗਏ, ਮੈਂ ਇੱਕ ਪੈਸਾ ਵੀ ਨਹੀਂ ਰੱਖਿਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਰੀ ਪੇਪਰ ਪਾਇਆ, ਇਹਦੇ ਵਿੱਚ ਭਾਈ ਫੱਗੂ 100% ਪਾਸ ਹੋਏ। ਇੱਕੋ ਗੱਲ ਹੱਥ ਜੋੜ ਕੇ ਕਹੀ, ਮਹਾਰਾਜ ਮੈਂ ਭੁੱਲਣ ਹਾਰ ਹਾਂ, ਮਹਾਰਾਜ ਭੁੱਲ ਜਾਈਦਾ, ਅਲਪ ਬੁੱਧੀ ਹੈ, ਕਿਰਪਾ ਕਰੋ ਮਹਾਰਾਜ, ਤੁਹਾਡੇ ਘਰ ਦੇ ਗੋਲੇ ਹਾਂ ਮਹਾਰਾਜ, ਜੇ ਭੁੱਲ ਗਏ ਮੈਨੂੰ ਯਾਦ ਕਰ। ਇਹ ਅਰਦਾਸ ਕੀਤੀ ਕਿ ਕੋਟ ਬਰਾਦ ਮਾਰੇ ਖੰਡੋ ਅਨਕ ਵਿਧੀ ਸਮਝਾਵੋ, ਮਹਾਰਾਜ ਸਮਝਾ ਦਿਓ ਜੇ ਭੁੱਲ ਕੋਟ

ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਭਾਈ ਫੱਗੂ ਤੈਨੂੰ ਇਹ ਪਦਵੀ ਪਤਾ ਕਿਉਂ ਮਿਲੀ ਹੈ? ਉਹਨੇ ਕਿਹਾ ਮਹਾਰਾਜ ਤੁਹਾਡੀ ਤੁਸੀਂ ਜਾ ਭਾਈ ਉਹ ਸੰਗਤ ਵਿੱਚ ਹਉਮੈ ਛੱਡੇ, ਉਹਨੂੰ ਬਹੁਤ ਉੱਚੀ ਪਦਵੀ ਮਿਲਦੀ, ਉਹ ਆਪਣੇ ਆਪ ਨੂੰ ਨੀਵਾਂ ਸਮਝੇ ਗੁਰੂ ਅੱਗੇ, ਗੁਰੂ ਉਹਨੂੰ ਬਹੁਤ ਉੱਚੀ ਪਦਵੀ ਦੇ ਦਿੰਦੇ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਛੋਟੇ ਸਪੁੱਤਰ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘਰ ਪੰਜ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ। ਸਭ ਤੋਂ ਛੋਟੀ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਬਾਅਦ ਬੀਬੀ ਵੀਰੋ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ, ਫਿਰ ਪੰਜਵੇਂ ਨੰਬਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਇਤਿਹਾਸ ਪੜਿਓ, ਛੇਵੇਂ ਪਾਤਸ਼ਾਹ ਨੇ ਹਰ ਵਕਤ ਆਪਣੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਚਪਨ ਵਿੱਚ ਰੱਖਿਆ। ਇਤਿਹਾਸ ਕਹਿੰਦਾ 1621 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਸ ਤੋਂ ਬਾਅਦ ਸਾਧ ਸੰਗਤ ਸੰਨ 1629 ਈਸਵੀ 8 ਸਾਲ ਦੀ ਉਮਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੀ, ਜਦੋਂ ਗੁਰੂ ਨਾਨਕ ਸਿੰਘ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਦੀ ਅਕਾਲ ਚਲਾਣਾ ਕੀਤਾ, ਪਰਲੋਕ ਗਵਨ ਹੋਏ। ਉਦੋਂ ਬਾਬਾ ਸ੍ਰੀ ਚੰਦ ਸਾਹਿਬ ਦੇ ਅਕਾਲ ਚਲਾਣੇ ਤੇ ਛੇਵੇਂ ਪਾਤਸ਼ਾਹ ਬਾਠ ਸਾਹਿਬ ਗਏ, ਉਦੋਂ ਨਾਲ ਲੈ ਕੇ ਗਏ 8-8 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ। ਇਹ ਗੱਲ ਸਮਝਾਉਣੀ ਸੀ ਭਾਈ, ਗੁਰੂ ਘਰ ਦੇ ਅੰਦਰ ਤਪੱਸਿਆ ਕਰਨ ਵਾਲੇ, ਮਨ ਨੀਮਾ ਰੱਖਣ ਵਾਲਿਆਂ ਦਾ ਕਿਵੇਂ ਸਤਿਕਾਰ ਤੇ ਸਨਮਾਨ ਕਰਨਾ। ਛੇਵੇਂ ਪਾਤਸ਼ਾਹ ਨੇ ਬਾਬਾ ਸ੍ਰੀ ਚੰਦ ਸਾਹਿਬ ਦਾ ਬੜਾ ਮਾਣ ਕੀਤਾ, ਬੜਾ ਸਤਿਕਾਰ ਕੀਤਾ। ਤੁਸੀਂ ਗੁਰੂ ਸਪੁੱਤਰ ਹੋ, ਤੁਸੀਂ ਵੱਡੀ ਤਪੱਸਿਆ ਵਾਲੇ ਹੋ, ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਆਪਣੀ ਹਉਮੈ ਨਹੀਂ ਜਤਾਈ ਕਿ ਮੇਰੀ ਉਮਰ ਵੱਡੀ ਹੈ, ਮੈਂ ਗੁਰੂ ਨਾਨਕ ਦਾ ਵੱਡਾ ਪੁੱਤਰ ਹਾਂ, ਮੇਰੀ ਭਗਤੀ ਹੈ। ਤੁਸੀਂ ਗੁਰੂ ਰਾਮਦਾਸ ਮਹਾਰਾਜ ਅੱਗੇ ਇਹ ਗੱਲ ਕਹੀ ਸੰਗਤ ਵਿੱਚ ਕਿ ਹੇ ਗੁਰੂ ਰਾਮਦਾਸ, ਤੁਹਾਡੀ ਨਿਮਰਤਾ ਨੇ ਸਾਡਾ ਸਭ ਕੁਝ ਲੁੱਟ ਲਿਆ, ਜੋ ਮਾੜਾ ਮੋਟਾ ਮੇਰੇ ਵਿੱਚ ਸੀ ਉਹ ਵੀ ਗੁਰੂ ਰਾਮਦਾਸ ਮਹਾਰਾਜ ਤੁਸੀਂ ਖੋਲ। ਬਾਬਾ ਸ੍ਰੀ ਚੰਦ ਸਾਹਿਬ ਦੇ ਅਕਾਲ ਚਲਣੇ ਤੇ ਗੁਰੂ ਤੇਗ ਬਹਾਦਰ ਮਹਾਰਾਜ 8 ਸਾਲ ਦੀ ਉਮਰ, ਫਿਰ ਗੁਰੂ ਤੇਗ ਬਹਾਦਰ ਮਹਾਰਾਜ 10 ਸਾਲ, ਛੇਵੇਂ ਪਾਤਸ਼ਾਹ ਨੇ ਕਿਹਾ ਬਾਬਾ ਬੁੱਢਾ ਸਾਹਿਬ ਤੇਗ ਬਹਾਦਰ ਨੂੰ ਆਪਣੇ ਕੋਲ ਰੱਖੋ, ਇਹਨੂੰ ਕੋਲ ਸਮਝਾਓ। ਔਰ 1631 ਵਿੱਚ ਜਦੋਂ ਬਾਬਾ ਬੁੱਢਾ ਸਾਹਿਬ ਦੀ ਅਕਾਲ ਚਲਣਾ ਕੀਤਾ, ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਮਦਾਸ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਗਏ। ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਸਾਧ ਸੰਗਤ। ਇਹ ਮੇਰੀ ਕਥਾ ਕਹਿਣ ਤੋਂ ਭਾਵ ਹੈ, ਜਦੋਂ ਸੰਗਤ ਵਿੱਚ ਕੋਈ ਇਸ ਤਰ੍ਹਾਂ ਦੀਵਾਨ ਹੋਵੇ, ਕੀਰਤਨ ਹੋਵੇ, ਉਦੋਂ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਇਆ ਕਰੋ। ਉਹ ਬੱਚੇ ਜਿਹੜੇ ਸੁਣਨ ਦੀ ਸ਼ਮਤਾ ਰੱਖਦੇ, 8 ਸਾਲ 9 ਸਾਲ 10 ਸਾਲ ਹੋ ਗਏ, ਉਹਨਾਂ ਨੂੰ ਨਾਲ ਲੈ ਕੇ ਆਓ। ਉਹਨਾਂ ਉੱਤੇ ਸੰਗਤ ਦਾ, ਗੁਰੂ ਦਰਬਾਰ ਦਾ ਅਸਰ ਹੁੰਦਾ। ਇਹ ਨਾ ਹੋਵੇ ਵਿਆਹਾਂ ਸ਼ਾਦੀਆਂ ਵਿੱਚ ਬੱਚਿਆਂ ਨੂੰ ਨਵੇਂ ਕੱਪੜੇ ਸਵਾ ਕੇ ਨਾਲ ਲੈ ਜਾਂਦੇ ਹੋ, ਗੁਰੂ ਦੇ ਦੀਵਾਨ ਚੱਲਦੇ, ਉਦੋਂ ਬੱਚਿਆਂ ਨੂੰ ਘਰ ਛੱਡ ਦਿੱਤਾ, ਕਾਰਟੂਨ ਵੇਖੋ, ਮੋਬਾਇਲ ਵੇਖੀ ਜਾਓ, ਉਹਨਾਂ ਤੇ ਕੀ ਅਸਰ ਹੋਣਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬੁੱਢਾ ਸਾਹਿਬ ਕੋਲ ਪੜ੍ਹੇ। ਇੱਕ ਰਾਤ ਪਹਿਲਾਂ ਕਾਲ ਚੱਲਣੇ ਤੋਂ ਪੂਰੀ ਰਾਤ ਸਿੱਖਾਂ ਵਿੱਚ 10 ਸਾਲ ਦੀ ਉਮਰ ਵਿੱਚ ਜਾਗ ਕੇ ਬੈਠੇ ਰਹੇ, ਸਾਰੀਆਂ ਕਥਾ ਸੁਣ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੋਦ ਵਿੱਚ ਹੀ ਸਿਰ ਰੱਖ ਕੇ ਪਏ ਨੇ, ਪੂਰੀ ਰਾਤ ਜਾਗਦੇ ਰਹੇ। ਉਸ ਤੋਂ ਬਾਅਦ ਸਾਧ ਸੰਗਤ ਇੱਥੇ ਹੀ ਵਸ ਨਹੀਂ। ਜਦੋਂ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਦੀ 15 ਸਾਲ ਦੀ ਹੋਈ, ਉਦੋਂ ਬਹੁਤ ਸੋਝੀ ਵਾਲੀ ਉਮਰ ਸੀ, ਭਾਈ ਗੁਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿਦਵਾਨ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੇ। ਛੇਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਅਕਾਲ ਤਖਤ ਸਾਹਿਬ ਦਾ ਪਹਿਲਾ ਸਮਝੋ ਜਥੇਦਾਰ ਥਾਪਿਆ ਹੋਵੇ। ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਨੇ ਅਕਾਲ ਤਖਤ ਸਾਹਿਬ ਦਾ ਉਥੜਾ ਬਣਵਾਇਆ, ਹੋਰ ਕਿਸੇ ਸਿੱਖ ਦਾ ਰਾਜ ਮਿਸਤਰੀ ਦਾ ਹੱਥ ਨਹੀਂ ਲਵਾਇਆ ਛੇਵੇਂ ਪਾਤਸ਼ਾਹ ਨੇ। ਅੱਜ ਜਦੋਂ ਭਾਈ ਗੁਰਦਾਸ ਜੀ ਨੇ ਸਰੀਰ ਛੱਡਣਾ ਸੀ, ਉਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 15 ਸਾਲ ਦੀ ਉਮਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਨਾਲ ਲੈ ਕੇ ਗਏ, ਨਾਲ ਰੱਖਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ। ਕਿਉਂ? ਇਹਦੇ ਉੱਤੇ ਇਹਨਾਂ ਚੀਜ਼ਾਂ ਦਾ ਗਿਆਨ। ਇਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਹੁਤ ਵੱਡੀ ਸੇਵਾ ਨਿਭਾਉਣੀ। ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੋਇਆ ਗੁਰੂ ਕੇ ਮਹਿਲ, ਉਦਣ ਪਹਿਲੀ ਵਾਰ ਹੱਥਾਂ ਵਿੱਚ ਚੁੱਕ ਕੇ ਦਰਸ਼ਨ ਕਰ ਗਏ। ਉਦਣੇ ਛੇਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ, ਨਾਨਕੀ ਤੇਰਾ ਪੁੱਤਰ ਬਹੁਤ ਵਡਿਆਈਆਂ ਦਾ ਮਾਲਕ ਬਣੇਗਾ। ਅੱਖਾਂ ਭਰ ਲਈਆਂ, ਮਹਾਰਾਜ ਤੁਹਾਡੇ ਘਰ ਪੁੱਤਰ ਮੈਨੂੰ ਮੇਰੀ ਭੁੱਖ ਨੂੰ ਭਾਗ ਲੱਗਾ, ਜਿਹਨੇ ਤੁਹਾਡੇ ਘਰ ਜਨਮ ਲਿਆ ਉਹਦੀ ਤੇ ਉਂਝ ਹੀ ਵਡਿਆਈਆਂ ਨੇ। ਛੇਵੇਂ ਪਾਤਸ਼ਾਹ ਨੇ ਕਿਹਾ, ਨਹੀਂ ਨਾਨਕੀ,
ਇਹਨੂੰ ਬਹੁਤ ਵਡਿਆਈਆਂ ਮਿਲਣਗੀਆਂ। ਉਦੋਂ ਵੀ ਪਾਤਸ਼ਾਹ ਨੇ ਕਹਿ ਦਿੱਤਾ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰ ਰਹੇ ਹੋ। ਇਸ ਪਾਵਨ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਨੁੱਖਤਾ ਦੇ ਭਲੇ ਹਿੱਤ ਜੋ ਸ੍ਰੀ ਮੁਖਵਾਕ ਬਖਸ਼ਦੇ ਨੇ, ਉਹਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰਦੇ ਹੋ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ। ਆਓ ਗੁਰ ਸ਼ਬਦ ਵਿਚਾਰ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਦੇ ਹਾਂ।

0: ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਰਾਗ ਸੋਰਠ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 607 ਅੰਗ ਤੇ ਦਰਜ ਹੈ। ਦੀਨ ਦੁਨੀਆਂ ਦੇ ਮਾਲਕ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਦੇ ਪ੍ਰਭੂ ਦੇ ਨਾਮ ਦੀ ਮਹਿਮਾ ਪ੍ਰਗਟ ਕਰਦੇ ਨੇ। ਕਹਿੰਦੇ ਜਿਨ੍ਹਾਂ ਨੂੰ ਹਰਿਆਂ ਭਰਿਆਂ ਕਰਨ ਵਾਲੇ ਪਰਮੇਸ਼ਵਰ ਦੇ ਨਾਲ ਪ੍ਰੀਤੀ ਹੈ, ਪ੍ਰੇਮ ਹੈ, ਜਿਨ੍ਹਾਂ ਨੂੰ ਰੰਚਕ ਮਾਤਰ ਉਹਦੇ ਨਾਮ ਦਾ ਰਸ ਆਇਆ ਹੈ, ਜਿੱਦਾਂ ਧਾਗੇ ਚ ਮਣਕੇ ਪਰੋਈਦੇ ਨੇ, ਜਿਨ੍ਹਾਂ ਦੇ ਸਵਾਸਾਂ ਦੇ ਧਾਗੇ ਵਿੱਚ ਪ੍ਰਭੂ ਦਾ ਨਾਮ ਪਰੋਇਆ ਹੋਇਆ ਹੈ, ਵਿਧਿਆ ਹੋਇਆ ਹੈ, ਵਿੰਨਿਆ ਹੋਇਆ ਹੈ, ਜੁੜਿਆ ਹੋਇਆ ਹੈ, ਉਹ ਪ੍ਰਭੂ ਦੇ ਨਾਮ ਤੋਂ ਬਿਨਾਂ ਇੱਕ ਪਲ ਵੀ ਰਹਿ ਨਹੀਂ ਸਕਦੇ।
1: ਜਿਉਂ ਮਛਲੀ ਬਿਨ ਨੀਰੈ ਬਿਨ ਸੈ ਤਿਉਂ ਨਾਮੈ ਬਿਨ ਮਰ ਜਾਈ।
0: ਮਤਸਿਆ, ਮੱਛੀ ਨੂੰ ਆਖਿਆ ਗਿਆ ਮਾਛਲੀ ਜੋ ਹੈ, ਨੀਰ ਤੋਂ ਬਿਨਾਂ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਨੀਰ ਸੰਸਕ੍ਰਿਤ ਦਾ ਲਫ਼ਜ਼ ਹੈ, ਗੁਰਾਂ ਨੇ ਗੁਰਮੁਖੀ ਵਿੱਚ ਵਰਤਿਆ ਹੈ। ਮਛਲੀ ਦੇ ਜੀਵਨ ਦਾ ਆਧਾਰ ਪਾਣੀ ਹੈ, ਸਾਧੂ ਦੇ ਜੀਵਨ ਦਾ ਆਧਾਰ ਬਾਣੀ ਹੈ। ਸਾਧੂ ਬਾਣੀ ਬਿਨਾਂ ਨਹੀਂ ਰਹਿੰਦਾ, ਮਛਲੀ ਪਾਣੀ ਬਿਨਾਂ ਨਹੀਂ ਰਹਿੰਦੀ। ਮਾਹੀ ਬੇਆਬ ਜ਼ਿੰਦਾ,

0: ਚਿਹਰੇ ਤੇ ਹੋਰ ਨੂਰ ਪ੍ਰਫੁੱਲਤ ਹੁੰਦਾ ਹੈ ਤੋ ਸਾਧੂ ਦੇ ਲਈ ਪ੍ਰਭੂ ਦੇ ਨਾਮ ਦਾ ਰਸ ਅਗੰਮੀ ਹੈ, ਉਹਦਾ ਕੋਈ ਬਦਲ ਨਹੀਂ, ਜਿਵੇਂ ਮੱਛੀ ਦੇ ਜੀਵਨ ਵਿੱਚ ਪਾਣੀ ਦਾ ਬਦਲ ਕੋਈ ਹੋ ਨਹੀਂ ਸਕਦਾ।
1: ਮੇਰੇ ਪ੍ਰਭ ਕਿਰਪਾ ਜਲ ਦੇਵ ਹਰ ਨਾਈ।
0: ਤੂੰ ਅਰਦਾਸ ਕਰਿਆ ਕਰੋ ਹੇ ਪ੍ਰਭਤਾ ਦੇ ਸਹਿਤ ਪਰਮੇਸ਼ਵਰ, ਜਿਹੜਾ ਨਾਮ ਦਾ ਜਲ ਹੈ ਸਾਨੂੰ ਵੀ ਇਹਦਾ ਰਸ ਆ ਜਾਵੇ, ਨਹੀਂ ਤੇ ਚੌਂਕੜਾ ਜਦੋਂ ਲਾਈਦਾ ਹੈ ਬੁਰੇ ਖਿਆਲਾਤ ਆਉਣਗੇ, ਜਨਮਾਂ ਜਨਮੰਤਰਾਂ ਤੋਂ ਜਿਹੜੇ ਭੈੜੇ ਸੰਸਕਾਰ ਨੇ ਉਧਰ ਨੂੰ ਧਿਆਨ ਜਾਵੇਗਾ। ਵਿਰਲੀਆਂ ਰੂਹਾਂ ਨੇ ਜਿਨ੍ਹਾਂ ਨੂੰ ਰਸ ਆਉਂਦਾ ਹੈ, ਅਰਦਾਸ ਕਰਿਆ ਕਰੋ ਸਾਨੂੰ ਵੀ ਰਸ ਆਵੇ। ਸ਼ੇਖ ਫਰੀਦਾ ਖੈਰ ਦੀਜਾ ਬੰਦਗੀ।
1: ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ।
0: ਮੱਛੀ ਨੂੰ ਪਾਣੀ ਨਾਲ ਸਹਿਜ ਮਿਲਦਾ ਹੈ, ਸ਼ਾਂਤ ਆਉਂਦੀ ਹੈ। ਤੋ ਕਹਿੰਦੇ ਜਿਹੜੀ ਵਿਕਾਰਾਂ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਰੋਗਾਂ ਸੋਗਾਂ ਦੀ ਅੱਗ ਹੈ, ਇਹ ਨਾਮ ਦੇ ਜਲ ਨਾਲ ਹੀ ਬੁਝਣੀ ਹੈ। ਤੋ ਇਸੇ ਕਰਕੇ ਇਸ ਕਲਯੁਗ ਦੇ ਦੁਖਦਾਇਕ ਸਮੇਂ ਅੰਦਰ, ਦੁੱਖਾਂ ਲੱਦੇ ਸਮੇਂ ਅੰਦਰ ਅਗਰ ਟਿਕਾਓ ਚਾਹੀਦਾ ਹੈ, ਸ਼ਾਂਤੀ ਚਾਹੀਦੀ ਹੈ, ਤੋ ਕਹਿੰਦੇ ਪ੍ਰਭੂ ਦੇ ਨਾਮ ਜਲ ਬਾਬਤ ਪਰਮਾਤਮਾ ਦੇ ਸਾਵੇਂ ਬੇਨਤੀ ਕਰਿਆ ਕਰੋ, ਤੁਹਾਨੂੰ ਪ੍ਰਾਪਤ ਹੋ ਜਾਵੇ।

0: ਸਾਰੰਗ ਰੇਨਬਰਡ ਕਹਿੰਦੇ ਨੇ ਅੰਗਰੇਜ਼ੀ ਚ ਇਹਨੂੰ। ਇਹਦੇ ਗਲੂਏ ਚ ਇੱਕ ਛੇਕ ਹੈ ਵੀ ਜੇ ਸਹਿ ਸੁਭਾਅ ਵਰਖਾ ਦੀ ਬੂੰਦ ਉਸ ਛੇਕ ਚ ਪੈ ਜਾਵੇ ਤੇ ਇਹ ਬਬੀਹਾ ਜ਼ਿੰਦਾ ਰਹਿੰਦਾ ਹੈ, ਨਹੀਂ ਤੇ ਦੁਨੀਆਂ ਤੇ ਕਿੰਨੇ ਜਲ ਦੇ ਝਰਨੇ ਨੇ, ਕਿੰਨੇ ਸਾਧਨ ਨੇ, ਨਦੀਆਂ ਨਾਲੇ ਨੇ, ਇਹ ਉਥੋਂ ਜਲ ਨਹੀਂ ਛੱਕ ਪਾਉਂਦਾ। ਤੋ ਸਵਾਨਤੀ ਬੂੰਦ ਦੇ ਆਸਰੇ ਲੰਬੇਰਾ ਸਮਾਂ ਇਹ ਜ਼ਿੰਦਾ ਰਹਿ ਸਕਦਾ ਹੈ। ਮਹਾਰਾਜਾਂ ਦੇ ਬੇਨਤੀ ਕਰੋ ਪਰਮੇਸ਼ਵਰ ਅੱਗੇ, ਜਿਵੇਂ ਬਬੀਹਾ ਬਿੱਲ ਲਾਉਂਦਾ ਹੈ, ਵਿਰਲਾਪ ਕਰਦਾ ਹੈ ਵੀ ਵਰਖਾ ਹੋਵੇ, ਸਵਾਨਤੀ ਬੂੰਦ ਪ੍ਰਾਪਤ ਹੋਵੇ ਜੋ ਉਹਦੇ ਜੀਵਨ ਦਾ ਆਧਾਰ ਹੈ, ਇਉਂ ਕਹਿੰਦੇ ਤੂੰ ਵੀ ਵਿਰਲਾਪ ਕਰ, ਬੇਨਤੀਆਂ ਕਰ, ਤਰਲੇ ਲੈ, ਕਿਧਰੇ ਤੈਨੂੰ ਨਾਮ ਦੀ ਸਵਾਨਤੀ ਬੂੰਦ ਪ੍ਰਾਪਤ ਹੋਵੇ, ਤੈਨੂੰ ਸ਼ਾਂਤ ਆਵੇ। ਆਪਾਂ ਰੈੱਡ ਲਾਈਟ ਤੇ ਵਿਹਨੇ ਹੈ, 10-12 ਮੰਗਤੇ ਮੰਗਣ ਵਾਲੇ ਹੋਣ ਨਾ, ਤੇ ਕਈਆਂ ਨੂੰ ਦਾਨ ਕਰਨ ਦਾ ਚਿੱਤ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਮੰਗਣੇ ਵਿੱਚ ਬਹੁਤਾ ਡੂੰਘਾ ਤਰਲਾ ਨਹੀਂ ਹੁੰਦਾ, ਤੇ ਜਿਹੜਾ ਬਹੁਤਾ ਹੀ ਨਿਰਮਾਣ ਹੋਵੇ ਉਹਦੇ ਤੇ ਦਇਆ ਆ ਜਾਂਦੀ, ਬੰਦਾ ਰੁਪਈਏ 10 ਵੀ ਕੱਢ ਕੇ ਫੜਾ ਦਿੰਦਾ ਹੈ। ਮੰਗਣ ਦਾ ਤਰੀਕਾ ਇਹ ਹੀ ਹੈ ਵੀ ਜਿੰਨਾ ਦੀਨ ਹੋਵੇ, ਜਿੰਨਾ ਨਿਰਮਾਣ ਹੋਵੇ, ਉਨੀ ਹੀ ਬਖਸ਼ਿਸ਼ ਵਧੇਰੇ ਮਿਲੇਗੀ। ਤੋ ਬਿਲਾਵੇ ਦਾ ਭਾਵ ਹੈ ਬਿਵੇਲ, ਬਿਲਾਉਣਾ, ਕੁਰਲਾਉਣਾ, ਤਰਲੇ ਲੈਣੇ, ਇਦਾਂ ਨਾਮ ਦਾ ਰਸ ਫਿਰ ਪ੍ਰਾਪਤ ਹੁੰਦਾ ਹੈ, ਬਿਨਾਂ ਤਰਲਿਆਂ ਤੋਂ ਪ੍ਰਾਪਤੀ ਨਹੀਂ ਹੈ।
1: ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰਿਆ ਭਾਏ ਸੁਭਾਈ।
0: ਤਿਉਂ ਜਿਹੜੇ ਇਨਸਾਨ ਨੇ ਅਗਰ ਗੁਰੂ ਵੱਲ ਮੁੱਖ ਕਰ ਲੈਂਦੇ ਨੇ, ਉਹਨਾਂ ਨੂੰ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ, ਨਾਮ ਜਲ ਪ੍ਰਾਪਤ ਹੁੰਦਾ ਹੈ। ਭਾਏ ਤੋਂ ਭਾਵ ਹੈ ਗੁਰੂ ਨਾਲ ਪ੍ਰੇਮ ਪਾਉਣ, ਤੋ ਗੁਰੂ ਉਹਨਾਂ ਨੂੰ ਸੋ ਭਾਈ ਸ਼ੁਭ ਸਿੱਖਿਆ ਦੇਵੇ, ਗੁਰਾਂ ਪਾਸੋਂ ਸਿੱਖਿਆ ਲੈ ਕੇ ਨਾਮ ਦੀ ਉਹ ਕਮਾਈ ਕਰਨ, ਫਿਰ ਸਹਿਜ ਸ਼ਾਂਤੀ ਗਿਆਨ ਪ੍ਰਾਪਤ ਹੋਵੇਗਾ, ਉਹਨਾਂ ਦੇ ਜੀਵਨ ਵਿੱਚ ਫਿਰ ਸੁੱਖ ਪ੍ਰਾਪਤ

ਜੇ ਪ੍ਰਭੂ ਕਿਰਪਾ ਕਰ ਦੇਵੇ, ਜੇ ਗੁਰੂ ਨਾਨਕ ਗੁਰੂ ਅੰਗਦ ਕਿਰਪਾ ਕਰਦੇ ਨੇ, ਕਿਰਪਾ ਸੰਸਕ੍ਰਿਤ ਵਿੱਚ ਮਿਹਰਬਾਨੀ ਨੂੰ ਆਂਦੇ ਨੇ, ਨਦਰੇ ਨਿਆਮਤ ਕਰਦੇ ਨੇ, ਜੇ ਸਾਡੇ ਤੇ ਉਹਨਾਂ ਨੂੰ ਤਰਸ ਆ ਜਾਂਦਾ ਹੈ, ਸਾਡੀ ਝੋਲੀ ਨਾਮ ਦਾ ਰਸ ਪਾ ਦਿੰਦੇ ਨੇ, ਸਾਨੂੰ ਚੌਂਕੜੇ ਵਿੱਚ ਆਨੰਦ ਆਉਂਦਾ ਹੈ, ਬੈਠਿਆਂ ਬੈਠਿਆਂ ਰਸ ਚੱਖਦਿਆਂ ਚੱਖਦਿਆਂ ਇੱਕ ਨਾ ਇੱਕ ਦਿਨ ਅੰਤਰ ਆਤਮੇ ਪਰਮੇਸ਼ਵਰ ਦੀ ਪ੍ਰਾਪਤੀ ਬੰਦੇ ਨੂੰ

ਹੀਰ ਤੇ ਫਿਰ ਇਹੀ ਬਚਨ ਗੁਰਦੇਵ ਸਾਨੂੰ ਸਮਝਾਉਂਦੇ ਨੇ, ਕਹਿੰਦੇ ਵੇਖੋ ਪਰਮਾਤਮਾ ਨੂੰ ਗੁਰੂ ਪਰਮੇਸ਼ਰ ਨੂੰ ਤਰਸ ਦਇਆ ਉਸੇ ਤੇ ਆਉਣੀ ਹੈ ਜਿਹੜਾ ਦੀਨ ਹੋਵੇਗਾ। ਦੀਨ ਦਾ ਸਿੱਧਾ ਜਿਹਾ ਭਾਵ ਹੈ, ਜੇ ਅਰਬੀ ਵਿੱਚ ਲੈਣਾ ਹੈ ਧਰਮ, ਜਿਹੜਾ ਧਰਮੀ ਹੋਵੇਗਾ ਉੱਤੇ ਦਇਆ ਆਵੇਗੀ ਰੱਬ ਨੂੰ। ਦੂਸਰਾ ਪੱਖ ਸੰਸਕ੍ਰਿਤ ਵਿੱਚ ਦੀਨ ਦਾ ਮਤਲਬ ਹੁੰਦਾ ਜੇ ਬਹੁਤ ਨਿਰਮਾਣ ਹੋ ਗਿਆ, ਢਹਿ ਹੀ ਗਿਆ, ਗੋਡਿਆਂ ਤੇ ਬਹਿ ਗਿਆ, ਤਰਲੇ ਕੱਢੇ, ਜਾਂ ਆਂਦੇ ਉਸ ਤੇ ਦਇਆ ਕਰਕੇ ਗੁਰੂ ਪਰਮੇਸ਼ਰ ਬਰਕਤਾਂ ਬਖਸ਼ਦੇ ਨੇ, ਨਜ਼ਾਤ ਬਖਸ਼ਦੇ ਨੇ, ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ ਮੁਕਤੀ ਬਖਸ਼ਦੇ ਨੇ, ਨਾਮ ਬਖਸ਼ਿਆ ਗੁਰਾਂ ਨੇ, ਤੇ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਸ ਨਾਮ ਨਾਲ, ਉਸ ਸ਼ਬਦ ਦੀ ਵਰਖਾ ਦੇ ਨਾਲ ਬੁੱਝ ਗਈ। ਤੋ ਜਦੋਂ ਵੀ ਦਾਤ ਮੰਗਣੀ ਹੈ, ਚਾਹੇ ਤਨ ਦੀ ਝੋਲੀ ਹੈ ਚਾਹੇ ਮਨ ਦੀ ਝੋਲੀ ਹੈ, ਤਨੋ ਅਮੀਰ ਹੋਣਾ ਹੈ ਜਾਂ ਮਨੋ ਅਮੀਰ ਹੋਣਾ ਹੈ, ਨਾਮ ਧਨ ਚਾਹੀਦਾ ਹੈ ਜਾਂ ਪਦਾਰਥ ਚਾਹੀਦੇ ਨੇ, ਰਸਤਾ ਇਹੀ ਹੈ, ਉੱਥੇ ਦੀਨ ਹੋਣਾ ਪਵੇਗਾ। ਗੁਰਤੇ ਸਾਤ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ, ਗੁਰਤੇ ਨਾਮ ਪਾਈਐ ਵੱਡੀ ਵਡਿਆਈ। ਜਿਹੜਾ ਫਿਰ ਗੁਰੂ ਪਾਸੋਂ ਦੀਨ ਹੋ ਕੇ ਨਾਮ ਲੈ ਲੈਂਦਾ, ਉਹਨਾਂ ਨੂੰ ਰੱਜ ਆ ਗਿਆ। ਜਦੋਂ ਸੰਸਾਰ ਦੇ ਪਦਾਰਥਾਂ ਦੀ ਪਕੜ ਹੀ ਨਾ ਰਹੀ ਤੇ ਸੰਸਾਰ ਤੋਂ ਉਪਰਾਮ ਹੋਇਆ ਨੂੰ ਮੁਕਤੀ ਮਿਲ ਗਈ, ਦੇ ਵਿਲ ਬੀ ਲਿਬਰੇਟਡ। ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ ਨਜ਼ਾਤ ਪਾ ਗਏ, ਜਿਨ੍ਹਾਂ ਦਾ ਮੰਗਣਾ ਨਹੀਂ ਮੁੱਕਿਆ ਸੰਸਾਰ ਦੇ ਰਸ ਵਿੱਚ ਰਹੇ, ਉਧਰੋਂ ਉਮਰ ਮੁੱਕ ਗਈ, ਮੰਗਾਂ ਹਜੇ ਵੀ ਮੌਜੂਦ ਸਨ। ਰੱਬ ਆਂਦਾ ਚੱਲ ਕੋਈ ਨੀ, ਤੂੰ ਮੰਗਾਂ ਆਪਣੀਆਂ ਅਗਲੇ ਜਨਮ ਚ ਪੂਰੀਆਂ ਕਰ ਲਈ, ਫਿਰ ਦੁਨੀਆਂ ਤੇ ਘੱਲ ਦਿੰਦਾ। ਆਵਾਗਮਨ ਚ ਬੰਦਾ ਪਿਆ ਰਹਿੰਦਾ ਹੈ। ਤੋ ਮਹਾਰਾਜ ਆਂਦੇ ਗੁਰੂ ਪਰਮੇਸ਼ਰ ਅੱਗੇ ਦੀਨ ਹੋ ਜਾਓ ਜੇ ਮੁਕਤੀ ਚਾਹੀਦੀ ਹੈ। ਇੱਥੇ ਦਾਸ ਸ੍ਰੀ ਮੁਖ ਵਾਕ ਦੀ ਕਥਾ ਨੂੰ ਵਿਸ਼ਰਾਮ ਦਿੰਦਾ ਹੈ। ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗੰਮੀ ਲੜੀਵਾਰ ਕਥਾ ਦੇ

0: ਦੇ 1099 ਅੰਗ ਤੇ ਅਕਾਲ ਪੁਰਖ ਦੇ ਪਰਮੇਸ਼ਵਰ ਦੇ ਤੀਸਰੇ ਸਰਗੁਣ ਸਰੂਪ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ ਮਨੁੱਖਤਾ ਦੇ ਭਲੇ ਹਿੱਤ ਇਹ ਅਗੰਮੀ ਸ੍ਰੀ ਮੁਖਵਾਕ ਪ੍ਰਗਟ ਕਰਦੇ ਨੇ। ਜੋਗੀ ਲਫ਼ਜ਼ ਵਰਤਿਆ ਹੈ, ਜੋਗੀ ਦਾ ਭਾਵ ਜਿਹਦਾ ਰੱਬ ਦੇ ਨਾਲ ਜੋੜ ਆ ਗਿਆ ਹੈ, ਜਿਹੜਾ ਰੱਬ ਤੱਕ ਪਹੁੰਚਿਆ ਹੈ। ਦੂਸਰਾ ਅਰਥ ਗੋਰਖ ਨਾਥ ਦੇ ਮਤ ਅਨੁਸਾਰ ਜੋਗ ਭੇਸ ਨੂੰ ਧਾਰਨੇ ਵਾਲਾ, ਉਹ ਆਪਾਂ ਆਮ ਹੀ ਪਿੰਡਾਂ ਚ ਜੋਗੀ ਫਿਰਦੇ ਵੇਹਨੇ ਆ। ਮਹਾਰਾਜ ਇੱਥੇ ਭੇਖ ਧਾਰਨੇ ਵਾਲੇ ਜੋਗੀ ਦੀ ਬਾਤ ਪਾਉਂਦੇ ਨੇ। ਕਹਿੰਦੇ ਬੰਦਾ ਜੋਗੀ ਹੋ ਗਿਆ, ਆਂਦਾ ਮੇਰਾ ਜੋਗ ਆ ਗਿਆ, ਜੋੜ ਬਣ ਗਿਆ ਰੱਬ ਨਾਲ, ਮੈਂ ਸੰਸਾਰ ਛੱਡ ਦਿੱਤਾ ਹੈ। ਕਹਿੰਦੇ ਜੇ ਤੇਰਾ ਜੋੜ ਆਇਆ ਸੀ ਰੱਬ ਨਾਲ, ਤੇਰਾ ਮੰਗਣਾ ਮੁੱਕ ਜਾਣਾ ਚਾਹੀਦਾ ਸੀ, ਪਰ ਤੂੰ ਤੇ ਘਰ ਘਰ ਜਾ ਕੇ ਭਿੱਖਿਆ ਮੰਗਦਾ ਰਿਹਾ, ਮੰਗਣਾ ਤੇ ਤੇਰਾ ਮੁੱਕਿਆ ਹੀ ਨਾ, ਤੇਰੇ ਮਨ ਦੇ ਫੁਰਨੇ ਖਲੋਤੇ ਨਹੀਂ, ਭੀਖ ਮੰਗੀ, ਐਲਮਸ ਇੰਗਲਿਸ਼ ਚਾਹੁੰਦੇ ਨੇ, ਠੂਠਾ ਲੈ ਕੇ ਉਹਨਾਂ ਗ੍ਰਸਤੀਆਂ ਕੋਲੋਂ ਹੀ ਮੰਗੀ ਜਾਣਾ ਹੈ ਜਿਨ੍ਹਾਂ ਨੂੰ ਆਹਨਾ ਹੈ ਵੀ ਇਹ ਵਿਕਾਰਾਂ ਚ ਫਸੇ ਹੋਏ ਨੇ। ਤੋ ਗੁਰਦੇਵ ਆਂਦੇ ਜਿਹੜੇ ਵਾਕਿਆ ਹੀ ਜੋਗੀ ਨੇ, ਰੱਬ ਨਾਲ ਜੁੜੇ ਹੋਏ ਨੇ, ਉਹਨਾਂ ਦਾ ਮੰਗਣਾ ਮੁੱਕਿਆ ਹੁੰਦਾ ਹੈ।
1: ਦਰਗਹ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ।
0: ਹੁਣ ਮਸਲਾ ਇਹ ਖੜਾ ਹੋ ਗਿਆ, ਦਰਗਾਹ ਚ ਲੇਖਾ ਜੋਖਾ ਹੋਣਾ ਹੈ ਤੇ ਤੈਨੂੰ ਜਵਾਬ ਦੇਣਾ ਪੈਣਾ ਹੈ, ਕਿਉਂਕਿ ਜਿਨ੍ਹਾਂ ਕੋਲੋਂ ਮੰਗਿਆ ਉਹਨਾਂ ਵੀ ਉੱਥੇ ਹੀ ਖਲੋਤੇ ਹੋਣਾ ਹੈ। ਇਹਨੇ ਦੀ ਇੰਨਾ ਖਾਧਾ, ਇਹਨੇ ਦੀ ਇੰਨਾ ਦਿੱਤਾ, ਇਹ ਲੇਖਿਆਂ ਜੋਖਿਆਂ ਵਿੱਚ ਫਿਰ ਆਉਣਾ ਜਾਣਾ ਪਵੇਗਾ। ਕਿਸੇ ਦਾ ਕੁਝ ਦੇਣ ਵਾਲਾ ਰਹਿ ਗਿਆ ਫਿਰ ਆਵਾਂਗੇ ਦੁਨੀਆਂ ਤੇ, ਕੁਝ ਲੈਣ ਵਾਲਾ ਰਹਿ ਗਿਆ ਫਿਰ ਲੈਣ ਆਵਾਂਗੇ। ਦੂਸਰਾ ਦਰਗਾਹ ਦੇ ਵਿੱਚ ਇਹ ਵੀ ਬਚਨ ਬਿਲਾਸ ਹੋਣੇ ਨੇ ਵੀ ਤੂੰ ਤੇ ਜੋਗੀ ਅਖਵਾਇਆ ਵੀ ਰੱਬ ਨਾਲ ਜੋੜ ਸੀ ਤੇਰਾ, ਮੰਗਣਾ ਤੇਰਾ ਮੁੱਕਿਆ ਨਹੀਂ, ਇਹਦਾ ਮਤਲਬ ਭੇਖ ਕਰਕੇ ਹੀ ਜੋਗੀ ਸੀਗਾ, ਅੰਤਰ ਆਤਮੇ ਤੇਰਾ ਜੋੜ ਨਹੀਂ ਸੀ ਆਇਆ। ਤੋ ਮਹਾਰਾਜ ਆਂਦੇ ਸਵਾਲ ਬੜੇ ਉੱਠਣੇ ਨੇ, ਲੋਕਾਂ ਕੋਲੋਂ ਬਚ ਸਕਦਾ ਹੈ ਲਿਬਾਸ ਪਾ ਕੇ, ਰੱਬ ਸੁਰਤ ਪੜਦਾ ਹੈ, ਹਿਰਦਾ ਪੜਦਾ ਹੈ, ਮਨ ਪੜਦਾ ਹੈ, ਰੱਬ ਭੇਖ ਜਾਂ ਚਿਹਰੇ ਪੜਨ ਦੀ ਜ਼ਰੂਰਤ ਨਹੀਂ ਸਮਝਦਾ, ਉਹਦੇ ਪਾਸੋਂ ਕੀ ਲੁਕਿਆ ਹੈ। ਦਰਗਾਹ ਵਿੱਚ ਜਾ ਕੇ ਮਜਲਸ ਵਿੱਚ ਜਾ ਕੇ ਕੀ ਜਵਾਬ ਦੇਵੇਂਗਾ।
1: ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ।
0: ਜਿਹੜੇ ਅਸਲ ਜੋਗੀ ਨੇ ਨਾ, ਜਿਨ੍ਹਾਂ ਦਾ ਰੱਬ ਨਾਲ ਜੋੜ ਆਇਆ ਹੋਇਆ ਹੈ, ਉਹਨਾਂ ਭਿਖਿਆ ਪਤਾ ਕੀ ਲਈ, ਮਨ ਦਾ ਠੂਠਾ ਲੈ ਕੇ ਗੁਰੂ ਨਾਨਕ ਪਾਸੋਂ, ਪੂਰੇ ਗੁਰਾਂ ਪਾਸੋਂ ਸ਼ਬਦ ਲੈਣਾ ਕੀਤਾ। ਔਰ ਜਿਹੜਾ ਇਹ ਜੋਗੀ ਆ ਜਿਹੜੀ ਛੰਨ ਪਾਈ ਬੈਠਾ ਹੈ ਨਾ ਤੂੰ, ਜਿਹੜੇ ਰੱਬ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੇ ਸੰਤੋਖ ਦੀ ਛੰਨ ਪਾਈ ਹੋਈ ਹੈ, ਉਹ ਸਦਾ ਤ੍ਰਿਪਤੀ ਵਿੱਚ ਟਿਕੇ ਹੋਏ ਨੇ। ਨਿਵਾਸ ਸਥਾਨ ਕਾਹਦੇ ਲਈ ਹੁੰਦਾ ਵੀ ਟਿਕਾ ਜਾਵੇ, ਆਂਦੇ ਛੰਨ ਤੇ ਪਾ ਲਈ, ਟਿਕਿਆ ਤੇ ਹੈ ਹੀ ਨਾ, ਫਿਰ ਮੰਗਦਾ ਫਿਰਦਾ ਹੈ। ਸਾਧੂ ਆਨੰਦ ਵਿੱਚ ਟਿਕੇ ਰਹਿੰਦੇ ਨੇ, ਸਦਾ ਪ੍ਰਭੂ ਦੇ ਗੀਤ ਗਾਉਂਦੇ ਨੇ, ਉਸ ਸੱਚੇ ਵਾਹਿਗੁਰੂ ਨੂੰ ਸਦਾ ਹੀ ਧਿਆਉਂਦੇ ਹਨ।
1: ਭੇਖੀ ਹਾਥ ਨਾ ਲੱਦੀਆ ਸਭ ਬੰਦੀ ਜਮਕਾਲ।
0: ਦੇਖ ਇਹ ਜਿਹੜਾ ਧਰਮ ਦਾ ਲਿਬਾਸ ਹੈ, ਲਿਬਾਸ ਨੂੰ ਮਾੜਾ ਨਹੀਂ ਆਖਿਆ ਭਾਈ, ਕਈ ਇਹਨਾਂ ਪੰਕਤੀਆਂ ਨੂੰ ਲੈ ਕੇ ਸਾਧੂਆਂ ਸੰਤਾਂ ਨੂੰ, ਪੂਰਨ ਪੁਰਸ਼ਾਂ ਨੂੰ ਭੰਡਣ ਲੱਗ ਪੈਂਦੇ ਨੇ। ਇੱਥੇ ਭੇਖੀ ਨੂੰ ਬੁਰਾ ਆਖਿਆ ਹੈ, ਜਿਹਨੇ ਲਿਬਾਸ ਪਾਇਆ ਬੜਾ ਨਿਰਮਲ ਤੇ ਕਰਤੂਤ ਬੜੀ ਭੱਦੀ ਹੈ, ਜਿਨ੍ਹਾਂ ਨੂੰ ਕਬੀਰ ਜੀ ਮਹਾਰਾਜ ਨੇ ਬਨਾਰਸ ਦੇ ਠੱਗ ਆਖਿਆ, ਵੀ ਇਹ ਪੰਡਿਤ ਸਾਧੂ ਦਾ ਲਿਬਾਸ ਅਦਬ ਸਤਿਕਾਰ ਵਾਲਾ ਹੈ, ਉਹ ਤੂੰ ਲਿਬਾਸ ਹੰਸ ਵਾਲਾ ਪਾ ਲਿਆ, ਕਰਤੂਤ ਬਗਲੇ ਵਾਲੀ ਤੇਰੀ, ਦਿਖਾਵਾ ਹੋਰ ਕਰਨਾ ਤੇ ਹੋਣਾ ਕੁਝ ਹੋਰ, ਉਹਨੂੰ ਭੇਖੀ ਆਖਿਆ ਜਾਂਦਾ। ਤੂੰ ਐਵੇਂ ਕਿਸੇ ਦੇ ਭੇਖ ਨੂੰ ਨਾ ਭੰਡਣ ਲੱਗ ਪਿਆ ਕਰੋ, ਕਿਸੇ ਦੇ ਲਿਬਾਸ ਨੂੰ ਨਾ ਭੰਡਣ ਲੱਗ ਪਿਆ ਕਰੋ। ਇੱਕ ਉਂਗਲ ਕਿਸੇ ਵੱਲ ਕਰੋਗੇ ਤੁਹਾਡੇ ਵੱਲ ਵੀ ਬਥੇਰੀਆਂ ਹੋ ਜਾਣੀਆਂ ਨੇ। ਤੋ ਮਹਾਰਾਜ ਗੁਰੂ ਅਮਰਦਾਸ ਆਂਦੇ ਨੇ ਭਾਈ, ਨਿਰਾ ਭੇਖ ਦੇ ਨਾਲ ਹਾਥ ਨਾ ਲੱਦੀਆ, ਲੱਦੀਆ ਦਾ ਭਾਵ ਥਾਂ ਨਹੀਂ ਆਉਣਾ, ਪਰਮਾਤਮਾ ਦਾ ਅੰਤ ਨਹੀਂ ਪੈਣਾ, ਪਰਮਾਰਥ ਦਾ ਰਾਹ ਨਹੀਂ ਲੱਭਣਾ। ਜੇ ਵਿਖਾਵੇ ਮਾਤਰ ਭੇਖ ਧਾਰਿਆ ਹੈ, ਬੰਦਗੀ ਨਾ ਕੀਤੀ, ਜਮਾਂ ਦੀ ਮਾਰ ਤੋਂ ਤੈਨੂੰ ਭੇਖ ਨੇ ਥੋੜ੍ਹਾ ਬਚਾਉਣਾ ਹੈ, ਤੈਨੂੰ ਤ੍ਰਿਪਤੀ ਨਹੀਂ ਆਉਣੀ, ਤੈਨੂੰ 84 ਲੱਖ ਜੂਨਾਂ ਵਿੱਚ ਪਾਉਣਾ ਪਵੇਗਾ, ਕੋਰੀਅਰ ਆਫ ਡੈਥ, ਜਮਕਾਲ ਜਿਹੜਾ ਹੈ, ਜਮ ਜਿਹੜਾ ਹੈ, ਇਹਨੇ ਤੈਨੂੰ ਡਾਂਗ ਰੀਜ ਨਾ ਫੇਰਨੀ। ਉਹ ਜੇ ਬਾਹਰੋਂ ਜੋਗੀ ਹੈ ਤੇ ਅੰਦਰੋਂ ਵੀ ਜੋਗੀ ਬਣਨਾ ਕਰ।
1: ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ,
0: ਵਾਧੂ ਦੀਆਂ ਬਾਤਾਂ ਛੱਡ, ਪਰਮਾਤਮਾ ਦਾ ਨਾਮ ਸਦਾ ਸੱਚ ਹੈ, ਉਹਦਾ ਅਭਿਆਸ ਕਰਿਆ ਕਰ, ਸਦਾ ਚੌਂਕੜੇ ਵਿੱਚ ਬੈਠ ਕੇ ਆਨੰਦ ਲਿਆ ਕਰ। ਸਮਾਲ ਦਾ ਮਤਲਬ ਬਹੁਤ ਸਾਂਭ ਕੇ ਰੱਖਣਾ, ਹਿਰਦੇ ਚ ਉਹਨੂੰ ਸਾਂਭ ਕੇ ਰੱਖ, ਉਹਦੇ ਸਦਾ ਗੀਤ ਗਾਇਆ।

0: ਹੁਣ ਮਸਲਾ ਇਹ ਹੈ ਵੀ ਆਪਾਂ ਦਰ ਦਰ ਤੇ ਕਈ ਵਾਰ ਸਹਿਜਤਾ ਪ੍ਰਾਪਤ ਕਰਨ ਲਈ ਜਾਂਦੇ ਹਾਂ, ਮਨ ਨੂੰ ਸ਼ਾਂਤੀ ਆਵੇ। ਕੋਈ ਮਨ ਦੀਆਂ ਮੁਰਾਦਾਂ ਲਈ ਜਾਂਦਾ ਹੈ, ਕੋਈ ਪਰਮਾਰਥ ਦੇ ਰਸਤੇ ਲਈ, ਕੋਈ ਤਨ ਦੀ ਝੋਲੀ ਪਦਾਰਥ ਚਾਹੁੰਦਾ ਹੈ, ਕੋਈ ਮਨ ਦੀ ਝੋਲੀ ਨਾਮ ਚਾਹੁੰਦਾ ਹੈ, ਕੋਈ ਕਬਰਾਂ ਤੇ ਜਾਂਦਾ, ਮੂਰਤਾਂ ਵੱਲ ਜਾਂਦਾ। ਇੱਕ ਗੱਲ ਤੈਅ ਹੈ ਵੀ ਇਹ ਪੀਰ ਫਕੀਰ ਤਨ ਦੀ ਝੋਲੀ ਕੁਝ ਨਾ ਕੁਝ ਪਾ ਸਕਦੇ ਨੇ, ਕੋਈ ਦੋ ਰਾਏ ਨਹੀਂ, ਛੋਟੀ ਮੋਟੀ ਰਿੱਧੀ ਸਿੱਧੀ ਹੁੰਦੀ ਹੈ, ਪਰ ਮਨ ਨੂੰ ਸ਼ਾਂਤ ਨਹੀਂ ਕਰ ਸਕਦੇ, ਮੰਗਣਾ ਨਹੀਂ ਮੁਕਾ ਸਕਦੇ, ਰੱਜ ਨਹੀਂ ਬਖਸ਼ ਸਕਦੇ, 84 ਲੱਖ ਜੂਨਾਂ ਤੋਂ ਮੁਕਤੀ ਨਹੀਂ ਦੇ ਸਕਦੇ। ਇੱਕ ਆਂਦਾ ਜੀ ਕੋਈ ਗੱਲ ਨਹੀਂ, ਪਦਾਰਥ ਤੇ ਮਿਲ ਹੀ ਜਾਣੇ ਨੇ। ਜੇ ਪਦਾਰਥਾਂ ਵਿੱਚ ਮਟੀਰੀਅਲਿਸਟਿਕ ਵਰਲਡ ਵਿੱਚ ਸੁੱਖ ਹੁੰਦਾ, ਅੱਜ ਆਪਣਾ ਅੱਧਾ ਪੰਜਾਬ, ਪੰਜਾਬ ਨੂੰ ਛੱਡ ਕੇ ਅਮੈਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਉਹ ਸੁੱਖ ਲੱਭਣ ਗਏ ਨੇ ਵੀ ਪੈਸਾ ਕਮਾ ਲਈਏ ਤੇ ਸੁੱਖ ਮਿਲੇ। ਇਹ ਸੱਚਾਈ ਹੈ, ਕਦੇ ਗੂਗਲ ਕਰਕੇ ਵੇਖ ਲਿਓ। ਆਪਣੇ ਪੰਜਾਬ ਵਿੱਚ ਮਾਇਆ ਓਨੀ ਨਹੀਂ, ਕੋਈ ਦੋ ਰਾਏ ਨਹੀਂ, ਇਹ ਗੱਲ ਠੀਕ ਹੈ, ਪਰ ਡਿਪਰੈਸ਼ਨ ਨਹੀਂ ਮਿਲੇਗਾ ਤੁਹਾਨੂੰ ਇੱਥੇ। ਦੁਨੀਆ ਦੀ ਸਭ ਤੋਂ ਭੈੜੀ ਬਿਮਾਰੀ ਹੈ ਚਿੰਤਾ, ਡਿਪਰੈਸ਼ਨ। ਐਸਾ ਬੰਦੇ ਨੂੰ ਖਾਂਦੀ ਹੈ ਜਿਵੇਂ ਸਿਉਂਖ ਚਗਾਠਾਂ ਗਾਲ ਦਿੰਦੀ ਹੈ ਨਾ, ਇੱਦਾਂ ਗਾਲਦੀ ਹੈ। 70% ਤੋਂ ਉੱਪਰ ਲੋਕ USA, ਕੈਨੇਡਾ, ਯੂਰਪ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਡਿਪਰੈਸਡ ਨੇ। ਤੋ ਕੀ ਸਮਝ ਪਈ? ਡਾਲਰਾਂ ਦੁੱਖ ਨਹੀਂ ਵੰਡਾਇਆ, ਡਾਲਰਾਂ ਸਹਿਜਤਾ ਨਹੀਂ ਦਿੱਤੀ। 4-5 ਸਾਲ ਚਮਕ ਦਮਕ ਰਹੀ, ਹੌਲੀ ਹੌਲੀ ਬੰਦਾ ਉੱਥੇ ਵੀ ਬੋਰ ਹੋ ਗਿਆ। ਭਾਈ ਜੀ, ਸੁੱਖ ਨਾਮ ਦਾ ਹੈ, ਚੌਂਕੜਾ ਲਾ ਲਾ। ਜੇ ਕੁੱਲੀ 'ਚ ਹੋਇਆ ਤਾਂ ਵੀ ਹੱਸੇਗਾ, ਤੇ ਜੇ ਮਹਿਲ ਮਿਲ ਗਏ ਤੇ ਤਾਂ ਵੀ ਹੱਸੇਗਾ। ਤੋ ਜਿਵੇਂ ਤਨ ਦੀ ਖੁਰਾਕ ਡਾਲਰ ਨੇ ਮਾਇਆ ਹੈ, ਗੁਜ਼ਰਾਨ ਲਈ ਪੈਸਾ ਬੜਾ ਜ਼ਰੂਰੀ ਹੈ, ਕੋਈ ਦੋ ਰਾਇ ਨਹੀਂ। ਮਨ ਨੂੰ ਜੇ ਹਟੇ ਘਟੇ ਰੱਖਣਾ ਹੈ, ਹਰਿਆ ਭਰਿਆ ਰੱਖਣਾ ਹੈ, ਉਹਦੇ ਲਈ ਕਰੰਸੀ ਨਾਮ ਦੀ ਵਰਤੀ ਦੀ ਹੈ। ਨਾਮ ਦੀ ਖੁਰਾਕ ਨਾਲ ਉਹ ਪ੍ਰਫੁੱਲਤ ਰਹਿੰਦਾ ਹੈ। ਹੁਣ ਇੱਥੇ ਪ੍ਰੋਬਲਮ ਇਹ ਹੈ, ਦਰ ਦਰ ਤੇ ਗਏ, ਸ਼ਾਂਤੀ ਨਹੀਂ ਮਿਲੀ, ਸਹਿਜਤਾ ਨਹੀਂ ਮਿਲੀ, ਲੇਖਾ ਨਹੀਂ ਨਿਬੜਿਆ। ਕਹਿੰਦੇ ਫਿਰ ਮੂਰਖੀ ਹੈ ਨਾ, ਜਦੋਂ ਤੈਨੂੰ ਪਤਾ ਹੈ ਵੀ ਉਸ ਦਰ ਤੇ ਜਾਇਆ ਲੇਖਾ ਜੋਖਾ ਨਿਬੜਨਾ ਹੀ ਨਹੀਂ, ਸ਼ਾਂਤੀ ਮਿਲਣੀ ਨਹੀਂ, ਤੇ ਕਿਉਂ ਫਜ਼ੂਲ ਸਮਾਂ ਲੰਘਾ ਰਿਹਾ ਹੈ, ਕਿਉਂ ਅਜਾਈ ਉੱਥੇ ਜਾ ਰਿਹਾ ਹੈ, ਕੀ ਫਾਇਦਾ ਹੈ, ਨਫ਼ਾ ਕੀ ਹੈ ਉੱਥੇ ਜਾ ਕੇ ਸੇਵਾ ਕਰਨ ਦਾ, ਜੇ ਉਹ ਗੁਰੂ ਪੀਰ ਤੈਨੂੰ ਮੁਕਤੀ ਦਿਵਾਉਣ ਜੋਗਾ ਨਹੀਂ, ਨਿਜ਼ਾਤ ਦਿਵਾਉਣ ਜੋਗਾ ਨਹੀਂ ਹੈ।
1: ਐਸਾ ਸਤਿਗੁਰ ਲੋੜ ਲਹੋ, ਜਿਸ ਜੇਵਡ ਅਵਰ ਨਾ ਕੋਏ।
0: ਸਤ ਸਰੂਪ ਅਕਾਲ ਪੁਰਖ ਦਾ ਸਰਗੁਣ ਜਾਮਾ, ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚਾ ਪਾਤਸ਼ਾਹ। ਲੋੜ ਦਾ ਭਾਵ ਹੈ ਤਾਂਗ ਰੱਖ ਉਹਦੇ ਪ੍ਰਤੀ, ਉਹਦੀ ਪ੍ਰਾਪਤੀ ਲਈ ਦੀਨ ਹੋ, ਇੱਛਾ ਜ਼ਾਹਰ ਕਰ, ਤੇ ਜੇ ਕਿਧਰੇ ਤੈਨੂੰ ਮਿਲ ਗਿਆ ਨਾ, ਲੇਖੇ ਸਾਰੇ ਤੇਰੇ ਪਾਟ ਜਾਣੇ ਨੇ, ਲੇਖਾ ਕਦੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ ਲੈ, ਨਾਨਕ ਬਾਰ ਉਤਾਰ। ਗੁਰੂ ਨਾਨਕ ਗ੍ਰਹਿਣ ਸਿਮੈਸੀ ਪੇਸ਼ਣ, ਗੁਰੂ ਨਾਨਕ ਮੁਕਤੀ ਦਾ ਬੇੜਾ ਹੈ, ਸਹਿਜਤਾ ਬਖਸ਼ਦਾ ਹੈ। ਜਿਹੜਾ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਚਰਨ ਫੜ ਲਵੇਗਾ, ਉਹਦੇ ਲਈ ਤੱਤੀਆਂ ਤਵੀਆਂ ਵੀ ਸੀਤ, ਉਹਦੇ ਲਈ ਮਾਛੀਵਾੜੇ ਦੇ ਕੰਡੇ ਮਖਮਲੀ ਸੇਜਾਂ ਬਣ ਜਾਂਦੇ ਨੇ। ਆ ਜਿਨ੍ਹਾਂ ਦੇਹਧਾਰੀਆਂ ਨੂੰ ਤੁਸੀਂ ਗੁਰੂ ਮੰਨੀ ਬੈਠੇ ਹੋ, ਇਹਨਾਂ ਨੂੰ ਆਖੋ ਖਾਂ ਮਾੜਾ ਜਿਹਾ ਹੱਥ ਤੱਤੇ ਤਵੇ ਦੇ ਰੱਖ ਕੇ ਵਿਖਾਉਣ, ਇਹਨਾਂ ਨੂੰ ਆਖੋ ਖਾਂ ਲੋਕਾਈ ਦੇ ਦੀਵੇ ਨੂੰ ਬਲਦਾ ਰੱਖਣ ਲਈ ਆਪਣੇ ਲਾਲ ਨੀਆਂ ਦੇ ਚਿਣਵਾਉਣ। ਇਹ ਰੋਗਾਂ ਸੋਗਾਂ 'ਚ ਜਕੜੇ ਹੋਏ ਮਲ ਮੂਤਰ ਦੇ ਲਿਫਾਫੇ ਨੇ, ਠੀਕ ਹੈ ਕੋਈ ਸਾਧੂ ਹੈ, ਕੋਈ ਸੰਤ ਹੈ, ਰੱਬ ਨਾਲ ਜੋੜਦਾ ਉਹਦੇ ਅੱਗੇ ਸਿਰ ਝੁਕਦਾ ਹੈ, ਪਰ ਜੇ ਸਿੱਖਾਂ ਦੇ ਜ਼ਿਹਨ ਵਿੱਚ ਇਹ ਖਿਆਲਾਤ ਲੈ ਆਵੇ ਵੀ ਇਹ ਸਿੱਖਾਂ ਦਾ 12ਵਾਂ 14ਵਾਂ 16ਵਾਂ ਗੁਰੂ ਹੈ, ਰੱਬ ਦਾ ਵਾਸਤਾ ਜੇ ਸਾਗਰ ਨੂੰ ਛੱਡ ਕੇ ਬੁਲਬਲਿਆਂ ਪਿੱਛੇ ਸਮਾਂ ਬਰਬਾਦ ਨਾ ਕਰੋ, गुरु नानक वर्गा ना रूहे जमीन ते कोई आया, ना गुरु अर्जन किसे कोलों बन होना है, ना तिना लोकां दा खसम कोई गोबिंद राय वर्गा हो सकता है। इको फुरमान बाणी दा पत्थर ते लकीर है, ज्ञान ध्यान किस कर्म ना जाना, सार ना जाना तेरी, सब ते वड्डा सतगुरु नानक जिनकल राखी। मेरी द ग्रेटेस्ट ऑफ ऑल इज गुरु नानक। देर इज नन टू कंपेयर विद गुरु नानक। गुरु नानक वर्गा ना कोई है, आंदे ओ पूरा गुरु लोड़ला जे तेनू शांति सहजता मुक्ति चाहीदी है।
1: तिस शरणाई छुटिया लेखा मंगा ना कोई।
0: गुरु नानक दी जेड़ा शरण जांदा है, गुरु नानक परमेश्वर दा रूप है। रब दी दरगाह विच जदों लेखा जोखा होवेगा ते जेदे हक विच रब ने गवाही दे दित्ती, गुरु नानक ने गवाही दे दित्ती, उहदा ते लेखा निबड़ गया। तो आंदे गुरु नानक ने ही निजात दवाउणी है, मुक्ति दवाउणी है। चो नानक बिता बीद मेहरे हकीकत, बर आलम दामीद गोयद बंता सिंह गुफत, ओ खुदा सूरत खुर्शीदे जान पावीद। गुरु नानक खुदा दी मूरत है, गुरु नानक खुदा दा शीशा है, गुरु नानक विच ते खुदा विच सिर्फ इस खलड़ी दा फासला है। गुरु साकार है, परमेश्वर निराकार है। जेड़ा ओदी शरण आ जावेगा ओही छुटेगा, ओदे लेखे जोखे पार दते जानगे।
1: सच दृढ़ाए सच दृढ़ सच्चा ओ शब्द दे।
0: जेड़ा गुरु है ना, उन्हें अपने सच स्वरूप परमेश्वर दे नाम दा शब्द तैनू देना है, सच तैनू दृढ़ करवाना है, सचे दे नाम नाल तैनू जोड़ना है। ते जेड़ा जोड़ी गया उते सचे दा ही रूप हो गया, उन्हें कदा लेखा देना है, वो प्रभु च एक मिक हो जांदा है।
1: हिरदा जिस दा सच है तन मन भी सच्चा होए।
0: जेदे जहन विच प्रभु दा नाम टिकिया होया है, ओदा तन भी सच्चा भाव सफला, ते ओदा मन भी निर्मल हो जांदा है, मुक्ति मिल जांदी है।
1: नानक सच्चा हुकम मन्या सच्ची वडियाई दे।
0: सच्चे गुरु परमेश्वर दा हुकम मन्नो, ओदे अनुसार जीवन बशर करो गुजारो, एक दिन तुहाडी वडियाई भी सच्चे गुरु वर्गी हो जावेगी। जेड़ा सागर च मिल गया ओदी शोभा सागर वर्गी हो गई, जेड़ी नदी गुरु नानक विच भेद हो गई वह गुरु नानक दा रूप हो गई, वह बाबा बुढ़ा साहब बन गए, वह भाई बाला साहब बन गए, वह भाई मरदाना जी बन गए, वह बाबा जेठा बनया, बाबा विधि चंद साहब बन गए। ये बरकतां उन्हां नूं हासिल हुंदियां ने, महिमा उन्हां दी प्रफुल्लत रहिंदी है।
1: सच्चे माहे समावसी जिसनो नदर करे।
0: वेखो गुरु परमेश्वर की नदर होवे, किरपा होवे, फिर नाम दा रस आउंदा है, फिर सच्चे विच इकमिक होईदा है। बिना किरपा तो संसार दे रस विच ही रहीदा है, निरंकार दा रस आउंदा नहीं है।
1: पौड़ी सूरे ए ना आखिया अहंकार मरे दुख पावे।
0: कहिंदे इह कादा सूरा होया जेड़ा विकारां नूं ना जित सकिया, काम क्रोध लोह मोह हंकार नू ना जित सकिया, जिनू अंत समय का ही दुख सताई गया, मौत का ही डर सताई गया। तो कहिंदे सूरमा वह हुंदा है जेड़ा कदे भी झुकदा नहीं, भाव विकारा अगे गोडे नहीं टेकदा। सूरबीर बचन के बली बाणी च साधुआं नूं सूरबीर आख्या, जिन्हां मन साध्या बचन दे जिहड़े पूरे ने, जिहड़े विकारां दे अगे तृष्णा दे अगे कदे झुके नहीं, दुश्मणां दे अगे कदे झुके नहीं, ਤੋ ਮਹਾਰਾਜਾਂ ਦੇ ਉਹ ਸੂਰਾ ਕਾਹਦਾ ਹੋਇਆ ਜਿਹੜਾ ਖੌਫ ਦੇ ਵਿੱਚ ਜੀਵਨ ਗੁਜ਼ਾਰ ਜਾਂਦਾ ਹੈ।
1: ਅੰਧੇ ਆਪ ਨਾ ਪਛਾਣਨੀ ਦੂਜੇ ਪਚ ਜਾਵਹੇ।
0: ਕਈ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ, ਆਪ ਵਿਚਾਰ ਦੇ ਨੇਤਰਾਂ ਤੋਂ ਅੰਨੇ ਨੇ, ਪਰਮਾਰਥ ਦੇ ਰਸਤੇ ਦਾ ਕੋਈ ਗਿਆਨ ਨਹੀਂ। ਤੇ ਜੇ ਆਗੂ ਹੀ ਅੰਨਾ ਹੋਇਆ ਭਾਊ ਤੈਨੂੰ ਕਿੱਥੋਂ ਪਾਰ ਲੈ ਜਾਵੇਗਾ। ਲਾਠੀ ਦੇ ਹੁੰਦੀ ਹੈ ਟੋਣ ਲਈ, ਟੋਂਦੇ ਟੋਂਦੇ ਗੁਜ਼ਰ ਜਾਓ, ਰਸਤਾ ਮਿਲ ਜਾਵੇ। ਤੇ ਜੇ ਲਾਠੀ ਟੁੱਟੀ ਹੋਵੇ ਤੇ ਕਿੱਥੋਂ ਗਾਂ ਜਾਵੇਗਾ। ਤੋ ਕਹਿੰਦੇ ਇਹਨਾਂ ਆਪ ਡੁੱਬਣਾ, ਤੇ ਤੁਸੀਂ ਵੀ ਦਵੈਸ਼ ਦੇ ਵਿੱਚ ਡੁੱਬ ਜਾਓਗੇ। ਜਦੋਂ ਇੱਕ ਪਰਮੇਸ਼ਵਰ ਨੂੰ ਛੱਡ ਕੇ ਦੂਸਰੇ ਵੱਲ ਜਾਂਦੇ ਹੋ, ਦੋਵਾਂ ਬੇੜੀਆਂ ਚ ਪੈਰ ਪਾਉਂਦੇ ਹੋ, ਤੇ ਕਹਿੰਦੇ ਤੁਹਾਡਾ ਡੁੱਬਣਾ ਤੈਅ ਹੈ।
1: ਆਤ ਕ੍ਰੋਧ ਸਿਉਂ ਲੂਜਦੇ ਅੱਗੇ ਪਿੱਛੇ ਦੁੱਖ ਪਾਵਹੇ।
0: ਵੇਖੋ ਸਾਰਾ ਜੀਵਨ ਆਂਦੇ ਇਹ ਕ੍ਰੋਧ ਨੂੰ ਨਹੀਂ ਜਿੱਤ ਸਕੇ। ਇਹਨਾਂ ਦੇ ਅੰਦਰ ਐਂਗਰ, ਇਹਨਾਂ ਦੇ ਅੰਦਰ ਗੁੱਸਾ ਰਿਹਾ। ਲੂਜਦੇ ਦਾ ਭਾਵ ਹੁੰਦਾ ਹੈ ਝਗੜਦਿਆਂ ਹੀ ਗੁਜ਼ਰ ਗਈ, ਕਦੇ ਵਿਕਾਰਾਂ ਨਾਲ ਝਗੜਾ, ਕਦੇ ਸੰਸਾਰੀਆਂ ਨਾਲ ਝਗੜਾ। ਤੋ ਇਹ ਵਿਕਾਰਾਂ ਤੇ ਕਾਬੂ ਨਹੀਂ ਪਾ ਸਕੇ, ਇਹਨਾਂ ਨੇ ਦਰਗਾਹ ਦੀ ਕੁਰਸੀ ਕਿੱਥੋਂ ਜਿੱਤਣੀ ਹੈ, ਦਰਗਾਹ ਚ ਜਗ੍ਹਾ ਕਿੱਥੋਂ ਹਾਸਲ ਹੋਵੇਗੀ। ਵਿਕਾਰਾਂ ਨੂੰ ਜਿੱਤਣ ਜੋਗੇ ਹੁੰਦੇ ਤੇ ਦਰਗਾਹ ਵਿੱਚ ਜਗ੍ਹਾ ਜਿੱਤ ਪਾਉਂਦੇ, ਪਰ ਇਹ ਆਵਾਗਮਨ ਵਿੱਚ ਪੈਂਦੇ ਹਨ।
1: ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ।
0: The dear Lord is not pleased with egotism. ਰੱਬ ਨੂੰ ਹੰਕਾਰ ਨਹੀਂ ਜੇ ਚੰਗਾ ਲੱਗਦਾ, ਹੰਕਾਰੀ ਨੂੰ ਸ਼ਰੀਕਾ ਸਮਝਦਾ ਰੱਬ। ਸਾਰੇ ਵਿਕਾਰਾਂ ਦੀ ਮਾਫੀ ਦੇ ਦਿੰਦਾ, ਹੰਕਾਰੀ ਨੂੰ ਮਾਫ ਨਹੀਂ ਕਰਦਾ। ਕਹਿੰਦਾ ਤੂੰ ਸ਼ਰੀਕਾ ਬਣਦਾ, ਮੈਂ ਕਰਤਾ ਹਾਂ, ਮੈਂ ਕੀਤਾ ਹੈ, ਮੈਂ ਕਰਾਂਗਾ। ਆ ਜਿਹੜੀ ਮੈਂ ਹੈ ਨਾ, ਜਿਹੜਾ ਧੌਣ ਚ ਸਰੀਆ, ਇਹਨਾਂ ਦਾ ਮਰੋੜ ਕੇ ਸੁੱਟ ਦਿੰਦਾ। ਉਹ ਜਦੋਂ ਵੀ ਆਉਣਾ ਗੁਰੂ ਘਰ, ਮੈਂ ਘਰ ਛੱਡ ਕੇ ਆਇਆ ਕਰੋ, ਇੱਥੇ ਕੁਝ ਸਿੱਖਣ ਆਇਆ ਕਰੋ ਸਿੱਖ ਬਣ ਕੇ। ਹੰਕਾਰੀ ਬੰਦਾ ਰੱਬ ਦੇ ਨੇੜੇ ਨਹੀਂ ਜਾ ਸਕਦਾ। ਹਰ ਕਿਹੇ ਮਗਰੂਰ ਸ਼ੁੱਧ ਗੋਇਦ ਬੰਤਾ ਸਿੰਘ ਗੁਫਤ ਅਜ ਦੀਦਾ ਏ ਖੁਦਾ ਦੂਰ ਸ਼ੁੱਧ। ਏਦਾਂ ਸਮਝ ਲਾ ਹੰਕਾਰੀ ਰੱਬ ਦੀ ਨਿਗਾਹ ਤੋਂ ਦੂਰ ਹੀ ਰਹਿੰਦਾ ਹੈ, ਕਦੇ ਰੱਬ ਦੇ ਨੇੜੇ ਨਹੀਂ ਆ ਸਕਦਾ। ਰੱਬ ਦੀ ਰਹਿਮਤ ਤੋਂ ਸੱਖਣਾ ਰਹਿ ਜਾਂਦਾ ਹੈ। ਕੂਕ ਕੂਕ ਕੇ ਧਾਰਮਿਕ ਗ੍ਰੰਥਾਂ ਨੇ, ਵਿਦਵਾਨਾਂ ਨੇ, ਵੇਦਾਂ ਨੇ ਇਹ ਗੱਲ ਦੱਸੀ ਹੋਈ ਹੈ, ਪਰ ਬੰਦਾ ਫਿਰ ਸਮਝਦਾ ਨਹੀਂ ਹੈ।
1: ਅਹੰਕਾਰ ਮੋਏ ਸੇਵ ਗਤੀ ਗਏ ਮਰ ਜਨਮੇ ਫਿਰ ਆਵਹਿ।
0: ਇੱਥੇ ਇਹਨੂੰ ਪਦਛੇਦ ਕਰੋ, ਵੇ ਗਤੀ। ਉਹਨਾਂ ਨੂੰ ਗਤ ਨਹੀਂ ਮਿਲੀ, ਬਿਨਾਂ ਗਤ ਤੋਂ ਆਵਾਗਮਨ ਵਿੱਚ ਪੈ ਗਏ, ਵਿਦਆਊਟ ਸੈਲਵੇਸ਼ਨ। ਹੰਕਾਰੀ ਨੂੰ ਰੱਬ ਮੁਕਤ ਨਹੀਂ ਕਰਦਾ। ਮੁਕਤ ਕੌਣ ਹੈ? ਜਿਹੜਾ ਰੱਬ ਦੇ ਚਰਨਾਂ ਚ ਜਾਵੇ। ਉਹ ਜਿਹੜਾ ਹੰਕਾਰੀ ਸੀ ਉਹ ਤੇ ਰੱਬ ਦੇ ਬਰਾਬਰ ਕੁਰਸੀ ਲਾਉਣ ਨੂੰ ਫਿਰਦਾ ਸੀ। ਉਹ ਰੱਬਾਂ ਦਾ ਇਹਨੂੰ ਦਰਗਾਹ ਚ ਜਗ੍ਹਾ ਨਹੀਂ ਦੇਣੀ। ਇਹਨੂੰ ਭੇਜੋ 84 ਜੋਨ ਭਰਮਾਇਆ, ਦੇਰ ਆਰ ਮਿਲੀਅਨਸ ਆਫ ਰੀਇਨਕਾਰਨੇਸ਼ਨ, 84 ਜੂਨਾਂ ਵਿੱਚ ਤੋਰ ਦਿੱਤਾ ਜਾਂਦਾ ਹੈ। ਉਹਨੂੰ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਮਿਲਦੀ। ਅੱਛਾ ਆਮ ਬੰਦੇ ਦੀ ਤਾਂ ਗੱਲ ਛੱਡੋ, ਆਂਦੇ ਕਿਧਰੇ ਸ਼ੁਭ ਗੁਣਾਂ ਦਾ ਵੀ ਹੰਕਾਰ ਹੋ ਜਾਵੇ ਤੇ ਫਿਰ ਵੀ ਮੁਕਤੀ ਨਹੀਂ ਮਿਲਦੀ, ਸੱਚਖੰਡ ਨਹੀਂ ਮਿਲਦਾ। ਹਾਂ ਚੰਗੇ ਕਰਮ ਹੋਏ ਸਵਰਗ ਮਿਲ ਜਾਵੇਗਾ, ਜਿਹਨੇ ਮਾੜੇ ਕੀਤੇ ਨਰਕ ਮਿਲ ਜਾਵੇਗਾ। ਜਿਹਦਾ ਬੈਲੈਂਸ ਜਿਹਾ ਬਣ ਗਿਆ, ਹੋ ਸਕਦਾ ਫਿਰ ਮਨੁੱਖਾ ਜਾਮਾ ਮਿਲ ਜਾਵੇ, ਪਰ ਮੁਕਤੀ ਨਹੀਂ ਮਿਲਦੀ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਆਂਦੇ ਤਪੱਸਿਆ ਦਾ ਵੀ ਮਾਣ ਹੋ ਜਾਵੇ ਨਾ ਤੇ ਫਿਰ ਵੀ ਨਰਕ ਤੇ ਸੁਰਗ ਵਿੱਚ ਵਾਰ ਵਾਰ ਆਵਾ ਗਮਨ ਝੱਲਣਾ ਪੈਂਦਾ ਹੈ। ਹੀ ਸ਼ੈਲ ਬੀ ਰੀਇਨਕਾਰਨੇਟਿਡ ਇਨ ਟੂ ਹੈਵਨ ਐਂਡ ਹੈਲ ਓਵਰ ਐਂਡ ਓਵਰ ਅਗੇਨ। ਨਰਕ ਸਵਰਗ ਦੇ ਪੈਂਡੇ ਵਿੱਚ ਹੀ ਰਹੇਗਾ ਉਹ, ਤੋ ਉਹਨੂੰ ਲਿਬਰੇਸ਼ਨ ਨਹੀਂ ਮਿਲਦੀ, ਉਹਨੂੰ ਮੁਕਤੀ ਨਹੀਂ ਮਿਲ ਸਕਦੀ। ਮੁਕਤੀ ਦਾ ਦਾਤਾ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਅਬ ਰੋਗ ਗਵਾਏ ਅੰਮ੍ਰਿਤ ਰਸ ਪਾਏ। ਤੋ ਆਓ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ, ਉਹਨਾਂ ਦੀ ਸ਼ਰਨ ਦੇ ਵਿੱਚ ਫਿਰ ਨਿਜਾਤ ਮਿਲਦੀ ਹੈ। ਮੈਂ ਇੱਕ ਬੇਨਤੀ ਕਰਾਂ, ਇੱਥੇ ਸ੍ਰੀ ਮੁਖਵਾਕ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਗੰਮੀ ਬਾਣੀ ਦੀ ਵਿਚਾਰ ਨੂੰ ਸੰਕੋਚਦਾ ਹਾਂ। ਅੱਜ ਕੱਲ੍ਹ ਇੱਕ ਬਹੁਤ ਮਸਲਾ ਸਿੱਖ ਜਗਤ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2026 ਲਿਆਂਦਾ ਗਿਆ। ਹੁਣ ਵੇਖੋ, 2015 ਤੋਂ ਚੱਲ ਪਓ ਅੱਜ ਤੱਕ, ਪੰਜਾਬ ਅੰਦਰ ਜਾਂ ਆਊਟ ਆਫ ਪੰਜਾਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ ਨੇ ਔਰ ਨਿਰੰਤਰ ਜਾਰੀ ਨੇ। ਕਿਹੜੀਆਂ ਏਜੰਸੀਆਂ ਇਹਦੇ ਪਿੱਛੇ ਵਰਕ ਕਰ ਰਹੀਆਂ ਨੇ, ਸਮਾਂ ਆਉਣ ਤੇ ਸਾਰਾ ਕੁਝ ਨੰਗਾ ਹੋ ਜਾਂਦਾ ਹੁੰਦਾ ਹੈ। ਔਰ ਇਹ ਬੇਅਦਬੀਆਂ ਜੇ ਪਹਿਲੇ ਗੁਰੂ ਸਾਹਿਬਾਨਾਂ ਵੱਲ ਤੱਕੀਏ ਤੇ ਉਦੋਂ ਵੀ ਹੋਈਆਂ। ਗੁਰੂ ਅਰਜਨ ਸਾਹਿਬ ਦੀ ਬੇਅਦਬੀ ਹੋਈ, ਸਰਕਾਰ ਨੇ ਕੀਤੀ, ਜਹਾਂਗੀਰ ਦੇ ਹੁਕਮ ਚ ਚੰਦੂ ਤਤੀ ਤਵੀ ਭਾਉਂਦਾ ਹੈ, ਤੁਜ਼ਕੇ ਜਹਾਂਗੀਰੀ ਕਦੇ ਪੜਿਓ ਚ ਜਹਾਂਗੀਰ ਨੇ ਲਿਖਿਆ ਹੈ, ਫਰਮੂਦਮ ਕੇ ਊਰਾ ਬਾ ਸਿਆਸ ਤੋਂ ਯਸਾ ਰਸਾਨੰਦ, ਮੈਂ ਫੁਰਮਾਨ ਜਾਰੀ ਕੀਤਾ ਸਿਆਸਤ ਬਾ ਯਾਸਾ ਦੀ ਧਾਰਾ ਦੇ ਸਹਿਤ ਗੁਰੂ ਅਰਜਨ ਦਾ ਕਤਲ ਹੋਵੇ। ਸਿਆਸਤ ਬਾ ਯਾਸਾ ਦੀ ਧਾਰਾ ਚੰਗੇਜ਼ ਖਾਂ ਨੇ ਬਣਾਈ ਸੀ ਵੀ ਜਦੋਂ ਕਿਸੇ ਮਹਾਂਪੁਰਸ਼ ਨੂੰ ਮਾਰਨਾ ਉਹਦਾ ਲਹੂ ਸਾੜੋ, ਕਿਧਰੇ ਉਹਦੇ ਲਹੂ ਦਾ ਤੁਪਕਾ ਧਰਤੀ ਤੇ ਡੁੱਲਿਆ ਉਹਦੇ ਚੋਂ ਰੂਹਾਂ ਉੱਠ ਕੇ ਕਾਤਲ ਨੂੰ ਸਜ਼ਾ ਦੇਣਗੀਆਂ, ਇਹ ਉਹਨਾਂ ਦੀ ਸੋਚ ਸੀ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਦੀ ਬੇਅਦਬੀ ਦਿੱਲੀ ਦੇ ਚਾਂਦਨੀ ਚੌਂਕ ਔਰੰਗਜ਼ੇਬ ਦੇ ਹੁਕਮ ਵਿੱਚ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੰਦੇੜ ਵਿਸ਼ਰਾਮ ਕਕਸ਼ ਵਿੱਚ ਨੇ, ਦੋ ਸਰਹੱਦੀ ਪਠਾਣ ਨਾਜ਼ਮ ਵਜ਼ੀਰ ਖਾਂ ਦੇ ਭੇਜੇ ਆਏ, ਗੁਰਾਂ ਦੀ ਵੱਖੀ 'ਚ ਖੰਜਰ ਮਾਰ ਕੇ ਬੇਅਦਬੀ ਕੀਤੀ, ਕੱਢ ਕੇ ਚੰਡੀ ਬਾਪੂ ਸਾਡੇ ਨੇ ਸਿਰ ਝਟਕਾ ਦਿੱਤਾ ਇੱਕ ਸਰਹੱਦੀ ਪਠਾਣ ਦਾ, ਦੂਜਾ ਪਠਾਣ ਦੌੜਿਆ ਜਿਹੜੇ ਪਹਿਰੇ ਤੇ ਸਿੱਖ ਸਨ, ਨੀਂਦਰੇ ਕਰਕੇ ਊਂਘ ਰਹੇ ਸਨ, ਜਦੋਂ ਪਠਾਣ ਦੀ ਚੀਕ ਸੁਣੀ ਦੂਜੇ ਨੂੰ ਪਾਰ ਉਹਨਾਂ ਨੇ ਬੁਲਾ ਦਿੱਤਾ। ਦਰਦ ਗੁਰੂ ਪ੍ਰਤੀ ਸਿੱਖ ਰੱਖਦੇ ਨੇ, ਸਰਕਾਰਾਂ ਨਹੀਂ ਰੱਖਦੀਆਂ। ਕਿਧਰੇ ਭੁਲੇਖਾ ਨਾ ਪਾ ਲਿਓ ਵੀ ਸਰਕਾਰ ਤੁਹਾਡੇ ਭਲੇ ਲਈ ਕਾਨੂੰਨ ਲੈ ਆਵੇਗੀ। ਚਲੋ, ਅੱਜ ਜੇ ਤੁਸੀਂ ਇਹ ਤਰਕ ਦੇ ਵੀ ਦਿਓ ਵੀ ਉਦੋਂ ਮੁਗਲਾਂ ਦਾ ਰਾਜ ਸੀ, ਡਿਕਟੇਟਰਸ਼ਿਪ ਸੀ, ਅੱਜ ਡੈਮੋਕਰੇਸੀ ਹੈ, ਅੱਜ ਸਿੱਖਾਂ ਦੇ ਕਾਕੇ ਹੀ ਸਰਕਾਰਾਂ ਚਲਾ ਰਹੇ ਨੇ, ਮੁੱਖ ਮੰਤਰੀ ਬਣ ਰਹੇ ਨੇ, ਫਿਰ ਵੀ ਮੇਰੀ ਗੱਲ ਧਿਆਨ ਨਾਲ ਸੁਣੋ। ਇਹ ਜਿਹੜਾ ਪੰਜਾਬ ਸਰਕਾਰ ਨੇ ਐਕਟ ਲਿਆਂਦਾ ਹੈ, ਇਹਦੇ ਪਿੱਛੇ ਆਪਣੇ ਸਿੱਖਾਂ ਦੀ ਵੀ ਇੱਕ ਪੁਕਾਰ ਰਹੀ ਹੈ। ਸਿੱਖਾਂ ਦੇ ਹਿਰਦੇ ਬੜੇ ਲੰਮੇ ਸਮੇਂ ਤੋਂ ਵਲੂੰਦਰੇ ਜਾ ਰਹੇ ਸਨ। ਸਿੱਖਾਂ ਨੇ ਵਾਰ ਵਾਰ ਯਤਨ ਕੀਤੇ ਵੀ ਸਰਕਾਰ ਕੋਈ ਸਖ਼ਤ ਕਾਨੂੰਨ ਲਾਗੂ ਕਰੇ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਪਰ ਜਦੋਂ ਇਸ ਐਕਟ ਨੂੰ ਮੈਂ ਧਿਆਨ ਨਾਲ ਪੜ੍ਹਦਾ ਹਾਂ ਤੇ ਮੈਨੂੰ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਘੱਟ ਜਾਪਦੀ ਹੈ, ਤੇ ਇਹ ਇਉਂ ਜਾਪਦਾ ਹੈ ਜਿਵੇਂ ਸਾਡੇ ਜ਼ਖਮਾਂ ਨੂੰ ਹੋਰ ਛਿੱਲਿਆ ਜਾ ਰਿਹਾ ਹੈ। ਉਹਦਾ ਸੈਕਸ਼ਨ 3A ਪੜ੍ਹਿਓ, ਜਿੱਥੇ ਕਸਟੋਡੀਅਨ ਦੀ ਗੱਲ ਹੈ, ਬੇਅਦਬੀ ਦੇ ਦੋਸ਼ੀ ਦੀ ਗੱਲ ਹੈ, ਦੋਨਾਂ ਧਿਰਾਂ ਨੂੰ ਸਜ਼ਾ ਦਿੱਤੀ ਜਾਣੀ ਹੈ। ਮੈਨੂੰ ਤੁਸੀਂ ਦੱਸੋ ਵੀ ਕਸਟੋਡੀਅਨ ਨੂੰ, ਗ੍ਰੰਥੀ ਸਿੰਘ ਨੂੰ ਕਾਹਦੀ ਸਜ਼ਾ ਪਾਈ? ਉਹ ਤੇ ਗੁਰੂ ਦੀ ਸੇਵਾ 'ਚ ਨੇ, ਤੇ ਮੰਨ ਲਓ ਕਿਧਰੇ ਘਰ ਨੂੰ ਤਾਲਾ ਲਾ ਕੇ ਗੁਰੂ ਘਰ ਤੋਂ ਬਾਹਰ ਜਾਣਾ ਪੈ ਜਾਵੇ ਕਿਸੇ ਨੂੰ, ਕੋਈ ਬੇਅਦਬੀ ਕਰਕੇ ਦੌੜ ਜਾਵੇ, ਪੁਲਿਸ ਦੇ ਕਾਬੂ ਬੇਅਦਬੀ ਕਰਨ ਵਾਲਾ ਨਾ ਆਵੇ, ਤੇ ਤੁਸੀਂ ਕਸਟੋਡੀਅਨ ਨੂੰ, ਗ੍ਰੰਥੀ ਸਿੰਘ ਨੂੰ ਟੰਗ ਦਿਓ ਵੀ ਤੁਹਾਡੇ ਕੋਲੋਂ ਸਾਂਭ ਸੰਭਾਲ ਨਹੀਂ ਹੋਈ, ਬੇਅਦਬੀ ਹੋ ਗਈ, ਤੁਸੀਂ ਦੋਸ਼ੀ ਹੋ, ਜ਼ਮਾਨਤ ਹੀ ਨਾ ਹੋਵੇ ਉਹਨਾਂ ਵਿਚਾਰਿਆਂ ਦੀ, ਇਹ ਕਿੱਥੋਂ ਦਾ ਨਿਆਂ? ਸੌਖੀ ਉਦਾਹਰਣ ਦਵਾਂ, ਆਪਾਂ ਵਿਆਹ ਸ਼ਾਦੀ ਤੇ ਗਏ ਹੋਈਏ, ਸਾਡਾ ਬਾਪੂ ਹੋਵੇ ਘਰ, ਤੇ ਕਿਧਰੇ ਕੋਈ ਆ ਕੇ ਉਹਦਾ ਕਰ ਦੇਵੇ ਕਤਲ, ਮੈਨੂੰ ਦੱਸੋ ਵੀ ਉਹਦੀ ਔਲਾਦ ਦਾ ਕੀ ਕਸੂਰ ਹੈ ਜੇ ਉਹਦੇ ਬਾਪੂ ਦਾ ਕਤਲ ਹੋ ਗਿਆ। ਤੇ ਹੁਣ ਕਾਨੂੰਨ ਦਾ ਫਰਜ਼ ਤੇ ਇਹ ਹੈ ਵੀ ਕਾਤਲ ਨੂੰ ਫੜ ਕੇ ਸਜ਼ਾ ਦੇਣੀ ਕਿ ਉਹਦੇ ਕਾਕੇ ਨੂੰ ਹੀ ਫਾਂਸੀ ਚੜਾਉਣਗੇ ਵੀ ਭਾਊ ਤੇਰੇ ਬਾਪੂ ਦਾ ਕਤਲ ਹੋ ਗਿਆ ਤੇ ਇਥੋਂ ਬਚਾ ਨਹੀਂ ਹੋਇਆ। ਕੁਝ ਐਸੀਆਂ ਘਟਨਾਵਾਂ ਹੁੰਦੀਆਂ ਨੇ ਜੋ ਵਾਪਰ ਜਾਂਦੀਆਂ ਨੇ, ਸਾਡਾ ਜ਼ੋਰ ਨਹੀਂ ਚੱਲਦਾ। ਤੋ ਇਹਦੇ ਵਿੱਚ ਕਸਟੋਡੀਅਨਸ ਦਾ, ਗ੍ਰੰਥੀ ਸਿੰਘਾਂ ਦਾ ਕੋਈ ਕਸੂਰ ਨਹੀਂ ਹੈ। ਅਗਰ ਸਰਕਾਰ ਨਾਕਾਮ ਹੈ, ਬੇਅਦਬੀ ਕਰਨ ਵਾਲੇ ਨੂੰ ਨਹੀਂ ਫੜ ਸਕਦੀ ਤੇ ਸੇਵਾਦਾਰਾਂ ਨੂੰ ਹੀ ਟੰਗਣ ਲੱਗ ਪਾਓਗੇ ਤੁਸੀਂ ਵੀ ਕੱਲ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਲਈ ਤਿਆਰ ਨਾ ਹੋਵੇ ਜਾਂ ਗੁਰਾਂ ਦਾ ਘਰ ਪ੍ਰਕਾਸ਼ ਕਰਨ ਲਈ ਤਿਆਰ ਨਾ ਹੋਵੇ। ਸਾਡੀ ਸਿੱਖੀ ਦਾ ਸਿਧਾਂਤ ਹੈ ਭਾਈ ਗੁਰਦਾਸ ਸਿੰਘ ਦੇ, ਹਰੇਕ ਸਿੱਖ ਦਾ ਘਰ ਗੁਰਦੁਆਰਾ ਹੈ, ਘਰ ਘਰ ਅੰਦਰ ਧਰਮ ਸਾਲ ਹੋਵੇ, ਕੀਰਤਨ ਸਦਾ ਵਸੋਆ। ਗੁਰੂ ਨਾਨਕ ਦੇ ਵਕਤ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਹਰ ਸਿੱਖ ਦੇ ਘਰ ਨੂੰ ਧਰਮਸ਼ਾਲਾ ਕਿਹਾ ਗਿਆ। ਤੇ ਜੇ ਤੁਸੀਂ ਕਸਟੋਡੀਅਨਸ ਰਗੜਨੇ ਨੇ, ਹੁਣ ਸਾਡੇ ਸਿੱਖ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਜਾਂਦੇ ਨੇ, ਸਾਰਾ ਪਿੰਡ ਖਾਲੀ ਹੁੰਦਾ। ਹੋਲੇ ਮਹੱਲੇ ਤੇ ਜਾਂਦੇ ਨੇ, ਸਾਰਾ ਪਿੰਡ ਖਾਲੀ ਹੁੰਦਾ। ਕਈ ਐਸੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਦੇ ਘਰ ਪੋਥੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ। ਸਰਕਾਰ ਕਹਿ ਰਹੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰਕਿੰਗ ਕਰੇ ਜਿੰਨੇ ਵੀ ਸਰੂਪ ਨੇ ਦੁਨੀਆ 'ਚ, ਉਹਦਾ ਰੈਕਡ ਵੈਬਸਾਈਟ ਦੇ ਉੱਤੇ ਡਿਸਪਲੇ ਕਰੇ। ਭਾਈ ਸਾਡਾ ਦਿਮਾਗ ਪਾਉਂ ਗਿਆ, ਅਸੀਂ ਰੈਕਡ ਦੇ ਦਈਏ ਵੈਬਸਾਈਟ ਤੇ, ਕੋਈ ਪੰਥ ਦਾ ਦੋਸ਼ੀ ਉੱਥੋਂ ਰੈਕਡ ਫਰੋਲ ਕੇ ਪਤਾ ਕਰ ਲਵੇ ਫਲਾਣੇ ਪਿੰਡ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ ਹੈ, ਫਲਾਣੇ ਘਰ ਵਾਲੇ ਲੋਕ ਹੋਲੇ ਮਹੱਲੇ ਤੇ ਗਏ ਨੇ, ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਗਏ ਨੇ, ਇਹ ਬੰਦਾ ਪਿੱਛੋਂ ਬੇਅਦਬੀ ਕਰਕੇ ਦੌੜ ਜਾਵੇ, ਸਰਕਾਰ ਨੂੰ ਕਿਧਰੇ ਕੋਈ ਸ਼ਿਕਾਇਤ ਕਰ ਦੇਵੇ। ਕਸਟੋਡੀਅਨਸ ਰਗੜੇ ਗਏ, ਗੁਰੂ ਕੇ ਸਿੱਖ ਰਗੜੇ ਗਏ। ਗੁਰੂ ਨਾਨਕ ਦਾ ਧਰਮਸ਼ਾਲਾ ਵਾਲਾ ਕੰਸੈਪਟ ਸਰਕਾਰ ਨੇ ਰੱਦ ਕਰਕੇ ਸੁੱਟ ਦਿੱਤਾ ਇਸ ਐਕਟ ਦੇ ਨਾਲ। ਔਰ ਨਾਲ ਇਹ ਵੀ ਗੱਲ ਧਿਆਨ ਵਿੱਚ ਰੱਖਿਓ, ਐਂਟੀਸਪੇਟਰੀ ਬੇਲ, ਇਹਦਾ ਕੀ ਭਾਵ ਹੈ ਵੀ ਚਲੋ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਹੋ ਜਾਵੇ। ਇਸ ਕੇਸ ਵਿੱਚ ਜ਼ਮਾਨਤ ਨਹੀਂ ਜੇ ਹੋਣੀ ਤੁਹਾਡੀ, ਜੇ ਕਿਸੇ ਨੇ ਸ਼ਿਕਾਇਤ ਕਰਤੀ ਤੁਹਾਡੇ ਘਰ ਗੁਰੂ ਸਾਹਿਬ ਦੀ ਬੇਅਦਬੀ ਹੋਈ, ਤੁਸੀਂ ਬਾਹਰ ਅੰਦਰ ਗਏ ਸੀ, ਸਾਰੀ ਉਮਰ ਤੁਹਾਡੀ ਸਲਾਖਾਂ ਪਿੱਛੇ ਲੰਘ ਜਾਣੀ ਹੈ, ਨਾ ਇਹ ਮਸਲਾ ਹੱਲ ਹੋਵੇ ਨਾ ਤੁਸੀਂ ਬਾਹਰ ਆਓ। ਇੱਦਾਂ ਦੇ ਸਾਡੀਆਂ ਸਿੱਖ ਸੰਸਥਾਵਾਂ, ਸਾਡੇ ਸਿੱਖ ਜਗਤ ਦੇ ਵੱਡੇ ਵੱਡੇ ਆਗੂ ਕਿਸੇ ਤਰ੍ਹਾਂ ਵੀ ਬੇਅਦਬੀ ਦਾ ਦੋਸ਼ ਲਾ ਕੇ ਸਰਕਾਰਾਂ ਜਦੋਂ ਮਰਜ਼ੀ ਅੰਦਰ ਡੱਕ ਦੇਣਗੀਆਂ। ਮੈਂ ਸਹਿਮਤ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੈਬਸਾਈਟ ਦੇ ਉੱਤੇ ਆਪਣੇ ਬਜਟ ਨੂੰ ਡਿਸਪਲੇ ਕਰਨਾ ਚਾਹੀਦਾ, ਪਰ ਮੈਂ ਇੱਥੇ ਸਹਿਮਤ ਨਹੀਂ ਵੀ ਨਿਸ਼ਾਨਦੇਹੀ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵੈਬਸਾਈਟ ਤੇ ਪਾਈ ਜਾਵੇ। ਨਿਸ਼ਾਨਦੇਹੀ ਕਰੋ ਜ਼ਰੂਰ, ਉਹ ਸਿੱਖ ਸੰਸਥਾਵਾਂ ਦੇ ਕੋਲ ਰੈਕਡ ਚਾਹੀਦਾ ਹੈ, ਪਰ ਪਬਲਿਕਲੀ ਅਸੀਂ ਨਸ਼ਰ ਨਹੀਂ ਕਰਨਾ ਉਹ ਰੈਕਡ ਕਦੇ ਵੀ। ਇਹ ਤਾਂ ਸਿੱਧਾ ਹੀ ਨਿੰਦਾ ਦੇ ਰਹੇ ਹਾਂ ਅਸੀਂ ਪੰਥ ਦੇ ਦੋਕੀਆਂ ਨੂੰ ਵੀ, ਇੱਥੇ ਇੱਥੇ ਸਰੂਪ ਹੈ, ਇੱਥੇ ਇੱਥੇ ਪੋਥੀਆਂ ਨੇ, ਬੇਅਦਬੀਆਂ ਕਰੋ। ਤੋ ਮੇਰੀ ਇਹ ਬੇਨਤੀ ਹੈ, ਹਰ ਸਿੱਖ ਦੀ ਇਹ ਇੱਛਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਘਾਤਕ ਸਜ਼ਾ ਦਿੱਤੀ ਜਾਵੇ, ਔਰ ਬਕਾਇਦਾ ਅਦਾਲਤਾਂ ਬਣਾਈਆਂ ਜਾਣ ਜਿੱਥੇ ਜਲਦੀ ਨਾਲ ਇਹ ਕੇਸ ਨਿਪਟਾਏ ਜਾਣ। ਪਰ ਇਹ ਜੇ ਤੁਸੀਂ ਕਾਨੂੰਨ ਬਣਾਉਣਾ ਹੈ, ਇਹ ਧਰਮ ਦਾ ਮਸਲਾ ਹੈ, ਸਾਡੀਆਂ ਸਿੱਖ ਸੰਸਥਾਵਾਂ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਹੋਰ ਸਾਡੇ ਤਖ਼ਤ ਨੇ, ਸਾਰਿਆਂ ਨੂੰ ਬੈਠਕ ਵਿੱਚ ਲੈਣਾ ਚਾਹੀਦਾ ਹੈ, ਸੰਸਥਾਵਾਂ ਨੂੰ ਨਾਲ ਲੈਣਾ ਚਾਹੀਦਾ ਹੈ। ਹੁਣ ਮੰਨ ਲਓ ਸਰਕਾਰ ਦਾ ਕੋਈ ਮਸਲਾ ਹੈ, ਜੇ ਅਸੀਂ ਧਾਰਮਿਕ ਜਥੇਬੰਦੀਆਂ ਵਾਲੇ ਉਹਦੇ 'ਚ ਦਖਲ ਦੇਈਏ, ਜਾਂ ਅਸੀਂ ਆਖੀਏ ਜੀ ਅਸੀਂ ਕਾਨੂੰਨ ਬਣਾਉਣ ਲੱਗੇ ਹਾਂ, ਰੂਲਸ ਐਂਡ ਰੈਗੂਲੇਸ਼ਨਸ ਧਾਰਮਿਕ ਸੰਪਰਦਾਵਾਂ ਬਣਾਉਣਗੀਆਂ ਸਰਕਾਰ ਦੇ, ਅੱਗ ਲੱਗ ਉੱਠਣੀ ਸਰਕਾਰ ਦੇ ਲੀਡਰਾਂ ਨੂੰ, ਉਹ ਤੁਹਾਡੀ ਫੀਲਡ ਨਹੀਂ ਹੈ, ਇਹਨਾਂ ਸਾਨੂੰ ਇਹ ਜਵਾਬ ਦੇਣਾ, ਜਾਓ ਜਾ ਕੇ ਪ੍ਰਚਾਰ ਕਰੋ ਸਿੱਖੀ ਦਾ। ਤੋ ਮੈਂ ਸਰਕਾਰ ਨੂੰ ਆਹਨਾ, ਤੁਹਾਡੀ ਫੀਲਡ ਨਹੀਂ ਹੈ, ਆਪਣਾ ਕੰਮ ਕਰੋ। ਜੋਬ ਅਪੋਰਚੁਨਿਟੀਜ਼ ਕਿਵੇਂ ਕ੍ਰੀਏਟ ਕਰਨੀਆਂ ਪੰਜਾਬ ਦੇ ਵਿੱਚ, ਨੌਕਰੀਆਂ ਕਿਵੇਂ ਬੱਚਿਆਂ ਨੂੰ ਦੇਣੀਆਂ, ਕਿਵੇਂ ਸਹੂਲਤਾਂ ਦੇਣੀਆਂ ਆਪਣੇ ਵੋਟਰਾਂ ਨੂੰ, ਕਿਵੇਂ ਨਸ਼ਾ ਬੰਦ ਕਰਨਾ, ਇਹ ਤੁਹਾਡਾ ਕਰਮ ਹੈ। ਧਰਮ ਦਾ ਸਿਧਾਂਤ ਤੁਸੀਂ ਨਹੀਂ ਘੜਨਾ, ਉਹ ਸਾਡੀਆਂ ਸਿੱਖ ਸੰਸਥਾਵਾਂ ਨੇ, ਸਿੱਖ ਸੰਪਰਦਾਵਾਂ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਘੜਨਾ ਹੈ। ਅਸੀਂ ਤੁਹਾਡੇ ਕੰਮ 'ਚ ਦਖਲ ਨਹੀਂ ਦਿੰਦੇ। ਭਾਈ ਤੁਸੀਂ ਸਾਡੇ ਕੰਮ 'ਚ ਦਖਲ ਕਿਉਂ ਦਿੰਦੇ ਹੋ? ਪਹਿਲੀ ਗੱਲ ਤੇ ਸਰਕਾਰ ਅੱਗੇ ਹੱਥ ਅੱਡਣੇ ਹੀ ਗਲਤ ਨੇ। ਜੇ ਮੈਂ ਅੱਖਾਂ ਤੇ ਜਿੰਨੇ ਵੀ ਗੁਰੂ ਸਾਹਿਬਾਨਾਂ ਦੀ ਬੇਅਦਬੀ ਹੋਈ ਸਰਕਾਰਾਂ ਨੇ ਕਰਾਈ ਤੇ ਸਿੰਘਾਂ ਨੇ ਸੋਧਾ ਲਾ ਕੇ ਬਦਲਾ ਲਿਆ। ਤੇ ਜੇ ਹੁਣ ਸਰਕਾਰ ਅੱਗੇ ਹੱਥ ਤੁਸੀਂ ਜੋੜ ਹੀ ਦਿੱਤੇ ਵੀ ਸਾਡੇ ਸਿੱਖਾਂ ਦੇ ਕਾਕੇ ਮੰਤਰੀ ਨੇ, ਸੀਐਮ ਬਣਦੇ ਨੇ, ਤੇ ਕਮ ਸੇ ਕਮ ਇੰਨਾ ਧਿਆਨ ਰੱਖੋ ਵੀ ਇਹ ਜਿਹੜਾ ਐਕਟ ਹੈ ਇਹਦੇ ਵਿੱਚ ਕੁਝ ਮਦਾਂ ਚੇਂਜ ਕੀਤੀਆਂ ਜਾਣ ਔਰ ਇਸ ਐਕਟ ਵਿੱਚ ਸੁਧਾਰ ਕਰਨ ਦੇ ਲਈ ਸਮੁੱਚੀਆਂ ਸਿੱਖ ਸੰਸਥਾਵਾਂ ਬੈਠਣ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਵਿੱਚ ਆਪਾਂ ਆਉਣਾ ਕਰੀਏ ਔਰ ਸਰਕਾਰ ਨੇ ਕਾਨੂੰਨ ਸਖ਼ਤ ਤੋਂ ਸਖ਼ਤ ਬਣਾਉਣਾ ਹੈ ਭਾਈ, ਕਸਟੋਡੀਅਨ ਤੇ ਗ੍ਰੰਥੀ ਸਿੰਘਾਂ ਦਾ ਵੀ ਖਿਆਲ ਰੱਖਿਆ ਜਾਵੇ। ਹਾਂ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ 'ਚ ਸਿਧਾਂਤ ਤੇ ਪਹਿਰਾ ਜ਼ਰੂਰ ਦੇਣ ਜਿਹੜੇ ਗ੍ਰੰਥੀ ਤੇ ਕਸਟੋਡੀਅਨ ਨੇ, ਪਰ ਬੇਅਦਬੀ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ। ਆਪਾਂ ਜਾਗੀਏ, ਮਸਲਾ ਇੱਥੇ ਸਰਕਾਰ ਕਿਸ ਦੀ ਹੈ ਕਿਸ ਦੀ ਨਹੀਂ, ਪਹਿਲਾਂ ਕੀ ਹੋਇਆ, ਅੱਜ ਕੀ ਹੋ ਰਿਹਾ, ਅਗਾਂਹ ਕੀ ਹੋਵੇਗਾ, ਮਸਲਾ ਇਹ ਨਹੀਂ। ਮਸਲਾ ਇੰਨਾ ਹੈ, ਸਾਡਾ ਇਸ਼ਟ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਹੈ। ਕਿਧਰੇ ਇਹ ਨਾ ਹੋਵੇ ਇਸ ਐਕਟ ਦੇ ਤਹਿਤ, ਜਿਵੇਂ ਸੰਗਰੂਰ ਦੇ ਇਲਾਕੇ 'ਚ ਹੋਇਆ ਸੈਂਕੜੇ ਪੋਥੀਆਂ ਗੁੜਕਾ ਸਾਹਿਬ ਇਤਿਹਾਸਕ ਗੁਰਧਾਮਾਂ ਅੰਦਰ ਸੰਗਤਾਂ ਨੇ ਜਮ੍ਹਾਂ ਕਰਵਾ ਦਿੱਤੇ ਵੀ ਕੱਲ੍ਹ ਨੂੰ ਅਸੀਂ ਵਿਆਹ ਸ਼ਾਦੀ 'ਤੇ ਗਏ ਹੋਏ, ਪਿੱਛੋਂ ਕੋਈ ਬੇਅਦਬੀ ਕਰ ਗਿਆ ਸਰੂਪ ਦੀ, ਅਸੀਂ ਤੇ ਮਾਰੇ ਜਾਵਾਂਗੇ, ਜ਼ਮਾਨਤ ਨਹੀਂ ਹੋਣੀ। ਇਸ ਐਕਟ ਨੇ ਸਿੱਖਾਂ ਨੂੰ ਗੁਰੂ ਤੋਂ ਦੂਰ ਕਰ ਦੇਣਾ ਹੈ। ਤੋ ਮੈਂ ਨਹੀਂ ਆਂਦਾ ਕੋਈ ਇਹ ਐਕਟ ਰੱਦ ਕਰੇ, ਮੈਂ ਇਹ ਆਨਾ ਭਾਈ ਸਾਰੇ ਸਿੱਖ ਜਗਤ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਔਰ ਇਸ ਕਾਨੂੰਨ ਨੂੰ ਸਖ਼ਤ ਤੋਂ ਸਖ਼ਤ ਬਣਾਉਣਾ ਚਾਹੀਦਾ ਹੈ। ਬੇਅਦਬੀ ਕਰਨ ਵਾਲਿਆਂ ਲਈ ਕਸਟੋਡੀਅਨਸ, ਸੇਵਾਦਾਰ ਗ੍ਰੰਥੀ ਸਿੰਘਾਂ ਦਾ ਸਤਿਕਾਰ ਵੀ ਬਹਾਲ ਰਹਿਣਾ ਚਾਹੀਦਾ ਹੈ। ਜੇ ਉਹ ਹੀ ਪੈਰ ਪਿੱਛੇ ਪੁੱਟ ਗਏ, ਘਰ ਘਰ ਧਰਮਸ਼ਾਲਾ ਹੀ ਬੰਦ ਹੋ ਗਈਆਂ, ਧਰਮਸ਼ਾਲਾ ਬੰਦ ਹੋ ਗਈ ਤੇ ਆਹ ਜਿਹੜੀ ਬਾਣੀ ਦੀ ਪੰਕਤੀ ਹੈ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਨਾ ਗੁਰੂ ਦਾ ਦਾਰੀ ਰਿਹਾ ਤੇ ਸੋਝੀ ਤੁਹਾਨੂੰ ਕਦੀ ਆਉਣੀ, ਮੈਨੂੰ ਦੱਸੋ। ਤੋ ਆਪਾਂ ਸਾਰਿਆਂ ਨੇ ਇੱਧਰ ਧਿਆਨ ਦੇਣਾ ਹੈ। 31 ਮਈ 2026 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸਮੁੱਚੇ ਪੰਥ ਨੇ ਪਹੁੰਚਣਾ ਹੈ ਔਰ ਮੈਂ ਸਰਕਾਰੀ ਲੀਡਰਾਂ ਨੂੰ ਵੀ ਇਹ ਗੁਜ਼ਾਰਿਸ਼ ਕਰਦਾ ਹਾਂ, ਤੁਸੀਂ ਵੀ ਸਿੱਖਾਂ ਦੇ ਹੀ ਬੱਚੇ ਹੋ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਚੋਣ ਨਿਸ਼ਾਨ ਬਦਲਦੇ ਰਹਿੰਦੇ ਨੇ, ਸਰਕਾਰ ਨਾਲੋਂ ਵੱਡਾ ਸਾਡੇ ਲਈ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਪੂਰਾ ਇਮਾਨਦਾਰੀ ਨਾਲ ਕੰਮ ਕਰੀਏ ਇਸ ਐਕਟ ਨੂੰ ਬਣਾਉਣ ਦੇ ਵਿੱਚ। ਦਾਸ ਇੱਥੇ ਅਲਫਾਜ਼ਾਂ ਨੂੰ ਸੰਕੋਚਦਾ ਹੈ, ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੂਹ ਸੇਵਾਦਾਰਾਂ ਦਾ, ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਸਿੱਖੀ ਪ੍ਰਫੁੱਲਤ ਰਹੇ, ਖਾਲਸਾ ਰਾਜ ਪ੍ਰਗਟ ਹੋਵੇ। ਆਓ ਜੀ।

0: ਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 ਐਵਨਿਊ, ਨਾਰਥ ਈਸਟ ਕੈਲਗਰੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇਂ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਇਹ ਸਭੀ ਪੁਸਤਕੇਂ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਵੀ ਉਪਲਬਧ ਹੈ। ਇਹ ਪੁਸਤਕੇਂ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈਂ। ਲਾਖੋਂ ਲੋਗੋਂ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇਂ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਯਾ 306-581-8061 ਪਰ ਸੰਪਰਕ ਕਰੇ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ ਸੱਤੋ ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਗਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: प्रोग्राम का यह हिस्सा खालसा कलेक्शन के सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210, 4310, 104 एवेन्यू, नॉर्थ ईस्ट, कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नू 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਾਹਣਾ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜੈਨ ਦੇਨ ਕਰ ਕਰ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਾਰ ਕੇ ਜਾਨ ਸਤਿਗੁਰ ਸਤ ਪੁਰਖਾ ਵਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਾਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡਿਆ ਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾਸ ਅਸ਼ਟ ਸਿਧਾਨ
ठाकुर कर तल तरिया, जन नानक बल बल सद बल जाइया, तेरा अंत न पारा वरिया। सब निदान दस अष्ट सिद्धान, ठाकुर कर तल तरिया, जन नानक बल बल सद बल जाइया, तेरा अंत न पारा वरिया। राग आसा महला चौथा, सो पुरख एक ओंकार सतगुर प्रसाद। सो पुरख निरंजन, हर पुरख निरंजन, हर अगमा अगमे अपारा। सब ते आव है, सब ते आव है तुद जी, हर सच्चे सिरजनहारा। सब जी तुम्हारे जी, तू जिया का दातारा। हर ते आव हो संत हो जी, सब दुख विसारण हारा। हरे आपे ठाकुर, हरे आपे सेवक जी, क्या नानक जंत विचारा। तू काट काट अंतर सर्व निरंतर जी, हर एको पुरख समाना। एक दाते एक भेखारी जी, सब तेरे चोज विडाणा। तू आपे दाता आपे भुगता जी, हाँ तुद बिन अवर न जाना। तू पार ब्रह्म बेअंत बेअंत जी, तेरे क्या गुण आख वखाणा। जो सेव है जो सेव है तुद जी, जन नानक तिन कुरबाणा। हर ते आव है, हर ते आव है तुद जी, से जन जुग मह सुखवासी। से मुक्त भए जिन हर ते आया जी, तिन तूटी जम की फासी। जिन निरभउ जिन हर निरभउ ते आया जी, तिनका भउ सब गवासी। जिन सेवया जिन सेवया, मेरा हर जी ते हर हर रूप समासी। से तन जिन हर ते आया जी, जन नानक तिन बल जासी। तेरी भगत भंडार जी, भरे बेअंत बेअंता। तेरे भगत सलाहन तुद जी, हर अनेक अनेक अनंता।

ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰੋ

0: ਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰੂ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੁ ਨਾਨਕ ਲਈ ਧਿਆਇ। ਫਿਰ ਅੰਗਦ ਗੁਰੁ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾਇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ।

ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾਂ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇਓਟਿਆਂ ਦੀ ਓਟ ਧੰਨ ਧੰਨ ਸ਼੍ਰੀ

0: ਤਾਨੁ ਸੱਚ ਖੰਡਾ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖਾ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸੁਣ ਯਾਰ ਹਮਾਰੇ ਸੱਜਣਾ ਇੱਕ ਕਰਾਂ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰਾਂ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ ਇੱਕ ਤਿਲ ਭੀ ਨਾ ਧੀਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹਿ ਭਉ ਜਲ ਵਿਖਮ ਅਸਗਾ ਗੁਰ ਸਬਦੀ ਪਾਰ ਪਾਹਿ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਖਾਹਿ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹਿ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦਿਆਹਿ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੋਹਲੇ ਰੱਖ ਹੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਹੋ ਸਰਣਾਈ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ।

ਚੌਥਾ ਹਰ ਹਰ ਬੂੰਦ ਪਏ ਹਰ ਸੁਆਮੀ।

ਸੋਭਾ ਹਰ ਜਪਿਓ ਉਤਮ ਪਾਤੇ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੇ।